ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪੱਗ ਨਹੀਂ ਚਾਲੈ ਹਮ ਦੇਖਾ ਤਾਂ ਡੋਬੀ ਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥ ਆਜ਼ਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ

ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਾਬੈ ਰਣ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਵੂ ਜੋ ਬਰ ਚਹੋ ਸੋ ਤੁਮ ਤੇ ਪਾਵੂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸ਼ਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੋਜੋ ਕਰਿਓ ਰਸ਼ਾ ਰਾਖ ਲਿਓ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨੇ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਕਨ ਕੋ ਸ਼ਿਵ ਗੁਣ ਸੁਖ ਦੀਓ ਸ਼ਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਾਬਿਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰੈ ਆਪ ਆਪਣੀ ਬੋਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਬੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਟ ਪਿਓ ਸ਼ੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਤ ਸਰੂਪ ਸਵਯੰਭਵ ਅਬ ਰਸ਼ਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ
संकट सब टारे। जो कल को एक बार त्याए हैं ताकि काल निकट न आए हैं। रशा हुए ताए सब काला दुष्ट अरिष्ट टरे तत्काला। कृपा दृष्ट तन जाए निहर हो ताके ताप तनक मोहर हो। रिद सिद्ध कर्मो सब हुई दुष्ट शास वै सके ना कोई। एक बार जिन तुम्हें संभारा काल फांसते ताहे उबारा। जिन नर नाम तिहारू कहा दारिद दुष्ट दुख तेरा। खड़ग के तुम्हें शरण तिहारी आप हाथ दे लिहो उबारी। सर्ब ठौर मोहो सहाई दुष्ट दुख ते लिहो बचाई। सोइया पाए गहे जब ते तुमरे तब ते कुआंख तरे नहीं आने। राम रहीम पुराण कुरान अनेक है मत एक न मान्यो। सिमरत शास्त्र वेद सब बोपेद कहे हम एक न जान्यो। श्री असपान कृपा तुमरी कर मैं न कहो सब तुहे बखान्यो। दोहरा सकल द्वार को छाड़ के

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ।

ਵਿਸ਼ਾਦਾਨ ਪੁਰੂਸਾਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਦੇ ਸਦਕਾ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੇ ਚਰਨ ਕਮਲਾਂ ਪਾਸ ਕੀਰਤਨ ਸੋਦਰ ਕੀ ਅਰਦਾਸ ਆਪ ਜੀ ਨੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸੰਗਤਾਂ ਦੀਆਂ ਤਿਲ ਫੁੱਲ ਭਿਟਾਵਾਂ ਸਿਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਦੇਸਾਂ ਪ੍ਰਦੇਸਾਂ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਸਮੁੱਚੇ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਇਸ ਵੇਲੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤ੍ਰਿਣਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਬਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ ਖੋ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰੇ ਉਪਾਵੋ। ਡੁੱਬਦੇ ਪੱਥਰ ਤਾਰੇ, ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਜੇ ਸੌ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਵਾਹਿਗੁਰੂ ਜੀ ਸੋਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋਤਿ ਸੁਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਹੱਛਾ ਸੋਏ ਜੋਤਿ ਸੁਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ,

ਤੇ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਉਹ ਸ਼ਾਮਾਂ ਵੇਲੇ ਦੇ ਸੱਜੇ ਦੁਆਨਾਂ ਦੀਆਂ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਸਾਂਝ ਬਣਾਈ ਹੈ। ਸੋ ਸਤਸੰਗਤ ਜੀ, ਤਿੰਨ ਨਗਰ ਨਿਵਾਸੀਆਂ ਵੱਲੋਂ ਅਤੇ ਸੇਵਕ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਘਰ ਵਿਖੇ ਚੱਲ ਰਹੇ ਨੇ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਪਰਿਵਾਰਾਂ ਵੱਲੋਂ, ਨਗਰਾਂ ਵੱਲੋਂ ਆਪ ਸਾਰੀ ਸੰਗਤ ਨੂੰ ਸੱਦਾ ਹੈ। ਸੋ ਆਪ ਜੀ ਨੇ ਸੇਵਾ ਕਰਕੇ, ਗੁਰੂ ਕੀ ਬਾਣੀ ਦਾ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਐਤਵਾਰ ਨੂੰ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸੱਜਣਗੇ। ਇਹਦੇ ਨਾਲ ਹੀ ਐਤਵਾਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤਾਈਂ ਅੱਖਾਂ ਦਾ ਕੈਂਪ ਲੱਗ ਰਿਹਾ ਹੈ। ਸੋ ਜਿਸ ਮਾਈ ਭਾਈ ਨੇ ਅੱਖਾਂ ਚੈੱਕਅਪ ਕਰਾਉਣੀਆਂ ਹੋਣ, ਉਹ ਆਪ ਜੀ ਕੈਂਪ ਦੇ ਵਿੱਚ ਪਹੁੰਚ ਕੇ ਕਰਵਾ ਸਕਦੇ ਹੋ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਦਾ ਜਥਾ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸਤਿਗੁਰੂ ਜੀ ਕਿਰਪਾ ਕਰਨ। ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਸਤਿਗੁਰੂ ਜੀ ਕਿਰਪਾ ਕਰਨ। ਸਾਡਾ ਤੁਹਾਡਾ ਸਾਰਿਆਂ ਦਾ ਗਾਇਨ ਕੀਤਾ ਸਰਵਣ ਕੀਤਾ ਨਾਮ ਮਾਲਕ ਦੀ ਥਾਂ ਪਾਉਣ ਜੀ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਵੱਡੇ ਵੀਰ ਭਾਈ ਵਰਿੰਦਰ ਸਿੰਘ ਜੀ ਵਾਰਸ ਤਿੰਨਾਂ ਪਾਸੋਂ ਸਰਵਣ ਕਰੀਏ ਜੀ ਉਸ ਪਰਮਾਤਮਾ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਰ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਆਪ ਜੀ ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦੇ ਜਥੇ ਨੂੰ ਸਰਵਣ ਕਰਦੇ ਹੋ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਕਰਦੇ ਹਾਂ। ਤੋ ਆਓ ਗੁਰੂ ਪਿਆਰਿਓ, ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਸ਼੍ਰੀ ਅਖੰਡ ਪਾਠ ਸਾਹਿਬਾਨ ਜੋ ਗੁਰੂ ਚਰਨਾਂ 'ਚ ਵਰਸਾਈਆਂ ਹੋਈਆਂ ਸੰਗਤਾਂ ਸੇਵਕ ਪਰਿਵਾਰਾਂ ਵੱਲੋਂ ਆਰੰਭ ਕਰਵਾਏ ਗਏ ਨੇ, ਨਗਰ ਸਾਹਨੇਵਾਲ ਕਲਾਂ ਅਤੇ ਖੁਰਦ, ਔਰ ਇਸ ਤਰ੍ਹਾਂ ਪਿੰਡ ਜਲਾਜਣ ਡਿਸਟ੍ਰਿਕਟ ਲੁਧਿਆਣਾ ਦੀ ਇਹ ਸੰਗਤ ਹੈ। ਇਹਨਾਂ ਸੰਗਤਾਂ ਵੱਲੋਂ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਦਿਓਲ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਇਹਨਾਂ ਸੇਵਕ ਪਰਿਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਿੰਨੇ ਦਿਨ ਇਹ ਪ੍ਰਵਾਹ ਇਸੇ ਤਰ੍ਹਾਂ ਚੱਲਣਗੇ। ਪਰਸੋਂ ਨੂੰ ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਔਰ ਹਫ਼ਤਾਵਾਰੀ ਸਮਾਗਮ ਸੱਜਣਗੇ। ਤਿੰਨੇ ਦਿਨ ਆਪ ਜੀ ਨੇ ਦਰਸ਼ਨ ਦੀ ਦਾਰੇ ਬਖਸ਼ਣੇ। ਤੋ ਗੁਰੂ ਪਿਆਰਿਓ, ਗੁਰਦੁਆਰਾ ਸਾਹਿਬ ਦੇ ਵਿੱਚ ਚੁਆਖਾਂ ਦਾ ਮੁਫ਼ਤ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ 14 ਜੂਨ ਦਿਨ ਐਤਵਾਰ ਯਾਨੀ ਕਿ ਪਰਸੋਂ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ। ਤੋ ਲੋੜਵੰਦ ਸੱਜਣ ਆਪ ਜੀ ਆਪਣੀਆਂ ਅੱਖਾਂ ਦਾ ਚੈੱਕਅਪ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਰਵਾ ਸਕਦੇ ਹੋ। ਇਹ ਸੇਵਾਵਾਂ ਬਿਲਕੁਲ ਫ੍ਰੀ ਆਫ ਕੋਸਟ ਜਿਹੜੀਆਂ ਨੇ ਇਹ ਕੀਤੀਆਂ ਜਾ ਰਹੀਆਂ ਨੇ, ਆਪ ਜੀ ਇਹਨਾਂ ਦਾ ਲਾਭ ਉਠਾ ਸਕਦੇ ਹੋ। ਕੀਰਤਨ ਕਲਾਸਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈਆਂ ਜਾਂਦੀਆਂ ਨੇ। ਇਸੇ ਤਰ੍ਹਾਂ ਦਸਤਾਰ ਸਿਖਲਾਈ ਕੈਂਪ ਨੌਜਵਾਨ ਵੀਰ ਹਰ ਸ਼ੁੱਕਰਵਾਰ ਸ਼ਾਮ 6 ਵਜੇ ਇਹ ਦਸਤਾਰ ਸਿਖਲਾਈ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਂਦੀ ਹੈ। ਤੋ ਆਪ ਜੀ ਇਹਨਾਂ ਸੇਵਾਵਾਂ ਦਾ ਲਾਭ ਵੀ ਉਠਾ ਸਕਦੇ ਹੋ। ਆਓ ਗੁਰਬਾਣੀ ਕੀਰਤਨ ਜਿੱਥੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਮਾਣਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਤਿੰਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

काली तार। इस परवासे जो रहे बूढ़े काली तार, जुगो जुग टल चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसां पातशाहियां दी जोत, साहब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले ते सज्जे दीवाना दीयां हाजरियां भर रहे, सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के मेरे तों पहलां गुरु करके रागी जथे पासों सतगुरां दी अमृतमयी बाणी दे कीर्तन श्रवण कर रहे सी। सो आओ समां है, लड़ीवार चल रहे भगत कबीर जी दे श्लोकां दी विचार दा। तो साध संगत जिन्ने श्री राव सतगुरां दे हजूर बैठे हो जां घरां विच मीडिया दे माध्यम राही श्रवण कर रहे हो, आओ फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब दे दो श्लोकां दा पाठ मैं आप जी दे नाल सांझा कीता है, जो कि गुरु ग्रंथ साहब जी दे अंक 1371 दे उत्ते सुभायमान है, ते 135 ते 36 नंबर ए श्लोक ने। इस श्लोक विच कबीर साहब ने जिहड़े लोग एक निरंकार दी पूजा नूं छड्ड के होर दी पूजा करदे ने उन्हां बारे ख्याल दित्ता भी उह लोक भुल्ले होए ने ते भटकदे रहिंदे ने। एक नूं छड्डांगे जीवन विच भटकणा पवेगी, जिवें बंदा एक राह नूं छड्ड देवे बहुते राह चुण लवे ते भटकणा ही है। ਇਦਾਂ ਜਿਹਨੇ ਇੱਕ ਉਹ ਨਿਰੰਕਾਰ ਵਾਹਿਗੁਰੂ ਦਾ ਤਿਆਗ ਕੀਤਾ ਹੋਇਆ ਹੈ, ਬਾਕੀ ਉਹਨੇ ਜਿੰਨੇ ਵੀ ਰਾਹ ਅਖਤਿਆਰ ਕੀਤੇ ਨੇ ਉਹ ਭਟਕਣਾ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਕਈ ਵਾਰ ਨਾ ਬੰਦਾ ਭਟਕਣਾ ਤੇ ਵੀ ਮਾਣ ਕਰਦਾ, ਕਿਉਂਕਿ ਭਟਕਣਾ ਵੀ ਬੰਦੇ ਦਾ ਜ਼ੋਰ ਲਵਾਉਂਦੀ ਹੈ। ਆਮ ਇੱਕ ਥਿਊਰੀ ਇੱਕ ਵਿਚਾਰ ਸਾਡੇ ਕਲਚਰ ਵਿੱਚ ਇਹ ਵੀ ਹੈ ਵੀ ਅਸੀਂ ਕੋਈ ਬੰਦਾ ਜਦੋਂ ਕੋਈ ਕੰਮ ਕਰਦਾ ਹੈ ਨਾ, ਜੇ ਉਹ ਹੰਭ ਜਾਵੇ ਤੇ ਐਨ ਸਰੀਰ ਨੂੰ ਥਕਾ ਲਵੇ, ਆਪਾਂ ਕਹਿੰਦੇ ਇਸ ਬੰਦੇ ਨੇ ਕੰਮ ਕੀਤਾ ਹੀ, ਉੱਥੇ ਅਸੀਂ ਧਿਆਨ ਦੇਵਾਂਗੇ। ਪਰ ਜੇ ਕੋਈ ਬੜੇ ਆਰਾਮ ਦੇ ਨਾਲ ਕੰਮ ਵੀ ਕਰ ਜਾਵੇ, ਸਰੀਰ ਵੀ ਉਹਦਾ ਥੱਕੇ ਨਾ, ਉਸ ਤਰੀਕੇ ਨਾਲ ਤਕਲੀਫ ਵੀ ਨਾ ਹੋਵੇ, ਤੇ ਬਹੁਤੀ ਵਾਰ ਆਪਾਂ ਮੰਨਦੇ ਹੀ ਨਹੀਂ ਵੀ ਇਹਨੇ ਕੰਮ ਕੀਤਾ ਹੋਵੇਗਾ, ਤਾਂ ਉੱਥੋਂ ਫਿਰ ਇੱਕ ਟ੍ਰੈਂਡ ਚੱਲ ਜਾਂਦਾ। ਫਿਰ ਕਈ ਸ਼ੈਤਾਨ ਵੀ ਹੁੰਦੇ ਨੇ, ਉਹ ਕੰਮ ਕੋਈ ਨਹੀਂ ਕਰਦੇ ਪਰ ਉਹ ਮਹਿਸੂਸ ਇਹ ਕਰਾ ਦਿੰਦੇ ਨੇ ਵੀ ਅਸੀਂ ਥੱਕੇ ਹੋਏ ਹਾਂ। ਹੁਣ ਜੇ ਅਸੀਂ ਕੋਈ ਗਾਰਬੇਜ ਚੁੱਕ ਰਹੇ ਹਾਂ, ਗੰਦਗੀ ਚੁੱਕ ਰਹੇ ਹਾਂ, ਅੱਜ ਸਮਾਂ ਬੜਾ ਬਦਲ ਗਿਆ, ਮਸ਼ੀਨਾਂ ਆ ਗਈਆਂ, ਵੱਡੇ ਵੱਡੇ ਟਰੱਕ ਗਾਰਬੇਜ ਨੂੰ ਲੋਡ ਕਰਦੇ ਨੇ, ਆਪਣੇ ਆਪ ਕਰ ਲੈਂਦੇ ਨੇ, ਬੰਦਾ ਆਰਾਮ ਨਾਲ ਉਹਦੇ ਵਿੱਚ ਬੈਠਾ ਹੋਇਆ। ਤੇ ਜੇ ਘਰ ਆ ਕੇ ਬੰਦਾ ਇਹ ਆਖੇ ਵੀ ਮੈਂ ਗਾਰਬੇਜ ਸੁੱਟ ਕੇ ਆਇਆ, ਤੇ ਪਹਿਲੀ ਗੱਲ ਵੀ ਘਰ ਵਾਲੇ ਜੇ ਤੇ ਸਮਝਦਾਰ ਹੋਏ ਫਿਰ ਤੇ ਗੱਲ ਸਮਝ ਜਾਣਗੇ, ਨਹੀਂ ਤੇ ਕਹਿਣਗੇ ਤੇਰੇ ਤੇ ਇੱਕ ਦਾਗ ਵੀ ਨਹੀਂ ਲੱਗਾ ਹੋਇਆ। ਤੇ ਇੱਕ ਬੰਦਾ ਵੈਸੇ ਹੀ ਆਖੇ ਵੀ ਮੈਂ ਵੇਖੋ ਲਿਬੜਿਆ ਹੋਇਆ, ਇੰਨਾ ਮੈਂ ਕੰਮ ਕੀਤਾ, ਮੇਰੇ ਕੱਪੜੇ ਭਰ ਗਏ, ਉਹ ਕਹਿਣਗੇ ਹਾਂ ਇਹਨੇ ਕੰਮ ਕੀਤਾ। ਮਤਲਬ ਇਹ ਸਾਡੀ ਮਾਨਸਿਕਤਾ ਹੈ, ਅਸੀਂ ਬਹੁਤੀ ਵਾਰ ਜਿਹੜਾ ਇਸੇ ਚੀਜ਼ ਵਾਲੇ, ਇਸੇ ਕਰਕੇ ਤੁਸੀਂ ਵੇਖੋ ਬੰਦਾ ਬਾਹਰੀ ਤੌਰ ਤੇ ਜਿੱਦਾਂ ਖੇਤੀਬਾੜੀ ਕਰਦਾ ਸੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਅਜੇ ਸਾਧਨ ਇੰਨੇ ਮੌਜੂਦ ਨਹੀਂ ਸਨ, ਤੇ ਖੇਤੀ ਕਰਨਾ ਬੜਾ ਔਖਾ ਕੰਮ ਸੀ, ਅੱਜ ਵੀ ਔਖਾ ਹੈ, ਪਰ ਅੱਜ ਹੋਰ ਸਹੂਲਤਾਂ ਨਾਲ ਆ ਗਈਆਂ,
ਹੁਣ ਕਦੀ ਉਹ ਸਮਾਂ ਸੀ ਜਦੋਂ ਸਵੇਰੇ ਉੱਠ ਕੇ ਬਲਦ ਲੈ ਕੇ ਖੇਤਾਂ ਵਿੱਚ ਜਾਣਾ, ਫਿਰ ਸਾਰੀ ਦਿਹਾੜੀ ਘੱਟੇ ਮਿੱਟੀ ਦੇ ਵਿੱਚ ਉਹਨੇ ਮਤਲਬ ਇੱਕ ਇੱਕ ਦਿਨ ਦੇ ਵਿੱਚ ਜਿਹੜਾ ਹੈ ਉਹ ਬਲਦਾਂ ਦੇ ਨਾਲ ਲੱਗੇ ਰਹਿਣਾ। ਹੁਣ ਤੇ ਟਰੈਕਟਰ ਜਿਹੜੇ ਨੇ ਉਹ ਤੇ ਘੰਟਿਆਂ 'ਚ ਹੀ ਕੰਮ ਕਰ ਜਾਂਦੇ ਨੇ। ਵੀ ਇੱਕ ਜ਼ੋਰ ਲੋਕਾਂ ਦਾ ਲੱਗਦਾ ਹੁੰਦਾ ਸੀ, ਇੱਦਾਂ ਹੀ ਹੁਣ ਮਸ਼ੀਨਾਂ ਆ ਗਈਆਂ ਜਿਹੜੀਆਂ ਫਸਲਾਂ ਨੂੰ ਕੱਟਦੀਆਂ ਨੇ। ਪਹਿਲਾਂ ਹੱਥੀਂ ਬੰਦੇ ਕੰਮ ਕਰਦੇ ਹੁੰਦੇ ਸੀ, ਬੜਾ ਜ਼ੋਰ ਲੱਗਦਾ ਸੀ, ਹਰ ਚੀਜ਼ ਦੀ ਲੋੜ ਪੈਂਦੀ ਸੀ, ਉਨਾ ਹੀ ਲੋੜ ਪਰਿਵਾਰ ਵਾਲਿਆਂ 'ਤੇ ਹੁੰਦੀ ਸੀ। ਜਿਹੜੀਆਂ ਸਵਾਣੀਆਂ ਘਰ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਇਹ ਹੁੰਦਾ ਸੀ ਵੀ ਖੇਤਾਂ ਵਿੱਚ 20 ਬੰਦੇ ਕੰਮ ਕਰ ਰਹੇ ਆ, ਵੀ ਅਸੀਂ ਇੰਨਿਆਂ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਹੈ ਸਵੇਰ ਤੋਂ ਲੈ ਕੇ। ਜੇ ਬੰਦਾ ਖੇਤੀ ਕਰਨ ਜਾਂਦਾ ਸੀ ਤੇ ਸਵਾਣੀ ਤੜਕੇ ਤੋਂ ਹੀ ਚੁੱਲ੍ਹੇ ਚੌਂਕੇ ਉੱਤੇ ਚੜ੍ਹ ਕੇ ਉਹਨੂੰ ਸਾਂਭਦੀ ਸੀ। ਮਤਲਬ ਜ਼ੋਰ ਦਾ ਯੁੱਗ ਸੀ ਕਹਿ ਲਓ। ਅੱਜ ਕੰਮ ਸੌਖਾ ਹੋ ਗਿਆ, ਹੁਣ ਮਸ਼ੀਨ ਹੈ, ਬੰਦਾ ਆਸਾਨੀ ਨਾਲ ਜਿਹੜਾ ਹੈ ਸਾਰਾ ਕੁਝ ਘੱਟ ਵੱਢ ਲੈਂਦਾ ਹੈ। ਮਤਲਬ 10 ਬੰਦਿਆਂ ਦਾ ਕੰਮ ਵੀ ਬੰਦਾ ਇਕੱਲਾ ਕਰ ਲੈਂਦਾ, ਮਸ਼ੀਨਾਂ ਆ ਗਈਆਂ ਹੁਣ। ਹੁਣ ਉਦਾਂ ਘੱਟਾ ਮਿੱਟੀ ਉਹ ਸਾਰਾ ਕੁਝ ਨਹੀਂ ਹੁੰਦਾ, ਗੈਸ ਆ ਗਏ, ਹੁਣ ਪਾਥੀਆਂ ਵਾਲਾ ਕੰਮ ਨਿਬੜ ਗਿਆ, ਚੁੱਲ੍ਹਿਆਂ ਵਾਲਾ ਕੰਮ ਨਿਬੜ ਗਿਆ, ਹੁਣ ਤੇ ਰੋਟੀਆਂ ਲਾਉਣ ਵਾਲੀਆਂ ਮਸ਼ੀਨਾਂ ਆ ਗਈਆਂ। ਬੜਾ ਕੁਝ ਬਦਲ ਗਿਆ ਦੁਨੀਆਂ ਵਿੱਚ। ਹੁਣ ਇੱਕ ਪ੍ਰਵਿਰਤੀ ਪਰ ਸਾਡੀ ਉਹ ਚੱਲਦੀ ਆ ਰਹੀ ਹੈ, ਇੱਕ ਬਿਰਤੀ ਜਿਹੜੀ ਆ ਅਸੀਂ ਉਸੇ ਨੂੰ ਲੈ ਕੇ ਜੀ ਰਹੇ ਹਾਂ। ਵੀ ਕੰਮ ਦੀ ਨਿਸ਼ਾਨੀ ਇਹ ਹੈ ਵੀ ਜਿਹੜਾ ਬੰਦਾ ਵੱਧ ਲਿਬੜਿਆ, ਹਾਂ ਠੀਕ ਹੈ ਲਿਬੜਨ ਵਾਲੇ ਕੰਮ ਵੀ ਹੁੰਦੇ ਨੇ, ਉਹ ਨਹੀਂ ਮੈਂ ਕਹਿ ਰਿਹਾ, ਅਸੀਂ ਉਹਨੂੰ ਕਵਾਂਗੇ ਵੀ ਇਹ ਬੰਦਾ ਹੁਣ ਕਿਸੇ ਹੱਦ ਤੱਕ ਬਾਹਰੀ ਕੰਮ ਵਿੱਚ ਇਹ ਗੱਲ ਠੀਕ ਵੀ ਹੈ, ਪਰ ਧਾਰਮਿਕ ਕੰਮ ਵਿੱਚ ਵੀ ਜਿਹੜਾ ਬੰਦਾ ਬਿਲਕੁਲ ਥੱਕਿਆ ਹੋਇਆ ਨਾ, ਆਪਾਂ ਕਹਿੰਦੇ ਕਹਿੰਦੇ ਇਹ ਬੰਦਾ ਧਰਮ ਕਮਾਉਂਦਾ, ਉਹਦੇ ਬਾਰੇ ਆਪਾਂ ਇੱਦਾਂ ਦਾ ਸ਼ਬਦ ਵਰਤਦੇ ਵੀ ਇਹ ਵਾਕਈ ਧਰਮੀ ਹੈ, ਇਹ ਸਵੇਰ ਤੋਂ ਲੈ ਕੇ ਚੌਂਕੜੀ ਮਾਰ ਕੇ ਬੈਠਾ, ਸਾਰੀ ਦਿਹਾੜੀ ਇਹਨੇ ਚੌਂਕੜੀ ਖੋਲੀ ਨਹੀਂ, ਆਪਾਂ ਕਹਾਂਗੇ ਇਹ ਬੰਦਾ ਧਰਮੀ ਹੈ। ਹੁਣ ਇੱਕ ਬੰਦਾ ਜਿਹੜਾ ਆਪਣੀ ਕਿਰਤ ਕਰਦਾ, ਜਿਹੜਾ ਕੰਮ ਕਰਦਾ, ਉਹ ਐਸਾ ਨਹੀਂ ਕਰ ਸਕਦਾ। ਧਰਮ ਦੇ ਅਸੀਂ ਜਿਹੜੇ ਮੀਟਰ ਸੈੱਟ ਕੀਤੇ ਉਹ ਕੀਤੇ ਵੀ ਇਹ ਬੰਦਾ ਭੁੱਖਾ ਰਹਿੰਦਾ ਭਾਈ, ਇਹ ਹੈ ਰੱਬ ਦੇ ਨੇੜੇ, ਇਸ ਬੰਦੇ ਨੇ ਘਰ ਛੱਡਿਆ, ਇਹ ਹੈ ਰੱਬ ਦੇ ਨੇੜੇ। ਮਤਲਬ ਜਿਹੜਾ ਸਾਨੂੰ ਲੱਗਦਾ ਸੀ ਨਾ ਵੀ ਆਹ ਕੰਮ ਕਠਿਨ ਹੈ, ਜਿੰਨੇ ਉਹ ਕਠਿਨ ਕੰਮ ਕੀਤਾ ਆਪਾਂ ਕਿਹਾ ਇਹ ਬੰਦਾ ਰੱਬ ਦੇ ਨੇੜੇ ਹੋ ਗਿਆ। ਤੇ ਜਿਹੜਾ ਆਮ ਹੈ ਕਿਰਤੀ ਹੈ ਉਹ ਆਪਣੀ ਕਿਰਤ ਕਰ ਰਿਹਾ, ਨੇਕ ਰਾਹ ਉੱਤੇ ਚੱਲ ਰਿਹਾ, ਬਾਣੀ ਵੀ ਪੜ੍ਹਦਾ ਹੈ, ਬਾਣੀ ਨੂੰ ਵਿਚਾਰਦਾ ਵੀ ਹੈ, ਹੋਰ ਉਹ ਕੋਈ ਪਖੰਡ ਨਹੀਂ ਕਰਦਾ, ਹੋਰ ਉਹ ਸਰੀਰ ਨੂੰ ਕਸ਼ਟ ਨਹੀਂ ਦਿੰਦਾ, ਕੋਈ ਤਪਾਉਂਦਾ ਨਹੀਂ, ਲੋਕ ਕਹਿੰਦੇ ਨੇ ਇਹ ਤੇ ਧਰਮ ਹੀ ਨਹੀਂ ਹੈਗਾ। ਇਹੋ ਚੱਲ ਰਿਹਾ ਸੀ ਨਾ ਗੁਰੂ ਨਾਨਕ ਸਾਹਿਬ ਦੇ ਵੇਲੇ ਵੀ ਇਹੋ ਚੱਲ ਰਿਹਾ ਸੀ। ਲੋਕ ਧਰਮੀ ਕਿਹਨੂੰ ਮਿਥ ਰਹੇ ਨੇ ਜਿਹੜਾ ਪੁੱਠਾ ਲੜਕ ਰਿਹਾ ਰੁੱਖ ਦੇ ਨਾਲ, ਲੋਕ ਧਰਮੀ ਕਿਹਨੂੰ ਮਿਥ ਰਹੇ ਨੇ ਜਿਹੜਾ ਠੰਡੇ ਪਾਣੀ ਦੇ ਵਿੱਚ ਖਲੋਤਾ ਆ, ਲੋਕ ਧਰਮੀ ਕਿਹਨੂੰ ਮਿਥ ਰਹੇ ਨੇ ਜਿਹੜਾ ਨੰਗੇ ਪੈਰੀ ਚੱਲ ਕੇ ਧਰਮ ਸਥਾਨ ਤੇ ਜਾ ਰਿਹਾ, ਜਿਹੜਾ ਕੱਜਿਆ ਜਾ ਰਿਹਾ ਉਹਨੂੰ ਤੇ ਕਹਿੰਦੇ ਨੇ ਵੀ ਇਹ ਧਰਮੀ ਹੈ। ਮਤਲਬ ਗੱਲ ਕਾਹਦੀ ਵੀ ਜਿਹੜੀ ਪਰੰਪਰਾ ਅਸੀਂ ਆਪਣਾ ਪੇਟ ਭਰਨ ਲਈ ਫਿਜ਼ੀਕਲ ਤੌਰ ਤੇ ਜਿਹੜਾ ਜ਼ੋਰ ਉੱਥੇ ਲੱਗਦਾ ਹੁੰਦਾ ਸੀ, ਧਾਰਮਿਕ ਦੁਨੀਆਂ ਵਿੱਚ ਵੀ ਬੰਦੇ ਨੇ ਸਮਝ ਲਿਆ ਵੀ ਜੇ ਰੱਬ ਨੂੰ ਖੁਸ਼ ਕਰਨਾ ਹੈ ਤੇ ਇਦਾਂ ਦਾ ਜ਼ੋਰ ਲਾਉਣਾ ਪੈਣਾ। ਆਸਾ ਕੀ ਵਾਰ ਪੜ੍ਹ ਲਓ, ਗੱਲ ਸਪਸ਼ਟ ਹੋਵੇਗੀ। ਸਤਿਗੁਰੂ ਮਹਾਰਾਜ ਨੇ ਬਚਨ ਇੱਕ ਬੜਾ ਪਿਆਰਾ ਰੱਖਿਆ, ਉਹਨਾਂ ਆਖਿਆ ਲੋਕ ਮਲ ਵੀ ਖਾ ਜਾਂਦੇ ਸੀ, ਮਲ ਸਮਝਦੇ ਗੰਦਗੀ ਨੂੰ। ਕਿੰਨੇ ਐਸੇ ਸਾਧੂ ਨੇ ਜਿਹਨਾਂ ਨੂੰ ਅਘੋਰੀ ਕਹਿੰਦੇ ਨੇ, ਉਹ ਗੰਦਗੀ ਖਾ ਜਾਂਦੇ ਨੇ, ਆਪਦਾ ਹੀ ਮਲ ਖਾ ਜਾਂਦੇ ਨੇ, ਤੇ ਉਹ ਇਹਨੂੰ ਕਹਿੰਦੇ ਨੇ ਵੀ ਇਹ ਧਰਮੀ ਹੁਣ ਕੋਈ ਕਰਕੇ ਵਿਖਾਵੇ। ਹਾਂ ਕੋਈ ਸਿਰ ਵਿੱਚ ਛਾਈ ਪਾ ਰਿਹਾ, ਸਵਾਹ ਪਾ ਰਿਹਾ, ਉਹਨਾਂ ਨੇ ਇਸ ਚੀਜ਼ ਤੇ ਇੱਥੇ ਕਲੇਮ ਕਰ ਦਿੱਤਾ ਵੀ ਲਓ ਕੋਈ ਸਵਾਹ ਪਾ ਕੇ ਤੇ ਵਿਖਾਵੇ ਆਪਦੇ ਆਪ ਉੱਤੇ, ਇਹ ਤੇ ਬੜਾ ਔਖਾ ਕੰਮ ਹੈ। ਤੇ ਲੋਕ ਇਹਦਾ ਹੱਥ ਜੋੜਨ ਲੱਗ ਪਏ, ਵਾਕਈ ਜੀ ਬਾਬਾ ਜੀ ਸਵਾਹ ਪਾ ਸਕਦੇ, ਅਸੀਂ ਸਵਾਹ ਨਹੀਂ ਪਾ ਸਕਦੇ। ਇਸ ਕਰਕੇ ਉਹ ਫਿਰ ਪਛਤਾਵੇ ਉਹਨਾਂ ਰਹਿੰਦਾ ਵੀ ਅਸੀਂ ਤਾਂ ਧਰਮੀ ਬਣ ਨਹੀਂ ਸਕਦੇ। ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਜਿੰਨੇ ਲੋਕ ਕਰਮਕਾਂਡ ਕਰਦੇ ਸੀ, ਇੱਕ ਬੰਦਾ ਹੈ ਜਿਹੜਾ ਅੰਨ ਨਹੀਂ ਖਾਂਦਾ, ਤੁਸੀਂ ਵੀ ਸੁਣਿਆ ਹੋਵੇਗਾ ਸਿੱਖਾਂ ਵਿੱਚ ਵੀ ਕੁਝ ਐਸੇ ਬਾਬੇ ਹੈਗੇ ਨੇ ਜਿਨ੍ਹਾਂ ਦੇ ਬਾਰੇ ਇਹ ਵਿਚਾਰ ਹੈ ਵੀ ਭਾਈ ਇਹ ਬਾਬਾ ਜੀ ਜਿਹੜੇ ਸੀ ਇਹ ਰੋਟੀ ਨਹੀਂ ਸੀ ਖਾਂਦੇ ਹੁੰਦੇ, ਵੀ ਇਹ ਭੁੱਖੇ ਰਹਿੰਦੇ ਸੀ। ਤੇ ਸਤਿਗੁਰ ਨੇ ਆਖਿਆ ਅੰਨ ਨਾ ਖਾਇਆ, ਸਾਧ ਗੁਆਇਆ, ਵੀ ਜੇ ਇਹਨੇ ਅੰਨ ਨਹੀਂ ਖਾਧਾ ਆਪਦਾ ਸਵਾਦ ਗੁਆ ਲਿਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ। ਇਹ ਕਹਿੰਦਾ ਜੀ ਬਾਬਾ ਜੀ ਨੇ ਬਸਤਰ ਨਹੀਂ ਪਹਿਰੇ, ਮਹਾਰਾਜ ਨੇ ਆਖਿਆ ਬਸਤਰ ਨਾ ਪਹਿਰੇ, ਇਹ ਗੁਰੂ ਸਾਹਿਬ ਦੇ ਵਾਕ ਨੇ, ਆਖਿਆ ਬਸਤਰ ਨਾ ਪਹਿਰੇ, ਤੂੰ ਕਹਿੰਦਾ ਬਸਤਰ ਨਹੀਂ ਪਹਿਰੇ, ਬਸਤਰ ਨਾ ਪਹਿਰੇ,
ਐਨ ਸਕਹਿਰੇ ਦਿਨ ਰਾਤ ਆਪਣੇ ਆਪ ਉੱਤੇ ਕਹਿਰ ਢਾ ਰਿਹਾ। ਜੇ ਠੰਡ ਹੈ ਬਸਤਰ ਨਹੀਂ ਪਾ ਰਿਹਾ, ਜੇ ਗਰਮੀ ਹੈ ਤੇ ਬਸਤਰ ਨਹੀਂ ਪਾ ਰਿਹਾ। ਬਸਤਰ ਨਾ ਪਹਿਰੇ ਐਨ ਸਕਹਿਰੇ ਮੋਨ ਵਿਗੂਤਾ, ਬਾਬੇ ਨੇ ਆਖਿਆ ਮੋਨੀ ਬਣਿਆ ਬੈਠਾ ਇਹ, ਬੋਲਦਾ ਨਹੀਂ ਜ਼ੁਬਾਨ ਤੋਂ। ਮੋਨ ਵਿਗੂਤਾ ਕਿਉਂ ਜਾਗੇ ਗੁਰਬਿਨ ਸੂਤਾ। ਕਿਸੇ ਨੇ ਆਖਿਆ ਬਾਬਾ ਜੀ ਨੰਗੇ ਪੈਰੀ ਚੱਲਦੇ ਨੇ, ਇਹਨਾਂ ਨੇ ਸਾਰੀ ਜ਼ਿੰਦਗੀ ਪੈਰੀ ਜੁੱਤੀ ਪਾ ਕੇ ਨਹੀਂ ਵੇਖੀ। ਬਾਬੇ ਨੇ ਆਖਿਆ ਫਿਰ ਕੀ ਹੋ ਗਿਆ, ਇਹ ਜੁੱਤੀ ਅਵੇਲੇਬਲ ਨਹੀਂ ਸੀ, ਪਾ ਲੈਂਦਾ। ਪੱਗ ਉੱਪੇ ਤਾਣਾ, ਪੱਗ ਉੱਪੇ ਤਾਣਾ ਦਾ ਅਰਥ ਕੀ ਹੈ, ਵੀ ਨੰਗੇ ਪੈਰੀ ਚੱਲ ਰਿਹਾ, ਨੰਗੇ ਪੈਰੀ, ਵੀ ਠੰਡ ਪਈ ਹੋਈ ਹੈ ਨੰਗੇ ਪੈਰੀ ਚੱਲੋ, ਗਰਮੀ ਪਈ ਹੈ ਨੰਗੇ ਪੈਰੀ ਚੱਲੋ। ਭਾਈ ਤੁਸੀਂ ਜੁੱਤੀ ਪਾ ਲਓ ਪੈਰੀ, ਕਿਹੜਾ ਕੋਈ ਰੱਬ ਥੱਲੇ ਲੈ ਚੱਲਿਆ ਇੱਦਾਂ। ਪੱਗ ਉੱਪੇ ਤਾਣਾ, ਮਹਾਰਾਜ ਇਹ ਧਰਮੀ ਕਹਿੰਦਾ ਨਹੀਂ ਆਪਣਾ ਕੀ ਆ ਕਮਾਉਣਾ, ਆਪਣਾ ਕੀਤਾ ਹੋਇਆ ਪਾ ਰਿਹਾ, ਫਿਰ ਦੁੱਖ ਭੋਗ ਰਿਹਾ ਐਵੇਂ ਜਾਣ ਬੁੱਝ ਕੇ। ਮਹਾਰਾਜ ਇਹ ਮੈਲ ਖਾ ਜਾਂਦਾ, ਗੰਦਗੀ ਖਾ ਜਾਂਦਾ, ਆਲ ਮਲ ਖਾਈ ਸਿਰ ਛਾਈ ਪਾਈ, ਮਹਾਰਾਜ ਧਰਮੀ ਹੋ ਗਿਆ। ਕਹਿੰਦੇ ਨਹੀਂ ਮੂਰਖ ਅੰਧੈ ਪੱਤ ਗਵਾਈ, ਅੰਨੇ ਮੂਰਖ ਨੇ ਆਪਣੀ ਪੱਤ ਗਵਾ ਲਈ, ਮੂਰਖ ਅੰਧੇ ਪੱਤ ਗਵਾਈ। ਮਹਾਰਾਜ ਫਿਰ ਥਾਏ ਕਿਹੜੀ ਚੀਜ਼ ਪੈਂਦੀ ਹੈ, ਆਖਿਆ ਬਿਨ ਨਾਮੈ ਕਿਸ ਥਾਏ ਨਾ ਪਾਈ, ਰੱਬੀ ਨਾਮ ਤੋਂ ਬਿਨਾਂ ਜਿਹੜਾ ਕੋਈ ਵੀ ਕਰਮ ਕੀਤਾ ਜਾਂਦਾ ਉਹ ਥਾਏ ਨਹੀਂ ਪੈਂਦਾ, ਬਿਨ ਨਾਮੈ ਕਿਸ ਥਾਏ ਨਾ ਪਾਈ। ਮਹਾਰਾਜ ਇਹਨੇ ਘਰ ਬਾਰ ਛੱਡਿਆ, ਇਹ ਬਿਬਾਣਾ ਵਿੱਚ ਰਹਿੰਦਾ, ਇਹ ਮੜੀਆਂ ਵਿੱਚ ਰਹਿੰਦਾ ਹੈ, ਰਹਿ ਬਿਮਾਣੀ ਮੜੀ ਮਸਾਣੀ, ਮੜੀਆਂ ਜਾ ਕੇ ਬੈਠਾ ਹੋਇਆ, ਕਬਰਾਂ ਵਿੱਚ ਜਾ ਕੇ ਬੈਠਾ ਹੋਇਆ। ਰਹੇ ਬਿਮਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛਤਾਣੀ। ਬਾਬੇ ਨੇ ਆਖਿਆ ਪਛਤਾਵਾ ਪੱਲੇ ਪਵੇਗਾ, ਅੰਨਾ ਹੈ ਸਮਝਦਾ ਹੀ ਨਹੀਂ, ਇਹਨੂੰ ਏਦਾਂ ਲੱਗਦਾ ਵੀ ਸ਼ਾਇਦ ਮੜੀ ਵਿੱਚ ਜਾ ਕੇ ਤਪੱਸਿਆ ਹੁੰਦੀ ਹੈ, ਅੰਧ ਨਾ ਜਾਣੇ ਫਿਰ ਪਛਤਾਣੀ। ਹੁਣ ਸਤਿਗੁਰ ਨੇ ਨਿਰਣਾ ਦੇ ਦਿੱਤਾ, ਆਖਿਆ ਇੱਕ ਅਕਾਲ ਪੁਰਖ ਤੋਂ ਬਿਨਾਂ ਸੰਸਾਰ ਭਟਕ ਰਿਹਾ ਹੈ, ਕਦੀ ਕਿਤੇ ਕਦੀ ਕਿਤੇ, ਸਾਰੀ ਜ਼ਿੰਦਗੀ ਭਟਕਦੇ ਹੀ ਲੰਘ ਜਾਂਦੀ ਹੈ। ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ, ਅੱਜ ਸਿੱਖ ਵੀ ਭਟਕ ਰਹੇ ਨੇ, ਇਕੱਲੀ ਗੱਲ ਹਿੰਦੂ ਜਾਂ ਮੁਸਲਮਾਨ ਦੀ ਨਹੀਂ, ਸਿੱਖਾਂ ਦੀ ਵੀ। ਕਈ ਵਾਰ ਨਾ ਏਦਾਂ ਸ਼ਬਦ ਆਉਂਦੇ ਨੇ, ਹੁਣ ਬਾਣੀ ਵਿੱਚ ਹਿੰਦੂ ਸ਼ਬਦ ਵੀ ਆਉਂਦਾ, ਮੁਸਲਮਾਨ ਵੀ ਆਉਂਦਾ, ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਪਰ ਇਹਦਾ ਅਰਥ ਇਹ ਨਹੀਂ ਹੈ ਵੀ ਇਹ ਗੱਲ ਸਿੱਖਾਂ ਨੂੰ ਨਹੀਂ ਕਹੀ ਗਈ। ਅੱਜ ਸਿੱਖ ਵੀ ਉਹ ਚਾਲ ਹੀ ਚੱਲ ਰਹੇ ਨੇ ਵੀ ਜੇ ਉਹਨਾਂ ਦੇਵੀ ਦੇਵਤਿਆਂ ਦੇ ਨਾਲ ਕਹਾਣੀਆਂ ਜੋੜੀਆਂ ਨੇ, ਇਹਨਾਂ ਗੁਰੂਆਂ ਨਾਲ ਜੋੜੀਆਂ ਹੋਈਆਂ ਨੇ, ਮੁਸ਼ਕਲ ਇਹ ਹੈ ਨਾ। ਜੇ ਉਹ ਕਰਾਮਾਤੀ ਕਰਮਕਾਂਡੀ ਜੀਵਨ ਬਤੀਤ ਕਰ ਰਹੇ ਨੇ, ਸਿੱਖ ਵੀ ਕਰ ਰਹੇ ਨੇ, ਅੱਜ ਬਾਬਾ ਦੀਪ ਸਿੰਘ ਦੀ ਫੋਟੋ ਰੱਖ ਕੇ ਕੀ ਕੁਝ ਹੋ ਰਿਹਾ, ਉਹ ਕੁਝ ਹੀ ਹੋ ਰਿਹਾ। ਜਿਹੜੇ ਹਿੰਦੂ ਵੀਰ ਦੇਵਤੇ ਦੀ ਫੋਟੋ ਰੱਖ ਕੇ ਕਰਦੇ ਨੇ, ਉਹ ਸਾਡੇ ਵਾਲੇ ਬਾਬਾ ਦੀਪ ਸਿੰਘ ਦੀ ਫੋਟੋ ਰੱਖ ਕੇ, ਫਰਕ ਤੇ ਕੋਈ ਨਹੀਂ ਹੈ, ਫਰਕ ਕੋਈ ਨਹੀਂ। ਉੱਥੇ ਗੁਰਦੇਵ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਨਾ ਭਗਤ ਕਬੀਰ ਸਾਹਿਬ ਨੇ, ਉਹਨਾਂ ਆਖਿਆ ਕਬੀਰ ਠਾਕੁਰ ਪੂਜੈ ਮੋਲ ਲੇ। ਠਾਕੁਰ, ਠਾਕੁਰ ਕਿਹਨੂੰ ਕਹਿੰਦੇ ਨੇ, ਠਾਕੁਰ ਦਾ ਅਰਥ ਹੁੰਦਾ ਜੀ ਮਾਲਕ, ਰੱਬ, ਖੁਦਾ। ਰੱਬ ਨੂੰ ਕਦੀ ਮੁੱਲ ਨਹੀਂ ਖਰੀਦਿਆ ਜਾ ਸਕਦਾ, ਕਦੀ ਠਾਕੁਰ ਵੀ ਮੁੱਲ ਮਿਲਿਆ, ਰੱਬ ਵੀ ਕਦੀ ਮੁੱਲ ਮਿਲਿਆ। ਤੁਸੀਂ ਇੱਕ ਆਪ ਚੀਜ਼ ਬਣਾਈ, ਉਹਨੂੰ ਮੁੱਲ ਖਰੀਦਿਆ ਤੇ ਉਹਨੂੰ ਹੀ ਪੂਜਣ ਲੱਗ ਪਏ। ਹੁਣ ਇਹ ਗੱਲ ਸਾਡੇ ਤੇ ਵੀ ਢੁਕਵੀਂ ਹੈ, ਕਿਸੇ ਨੇ ਫੋਟੋ ਬਣਾ ਦਿੱਤੀ, ਤੁਸੀਂ ਉਹਨੂੰ ਰੱਬ ਮੰਨ ਕੇ ਤੇ ਪੂਜਣ ਲੱਗ ਪਏ। ਉਹ ਪੱਥਰ ਦੀ ਮੂਰਤੀ ਕਿਸੇ ਦੀ ਵੀ ਹੋ ਸਕਦੀ, ਹੁਣ ਕੋਈ ਬਾਬੇ ਨਾਨਕ ਦੀ ਪੱਥਰ ਦੀ ਮੂਰਤੀ ਬਣਾ ਲਵੇ, ਗੱਲ ਉੱਥੇ ਵੀ ਇੰਨੀ ਹੈ। ਹੁਣ ਗੁਰਦੇਵ ਦਾ ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਮਹਾਰਾਜ ਉੱਥੇ ਕਹਿੰਦੇ ਨੇ ਹਿੰਦੂ ਮੂਲੇ ਭੁੱਲੇ। ਹਿੰਦੂ ਜਿਹੜੇ ਨੇ ਨਾ ਉਹ ਭੁੱਲੇ ਹੋਏ ਨੇ ਵਿਚਾਰੇ, ਪਤਾ ਕਿਉਂ, ਅਖੁੱਟੀ ਜਾਹੀ ਬੜੇ ਕੁਰਾਏ ਪਏ ਹੋਏ ਨੇ। ਮਹਾਰਾਜ ਨੇ ਕਿਹਾ ਨਾਰਦ ਕਹਿਆ, ਜੋ ਇਹਨਾਂ ਨੂੰ ਨਾਰਦ ਕਹਿ ਗਿਆ ਉਹਦੀ ਪੂਜਾ ਕਰੀ ਜਾਂਦੇ ਨੇ, ਇਹਨਾਂ ਨੇ ਵੀ ਆਪਣੇ ਧਾਰਮਿਕ ਗ੍ਰੰਥਾਂ ਨੂੰ ਵਿਚਾਰਿਆ ਨਹੀਂ ਹੈ, ਇਹਨਾਂ ਨੇ ਕਦੀ ਵੇਦਾਂ ਨੂੰ ਨਹੀਂ ਵਿਚਾਰਿਆ, ਕਦੀ ਸ਼ਾਸਤਰਾਂ ਨੂੰ ਨਹੀਂ ਵਿਚਾਰਿਆ,
ਜੋ ਨਾਰਦ ਕਹਿ ਗਿਆ ਨਾ ਉਹਨੂੰ ਪੂਜਣ ਲੱਗ ਪਏ। ਅੱਛਾ, ਜਿਨ੍ਹਾਂ ਨੇ ਵਿਚਾਰਿਆ ਸੀ ਉਹ ਵੀ ਤਬਕੇ ਹੈਗੇ ਨੇ ਹਿੰਦੂਇਜ਼ਮ ਦੇ ਵਿੱਚ। ਕੁਝ ਗੱਲਾਂ ਸਾਡੇ ਸਾਹਮਣੇ ਨਹੀਂ ਆਉਂਦੀਆਂ ਵੈਸੇ। ਹਰ ਹਿੰਦੂ ਬੁੱਤ ਦਾ ਪੁਜਾਰੀ ਨਹੀਂ ਜੀ ਹੈਗਾ, ਹਰ ਹਿੰਦੂ ਪੱਥਰ ਦਾ ਪੁਜਾਰੀ ਨਹੀਂ ਹੈਗਾ। ਆਰੀਆ ਸਮਾਜੀ ਤੁਸੀਂ ਵੇਖ ਲਓ, ਪੱਥਰ ਦੀ ਪੂਜਾ ਕਰਦੇ ਨਹੀਂ। ਰਾਜਾ ਰਾਮ ਮੋਹਨ ਰਾਏ ਨੇ ਇੱਕ ਲਹਿਰ ਚਲਾਈ ਸੀ, ਉਹ ਪੱਥਰ ਦੀ ਪੂਜਾ ਕਰਦੇ ਹੀ ਨਹੀਂ। ਜਿਹਨੂੰ ਜਿਹਨੂੰ ਸਮਝ ਲੱਗਦੀ ਹੈ ਉਹਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ, ਤੇ ਜਿਹਨੂੰ ਨਹੀਂ ਸਮਝ ਲੱਗਦੀ ਉਹ ਫਿਰ ਕਰ ਰਹੇ ਨੇ। ਉਹਨਾਂ ਨੇ ਕਈ ਦੇਵੀ ਦੇਵਤੇ ਬਣਾ ਲਏ। ਜਿਹੜਾ ਸਿਆਣਾ ਹਿੰਦੂ ਹੋ ਗਿਆ, ਜਿਹਨੇ ਆਪਣੇ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਲਿਆ, ਉਹਨੂੰ ਪਤਾ ਲੱਗ ਗਿਆ ਵੀ ਇੱਕੋ ਹੀ ਬ੍ਰਹਮ ਹੈ। ਤੇ ਜਿਹਨੇ ਨਹੀਂ ਵਿਚਾਰਿਆ ਉਹ ਇੱਕ ਬ੍ਰਹਮ ਨਾਲੋਂ ਟੁੱਟ ਕੇ ਤੇ ਕਈਆਂ ਦੀ ਪੂਜਾ ਵਿੱਚ ਫਸ ਗਿਆ। ਜਿਵੇਂ ਸਾਡੇ ਵਿੱਚ ਵੀ ਇੱਦਾਂ ਹੀ ਹੈ ਅੱਜ। ਹੁਣ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰ ਲਿਆ ਉਹਨੂੰ ਤੇ ਗੱਲ ਸਮਝ ਲੱਗ ਜਾਂਦੀ ਹੈ, ਜਿਹਨੇ ਨਹੀਂ ਵਿਚਾਰਿਆ ਪੜ੍ਹਿਆ ਹੁੰਦਾ ਉਹ ਤੇ ਫਿਰ ਉਹ ਵੀ ਕਈਆਂ ਦੀ ਪੂਜਾ ਵਿੱਚ ਫਸ ਜਾਂਦਾ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ, ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੀ ਨਾਰਦ ਕਹਿਆ ਸੇ ਪੂਜ ਕਰਾਹੀ। ਜੋ ਇਹਨਾਂ ਨੂੰ ਨਾਰਦ ਕਹਿ ਗਿਆ ਉਹਦੀ ਮੰਨ ਕੇ ਪੂਜਣ ਲੱਗ ਪਏ। ਤੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਖਿਆ, ਅੰਧੇ ਗੁੰਗੇ ਅੰਧੇ ਅੰਧਾਰ, ਆਖਿਆ ਅੰਨੇ ਕਰ ਦਿੱਤੇ ਉਹਨੇ। ਅੰਨਾ, ਅੰਨੇ ਦਾ ਮਤਲਬ ਕੀ ਹੁੰਦਾ? ਅੰਨੇ ਦਾ ਅਰਥ ਹੁੰਦਾ ਹੈ ਜਿੱਥੇ ਤੁਸੀਂ ਵੇਖ ਕੁਝ ਨਹੀਂ ਸਕਦੇ, ਤੁਹਾਨੂੰ ਨਜ਼ਰ ਕੁਝ ਨਹੀਂ ਆਉਂਦਾ। ਬੰਦਾ ਅੱਖਾਂ ਕਰਕੇ ਇੰਨਾ ਨਹੀਂ ਹੁੰਦਾ, ਸੁਰਤ ਕਰਕੇ ਇੰਨਾ ਹੋ ਜਾਂਦਾ। ਜਿੰਨੇ ਲੋਕ ਤੁਸੀਂ ਵੇਖੋ ਬਾਬਿਆਂ ਦੀ ਪੂਜਾ ਵਿੱਚ ਫਸ ਜਾਂਦੇ ਨੇ, ਦੇਹਧਾਰੀਆਂ ਦੀ ਪੂਜਾ 'ਚ ਫਸ ਜਾਂਦੇ ਨੇ, ਉਹ ਕਿੱਥੋਂ ਅੰਨੇ ਹੁੰਦੇ ਨੇ? ਇੱਥੋਂ ਅੰਨੇ ਹੋ ਜਾਂਦੇ ਨੇ ਸੁਰਤ ਕਰਕੇ। ਖਿਮਾ ਕਰਿਓ, ਬਾਬਾ ਕੁਝ ਗਲਤ ਵੀ ਕਰ ਜਾਵੇ ਨਾ, ਉਹ ਇੰਨੇ ਅੰਨੇ ਹੁੰਦੇ ਨੇ, ਉਹਨੂੰ ਬੋਲ ਨਹੀਂ ਸਕਦੇ, ਉਹਨੂੰ ਕੁਝ ਨਹੀਂ ਕਹਿ ਸਕਦੇ। ਕਿਉਂ? ਇੱਥੋਂ ਅੰਨੇ ਹੋ ਗਏ, ਅੱਖਾਂ ਦੇ ਅੰਨੇ। ਬਾਬੇ ਦੀ ਬਾਣੀ ਨੇ ਆਖਿਆ, ਅੰਨਾ ਉਹ ਨਹੀਂ ਹੁੰਦਾ ਜਿਹਦੇ ਮੂੰਹ ਤੇ ਅੱਖਾਂ ਨਾ ਹੋਣ, ਆਖਿਆ ਅੰਧੇ ਉਹ ਹੁੰਦੇ ਨੇ ਜਿਹੜੇ ਇੱਕ ਰੱਬ ਨੂੰ ਛੱਡ ਜਾਂਦੇ ਨੇ, ਉਹ ਅੰਨੇ ਹੋ ਜਾਂਦੇ ਨੇ, ਸੱਚੀ ਅੰਨੇ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਹੀ ਕੋਈ ਨਹੀਂ। ਆਖਿਆ ਅੰਧੇ ਗੂੰਗੇ, ਗੂੰਗੇ ਦਾ ਮਤਲਬ ਕੀ? ਗੂੰਗਾ ਬੰਦਾ ਬੋਲ ਨਹੀਂ ਸਕਦਾ। ਹੁਣ ਜਦੋਂ ਇਹ ਕਹਿੰਦੇ ਨੇ ਵੀ ਪੰਡਿਤ ਜੀ ਉਹ ਪੱਥਰ ਪੈਰਾਂ 'ਚ ਲੱਗਾ, ਉਸੇ ਪੱਥਰ ਨੂੰ ਸ਼ੇਪ ਦੇ ਕੇ ਤੁਸੀਂ ਸਾਨੂੰ ਪੂਜਣ ਲਾ ਦਿੱਤਾ, ਉਹ ਕਹਿੰਦੇ ਨਾ, ਭਗਵਾਨ ਦੀ ਨਿੰਦਿਆ ਨਾ ਕਰੀ, ਉਹਨੇ ਗੂੰਗੇ ਵੀ ਕਰ ਦਿੱਤੇ ਵੀ ਤੁਸੀਂ ਬੋਲ ਵੀ ਨਹੀਂ ਸਕਦੇ। ਸਾਡੇ 'ਚ ਵੀ ਇੱਦਾਂ ਹੈ। ਮੈਂ ਨਾਲ ਕੰਪੈਰੀਟਿਵਲੀ ਇਹ ਬੇਨਤੀ ਕਰ ਰਿਹਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਇਕੱਲੀ ਹਿੰਦੂ ਵੀਰਾਂ ਦੀ ਗੱਲ ਹੈ। ਨਹੀਂ, ਸਾਡੀ ਵੀ ਗੱਲ, ਸਾਨੂੰ ਵੀ ਕੀ ਕਰ ਦਿੱਤਾ ਜਾਂਦਾ ਹੈ? ਗੂੰਗੇ ਕਰ ਦਿੱਤਾ ਜਾਂਦਾ। ਤੁਸੀਂ ਸਵਾਲ ਕਰ ਹੀ ਨਹੀਂ ਸਕਦੇ, ਤੁਸੀਂ ਸਵਾਲ ਕਰ ਹੀ ਨਹੀਂ ਸਕਦੇ। ਹਾਲਾਂਕਿ ਸਿੱਖੀ ਆਰੰਭ ਹੀ ਸਵਾਲ ਤੋਂ ਹੋਈ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਨੇਊ ਪਾਉਣ ਲੱਗੇ ਤੇ ਬਾਬੇ ਨਾਨਕ ਨੇ ਇਹੋ ਹੀ ਆਖਿਆ ਨਾ ਵੀ ਇਹ ਜਨੇਊ, ਇਹਦਾ ਰੀਜ਼ਨ ਕੀ ਹੈ ਪਾਉਣ ਦਾ, ਕਾਰਨ ਕੀ ਹੈ? ਸਿੱਖੀ ਦੀ ਆਰੰਭਤਾ ਹੀ ਸਵਾਲ ਤੋਂ ਹੋਈ ਹੈ। ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਮਿਲਦੇ ਨੇ, ਸਵਾਲ ਕਰਦੇ ਨੇ, ਜਵਾਬ ਲੈਂਦੇ ਨੇ, ਸਵਾਲ ਕਰਦੇ ਨੇ, ਜਵਾਬ ਦਿੰਦੇ ਨੇ, ਦਿੰਦੇ ਵੀ ਨੇ। ਸਿੱਖੀ ਦੀ ਤਾਂ ਆਰੰਭਤਾ ਹੀ ਸਵਾਲ ਤੋਂ ਹੈ। ਤੇ ਅੱਜ ਮਤਲਬ ਸਵਾਲ ਕੋਈ ਕਰ ਨਾ ਦੇਵੇ ਭਾਈ, ਸਵਾਲ ਨਾ ਕਰਿਓ ਕੋਈ ਜਾਣਾ। ਸਾਨੂੰ ਇੱਦਾਂ ਚੀਜ਼ਾਂ ਸਿਖਾਈਆਂ ਜਾਂਦੀਆਂ ਵੀ ਜੇ ਕੋਈ, ਖਿਮਾ ਕਰਿਓ, ਕੋਈ ਦੁਨੀਆਂ ਦਾ ਦੇਹਧਾਰੀ ਬਾਬਾ ਕੁਕਰਮ ਵੀ ਕਮਾ ਜਾਵੇ ਨਾ, ਗਲਤ ਵੀ ਕਰ ਜਾਵੇ, ਤੇ ਲੋਕ ਪਤਾ ਕੀ ਕਹਿੰਦੇ ਸੁਣਦੇ ਨੇ? ਕਹਿੰਦੇ ਨਾ, ਐਵੇਂ ਬਾਬਿਆਂ ਬਾਰੇ ਮਾੜਾ ਨਹੀਂ ਬੋਲੀ ਜਾਂਦਾ, ਤੁਹਾਨੂੰ ਕੀ ਕਰ ਦਿੱਤਾ ਉਹਨਾਂ? ਆਖਿਆ ਇਹ ਬੋਲ ਨਾ ਸਕਣ। ਆਖਿਆ ਇੰਨੇ ਅੰਨੇ ਕਰ ਦਿੱਤੇ। ਅੰਨੇ ਕਿਵੇਂ ਹੋ ਗਿਆ? ਅਗਿਆਨਤਾ ਦੇ ਵਿੱਚ, ਬੇਸਮਝੀ ਵਿੱਚ ਇੰਨੇ ਫਸਾ ਦਿੱਤੇ, ਨਾ ਇਹ ਕੁਝ ਵੇਖ ਸਕਦੇ ਨੇ, ਨਾ ਇਹ ਕੁਝ ਬੋਲ ਸਕਦੇ ਨੇ। ਬਾਬੇ ਨੇ ਕਿਹਾ, ਅੰਧੇ ਗੂੰਗੇ ਅੰਧ ਅੰਧਾਰ ਪਾਥਰ ਲੈ ਪੂਜੈ। ਇਹ ਹੁਣ ਗੁਰੂ ਨਾਨਕ ਸਾਹਿਬ ਦਾ ਵਾਕ ਹੈ। ਆਖਿਆ ਪੱਥਰਾਂ ਨੂੰ ਲੈ ਕੇ ਪੂਜੀ ਜਾ ਰਹੇ ਨੇ, ਪੱਥਰਾਂ ਨੂੰ। ਕੈਸਾ ਧੰਦਾ ਚੱਲ ਪਿਆ? ਪਾਥਰ ਲੈ ਪੂਜੈ ਮੁਗਧ ਗਵਾਰ। ਹੁਣ ਬੰਦੇ ਨੇ ਕੀਤੀ PhD ਹੈ ਤੇ ਪੂਜ ਪੱਥਰ ਨੂੰ ਰਿਹਾ, ਕੀਤੀ PhD ਹੈ, ਪੂਜ ਪੱਥਰ ਨੂੰ ਰਿਹਾ। ਪਾਥਰ ਲੈ ਪੂਜੈ ਮੁਗਧ ਗਵਾਰ ਉਹ ਜਾਂ ਆਪ ਡੁੱਬੇ।
ਆਖਿਆ ਪੱਥਰ ਨੂੰ ਪਾਣੀ ਚ ਸੁੱਟੋ ਤੇ ਉਹਨੇ ਵੀ ਡੁੱਬ ਜਾਣਾ। ਤੁਸੀਂ ਭਗਵਾਨ ਦੀ ਮੂਰਤੀ, ਗੁਰੂ ਦੀ ਮੂਰਤੀ ਬਣਾ ਕੇ ਪੱਥਰ ਦੀ ਪਾਣੀ ਚ ਸੁੱਟ ਦਿਓ, ਉਹਨੇ ਆਪ ਡੁੱਬ ਜਾਣਾ। ਓਏ ਜਾਂ ਆਪ ਡੁੱਬੇ ਤੁਮ ਕਹਾਂ ਤਾਰ ਨਹਾਰ, ਤੈਨੂੰ ਕਿੱਥੋਂ ਤਾਰੇਗੀ, ਤੇ ਆਪ ਡੁੱਬ ਜਾਵੇਗੀ, ਉਹਨੇ ਆਪ ਡੁੱਬ ਜਾਣਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਜੁੜਨਾ ਹੈ ਇੱਕ ਰੱਬ ਦੇ ਨਾਲ ਜਿਹਦੀ ਕੋਈ ਖਾਸ ਸ਼ੇਪ ਆਕਾਰ ਚਿੰਨ ਨਹੀਂ ਹੈਗਾ। ਸਿੱਖੀ ਚ ਗੱਲ ਹੀ ਉਹਦੀ ਕੀਤੀ ਗਈ ਹੈ। ਆਪਾਂ ਪੜ੍ਹਦੇ ਇੱਕ ਓਅੰਕਾਰ, ਇਹਦਾ ਮਤਲਬ ਕੀ ਹੈ? ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ, ਇੱਕ ਰਸ ਵਿਆਪਕ ਹੈ। ਇੱਕ ਰਸ ਵਿਆਪਕ ਦਾ ਮਤਲਬ ਹੈ ਵੀ ਕੰਟੀਨਿਊਟੀ ਹੈ, ਨਿਰੰਤਰਤਾ ਹੈ। ਜਿਵੇਂ ਕੋਈ ਕੰਮ ਕੰਟੀਨਿਊ ਚੱਲ ਰਿਹਾ ਹੁੰਦਾ ਨਾ, ਉਹਨੂੰ ਇੱਕ ਰਸ ਕਹਿੰਦੇ ਨੇ, ਲਗਾਤਾਰ ਕੰਟੀਨਿਊ ਚੱਲੀ ਜਾ ਰਿਹਾ। ਫਿਰ ਆਖਿਆ ਸਤਨਾਮ, ਸਤਨਾਮ ਦਾ ਮਤਲਬ ਹੈ, ਨਾਮ ਦਾ ਅਰਥ ਨੇਮ ਨਹੀਂ ਹੁੰਦਾ ਜਿਵੇਂ ਆਪਣਾ ਨਾਂ ਹੈ, ਨਾਮ ਦਾ ਮਤਲਬ ਹੁੰਦਾ ਐਗਜ਼ਿਸਟੈਂਸ। ਉਹਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਸਦਾ ਹੈ। ਸਤ ਦਾ ਮਤਲਬ ਹੈ ਸਦਾ ਹੀ, ਆਲਵੇਜ਼। ਹੁਣ ਸਾਡੀ ਐਗਜ਼ਿਸਟੈਂਸ ਜਿਹੜੀ ਹੈ ਉਹ ਖਤਮ ਹੋ ਜਾਵੇਗੀ ਇੱਕ ਦਿਨ, ਜਿਹੜੀ ਸਾਡੀ ਇਹ ਸ਼ੇਪ ਹੈ ਇਹ ਕਦੀ ਰਹਿਣੀ ਨਹੀਂ। ਆਪਾਂ ਬਚਪਨ ਸੀ, ਫਿਰ ਜਵਾਨੀ ਆਈ, ਫਿਰ ਬੁਢੇਪਾ ਆਇਆ, ਫਿਰ ਵੀ ਵਿਲ ਫੈਰਿਸ਼, ਆਪਾਂ ਖਤਮ ਹੋ ਜਾਣਾ। ਪਰ ਰੱਬ ਅਕਾਲ ਪੁਰਖ ਦੀ ਹੋਂਦ ਕਦੀ ਖਤਮ ਨਹੀਂ ਹੁੰਦੀ, ਉਹਨੂੰ ਸਤਨਾਮ ਕਿਹਾ। ਫਿਰ ਕਰਤਾ ਪੁਰਖ, ਕਰਤਾ ਪੁਰਖ ਦਾ ਮਤਲਬ ਹੈ, ਕਰਤਾ ਕਹਿੰਦੇ ਨੇ ਕ੍ਰੀਏਟਰ ਨੂੰ ਜਿਹਨੇ ਬਣਾਇਆ, ਪੁਰਖ ਕਹਿੰਦੇ ਨੇ ਜਿਹੜਾ ਆਪਣੀ ਕ੍ਰੀਏਸ਼ਨ ਦੇ ਵਿੱਚ ਹੀ ਹੈ, ਬਾਹਰ ਨਹੀਂ ਹੈ ਕਿਤੇ, ਉਹਨੂੰ ਲੱਭਣ ਲਈ ਜਾਣਾ ਨਹੀਂ ਪੈਂਦਾ, ਉਹ ਤੁਹਾਨੂੰ ਬਣਾ ਕੇ ਤੁਹਾਡੇ ਵਿੱਚ ਹੀ ਹੈ। ਨਿਰਭਉ, ਨਿਰਭਉ ਦਾ ਮਤਲਬ ਹੁੰਦਾ ਹੈ ਉਹਨੂੰ ਡਰ ਨਹੀਂ ਹੈ, ਫੀਅਰਲੈਸ ਹੈ ਉਹ। ਅੱਛਾ, ਲੋ ਵੀ ਫੀਅਰਲੈਸ ਹੁੰਦਾ, ਕੁਦਰਤ ਦਾ ਲੋ ਵੀ ਕੀ ਹੈ? ਫੀਅਰਲੈਸ ਹੈ। ਤੁਸੀਂ ਅੱਗ ਨੂੰ ਡਰਾ ਨਹੀਂ ਸਕਦੇ, ਡਰਾ ਲਓਗੇ ਅੱਗ ਨੂੰ, ਸਾੜ ਦੇਵੇਗੀ ਤੁਹਾਨੂੰ। ਤੁਸੀਂ ਪਾਣੀ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਉਹਦੀ ਪਿਆਸ ਨਹੀਂ ਬੁਝਾਉਣੀ, ਉਹਨੇ ਬੁਝਾਉਣੀ ਬੁਝਾਉਣੀ ਹੈ, ਉਹਨੂੰ ਡਰ ਨਹੀਂ ਹੈਗਾ। ਇਹਨੂੰ ਮਹਾਰਾਜ ਨੇ ਕਿਹਾ ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕੁਛ ਨਹੀਂ, ਕੋਈ ਕਮੀ ਨਹੀਂ ਹੈ। ਪੂਰੇ ਦਾ ਮਤਲਬ ਵੀ ਜਿਹਨੂੰ ਆਪਾਂ ਪਰਫੈਕਟ ਕਹਿੰਦੇ ਹਾਂ ਨਾ, ਉਹ ਹੈ ਕਰਤਾ ਪੁਰਖ। ਨਿਰਭਉ, ਨਿਰਵੈਰ, ਨਿਰਵੈਰ ਦਾ ਮਤਲਬ ਹੈ ਵੀ ਉਹ ਹੇਟਲੈਸ ਹੈ, ਜਿਹੜਾ ਉਹ ਮੇਰਾ ਰੱਬ ਹੈ ਨਾ ਉਹ ਹੇਟਲੈਸ ਹੈ। ਉਹ ਏਦਾਂ ਨਹੀਂ ਹੁੰਦਾ ਵੀ ਜਿੰਨੇ ਰੱਬ ਦੀ ਪੂਜਾ ਜ਼ਿਆਦਾ ਕੀਤੀ ਉਹਨੂੰ ਬਚਾ ਲੈਂਦਾ, ਦੂਜੇ ਨੂੰ ਮਾਰ ਦਿੰਦਾ। ਇਹ ਸਟੋਰੀਜ਼ ਹੋ ਸਕਦੀਆਂ ਨੇ ਦੇਵੀ ਦੇਵਤਿਆਂ ਦੀਆਂ, ਭਗਵਾਨਾਂ ਦੀਆਂ, ਰੱਬਾਂ ਦੀਆਂ, ਲੋਕਾਂ ਦੇ ਅਵਤਾਰਾਂ ਦੀਆਂ, ਕਿਸੇ ਗੁਰੂਆਂ ਦੀਆਂ, ਬਟ ਰੱਬ ਬਾਰੇ ਇਹ ਗੱਲ ਨਹੀਂ ਆਖੀ ਜਾ ਸਕਦੀ। ਉਹ ਨਿਰਵੈਰ ਹੈ, ਨਿਰਵੈਰ ਦਾ ਮਤਲਬ ਹੈ ਜਿਹਦੇ ਅੰਦਰ ਕੋਈ ਨਫ਼ਰਤ ਨਹੀਂ ਹੈ, ਹੇਟਲੈਸ ਹੈ ਉਹ। ਲਗਾਤਾਰ ਉਹਦਾ ਸਿਸਟਮ ਵਰਕ ਕਰ ਰਿਹਾ, ਮਤਲਬ ਆਰਾ ਚੱਲ ਰਿਹਾ, ਤੁਸੀਂ ਬਾਂਹ ਅੱਗੇ ਕਰ ਦਿਓ ਤੇ ਵੱਢੀ ਜਾਣੀ ਹੈ ਭਾਵੇਂ ਕੋਈ ਕਰ ਦੇਵੇ। ਨਿਰਵੈਰ, ਅਕਾਲ ਮੂਰਤ, ਅਕਾਲ ਮੂਰਤ ਦਾ ਮਤਲਬ, ਮੂਰਤ ਦਾ ਮਤਲਬ ਹੁੰਦਾ ਹੈ ਹਸਤੀ, ਐਗਜ਼ਿਸਟੈਂਸ ਜਿਹਨੂੰ ਆਪਾਂ ਕਹਿ ਰਹੇ ਹਾਂ। ਤੇ ਅਕਾਲ ਦਾ ਮਤਲਬ ਹੁੰਦਾ ਜਿਹੜੀ ਬਿਉਣ ਦਾ ਟਾਈਮ ਆ, ਕਾਲ ਮਤਲਬ ਟਾਈਮ, ਤੇ ਅਕਾਲ ਦਾ ਮਤਲਬ ਹੁੰਦਾ ਬਿਉਣ ਦਾ ਟਾਈਮ, ਜਿਹੜੀ ਸਮੇਂ ਤੋਂ ਪਰੇ ਹੈ, ਅਕਾਲ ਮੂਰਤ। ਅਜੂਨੀ ਮਤਲਬ ਜਿਹੜਾ ਜੂਨਾਂ ਦੇ ਵਿੱਚ ਨਹੀਂ ਆਉਂਦਾ, ਜਿਹਦਾ ਜਿਹਦਾ ਬਰਥ ਨਹੀਂ ਹੁੰਦਾ। ਸਹਿ ਭੰਗ, ਜਿਹੜਾ ਆਪਣੇ ਆਪ ਤੋਂ ਹੈ, ਸੈਲਫ ਤੋਂ, ਉਹਦੀ ਜਿਹੜੀ ਐਗਜ਼ਿਸਟ ਮਤਲਬ ਉਹਦੀ ਜਿਹੜੀ ਹੋਂਦ ਹੈ ਉਹ ਸੈਲਫ ਤੋਂ ਹੈ, ਆਪਣੇ ਆਪ ਤੋਂ ਹੈ। ਗੁਰਪ੍ਰਸਾਦ, ਇਹੋ ਜੇ ਰੱਬ ਦੀ ਸਮਝ ਸਾਨੂੰ ਵਿਦ ਗੁਰੂ ਗ੍ਰੇਸ, ਗੁਰੂ ਦੀ ਕਿਰਪਾ ਨਾਲ ਸਾਨੂੰ ਇਹਦੇ ਬਾਰੇ ਪਤਾ ਲੱਗਦਾ। ਹੁਣ ਦੁਨੀਆਂ ਪੂਜ ਰਹੀ ਹੈ ਪੱਥਰ ਨੂੰ, ਦੁਨੀਆਂ ਪੂਜ ਰਹੀ ਹੈ ਅਗਿਆਨਤਾ ਨੂੰ, ਬੇਸਮਝੀ ਨੂੰ, ਤੇ ਭੜਕ ਰਹੀ ਹੈ, ਸਾਰੀ ਦੁਨੀਆਂ ਭੜਕੀ ਜਾ ਰਹੀ, ਭੜਕੀ ਜਾ ਰਹੀ। ਮਹਾਰਾਜ ਨੇ ਜ਼ਿਕਰ ਕੀਤਾ ਬਾਣੀ ਵਿੱਚ, ਆਖਿਆ ਮੁਸਲਮਾਨਾ ਸਿਫਤ ਸ਼ਰੀਅਤ, ਮੁਸਲਮਾਨ ਸ਼ਰ੍ਹਾਂ ਦੀ ਸਿਫਤ ਵਿੱਚ ਪੈ ਗਏ। ਸਿਫਤ ਸ਼ਰ੍ਹਾਂ ਕੀ ਹੁੰਦੀ ਹੈ, ਸ਼ਰੀਅਤ ਕੀ ਹੈ? ਸ਼ਰੀਅਤ ਹੈ ਜਿਹੜਾ ਇਸਲਾਮਿਕ ਕੋਡ ਆਫ ਕੰਡਕਟ ਹੈ, ਉਹਨੂੰ ਸ਼ਰੀਅਤ ਕਹਿੰਦੇ ਨੇ। ਉਹ ਆਉਂਦੇ ਨੇ ਵੀ ਬੰਦਾ ਹੀ ਉਹ ਹੈ ਜਿਹੜਾ ਇਹਨੂੰ ਧਾਰਨ ਕਰ ਲਵੇ, ਹੋਰ ਕੋਈ ਨਹੀਂ ਬੰਦਾ। ਜਿਹੜਾ ਸ਼ਰ੍ਹਾਂ ਨੂੰ ਮੰਨਦਾ ਹੈ ਨਾ, ਉਹਨੂੰ ਉਹ ਬੰਦਾ ਗਿਣਦੇ ਨੇ, ਬਾਕੀ ਕੋਈ ਬੰਦਾ ਨਹੀਂ ਇੱਥੇ। ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰੈ ਵਿਚਾਰ, ਬੰਦੇ ਸੇ, ਉਹ ਕਹਿੰਦੇ ਨੇ ਬੰਦੇ ਹੀ ਉਹ ਹੁੰਦੇ ਨੇ, ਜੇ ਪਵੇ ਵਿੱਚ ਬੰਦੀ, ਜਿਹੜੇ ਸ਼ਰ੍ਹਾਂ ਦੀ ਬੰਦਿਸ਼ ਵਿੱਚ ਪੈ ਜਾਂਦੇ ਨੇ, ਮਤਲਬ ਜਿਹਨੇ ਸੁੰਨਤ ਕਰਾ ਲਈ,
ਉਹ ਕਹਿੰਦੇ ਨੇ ਬੰਦਾ ਹੀ ਉਹ ਜਿਹਨੇ ਜਿਹਦੀ ਸੁਨਤ ਹੋਈ ਹੈ, ਬੰਦਾ ਹੀ ਉਹ ਹੈ ਜਿਹਨੇ ਗਿੱਟਿਆਂ ਤੋਂ ਉੱਚਾ ਪਜਾਮਾ ਪਾ ਲਿਆ, ਬੰਦਾ ਹੀ ਉਹ ਹੈ, ਇਹ ਸ਼ਰ੍ਹਾ ਹੈ। ਬੰਦਾ ਹੀ ਉਹ ਹੈ ਜਿਹਨੇ ਆਪਣੀ ਮੋਛ ਲਵਾ ਦਿੱਤੀ, ਉਹ ਇਹਨੂੰ ਮੰਨਦੇ ਨੇ। ਉਹ ਕਹਿੰਦੇ ਨੇ ਇਹੋ ਸਭ ਜਿੰਨਾ ਜ਼ੋਰ ਬਾਹਰ ਦੀ ਸ਼ਰ੍ਹਾ, ਉਹਨੇ ਬੰਦਾ ਹੀ ਉਹ ਹੈ ਜਿਹੜਾ ਵਜ਼ੂ ਕਰਦਾ, ਜਿਹੜਾ ਇੱਥੋਂ ਤੱਕ ਹੱਥ, ਜਿਹਨੂੰ ਆਪਾਂ ਪੰਜ ਇਸ਼ਨਾਨਾ ਨਹੀਂ ਕਹਿ ਦਿੰਦੇ, ਉਹ ਵਜ਼ੂ ਇੱਥੋਂ ਤੱਕ ਹੱਥ ਧੋਂਦਾ ਜਿਹੜਾ, ਕਹਿੰਦੇ ਬੰਦਾ ਹੀ ਉਹ ਹੈ। ਉੱਥੇ ਬੰਦੇ ਦਾ ਕਰੈਕਟਰ ਮੈਟਰ ਨਹੀਂ ਕਰਦਾ, ਮੈਟਰ ਕੀ ਕਰਦਾ ਵੀ ਤੁਸੀਂ ਸ਼ਰ੍ਹਾ ਦੇ ਵਿੱਚ ਹੋ ਕੇ ਨਹੀਂ ਹੋ, ਬਸ ਇਸ ਚੀਜ਼ ਨੂੰ ਲੈ ਕੇ ਝਗੜੇ ਖੜੇ ਹੋ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਉਹਨਾਂ ਨੇ ਕਿਹਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਦੇਖਣ ਕੋ ਵਿਚਾਰ। ਹਿੰਦੂ, ਹੁਣ ਹਿੰਦੂ ਦੀ ਗੱਲ ਵੀ ਨਾਲ ਕਰ ਦਿੱਤੀ, ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਉਹਨਾਂ ਨੇ ਕਈ ਇੱਦਾਂ ਭਗਵਾਨਾਂ ਦੀਆਂ ਮੂਰਤੀਆਂ ਬਣਾ ਲਈਆਂ, ਉਹਦੇ ਦਰਸ਼ਨਾਂ 'ਚ ਫਸ ਗਏ, ਉਹ ਉੱਥੇ ਫਸੇ ਹੋਏ ਨੇ। ਤੇ ਕਬੀਰ ਸਾਹਿਬ ਨੇ ਕਿੰਨਾ ਸਮਾਂ ਪਹਿਲਾਂ ਇਹ ਗੱਲ ਆਖੀ, ਉਹਨਾਂ ਆਖਿਆ ਵੇਖ ਐਵੇਂ ਪੱਥਰਾਂ ਨੂੰ ਮੁੱਲ ਲੈ ਕੇ ਪੂਜਾ ਨਾ ਕਰ, ਇਹ ਭਟਕਣਾ ਹੈ, ਇਹਦਾ ਕੋਈ ਲਾਭ ਨਹੀਂ। ਕਬੀਰ ਠਾਕੁਰ ਪੂਜੈ ਮੋਲ ਲੇ, ਠਾਕੁਰ ਨੂੰ ਪੂਜ ਰਿਹਾ ਕਿਵੇਂ, ਮੁੱਲ ਲੈ ਕੇ, ਮੁੱਲ ਲੈ ਕੇ। ਕਿਸੇ ਨੇ ਇੱਕ ਸ਼ੇਪ ਬਣਾ ਦਿੱਤੀ, ਇੱਕ ਆਕਾਰ ਬਣਾ ਦਿੱਤਾ, ਤੂੰ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਮਨ ਹਠ ਤੀਰਥ ਜਾਹੇ, ਤੇ ਜਾਂ ਫਿਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਿਆ, ਕਦੀ ਕਿਸੇ ਤੀਰਥ ਉੱਤੇ, ਕਦੀ ਕਿਸੇ ਤੀਰਥ ਉੱਤੇ, ਮਨ ਦਾ ਹੱਠ ਕਰ ਲਿਆ। ਮਨ ਦਾ ਹੱਠ ਕੀ ਹੁੰਦਾ ਹੈ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਸਟੱਬਨ, ਕੋਈ ਬੰਦਾ ਜਿਹੜਾ ਹੈ ਹੱਠੀ ਹੋ ਗਿਆ, ਜਿੱਦੀ ਹੋ ਗਿਆ। ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਾਰ। ਭੁੱਲੇ ਪਟਕਾ ਭਟਕਾ ਖਾਹੇ, ਵੇਖਾ ਵੇਖੀ ਸਾਰੀ ਦੁਨੀਆ ਕਰੀ ਜਾ ਰਹੀ ਹੈ ਤੇ ਭੁੱਲ ਰਹੇ ਨੇ, ਭਟਕ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬਚਨ ਰੱਖਿਆ, ਆਖਿਆ ਰੱਬ ਹੀ ਵੇਖਣਾ ਆਪਣੇ ਅੰਦਰ ਵੇਖ। ਘਰ ਮੈਂ ਠਾਕੁਰ ਨਦਰ ਨਾ ਆਵੈ, ਇੱਥੇ ਅੰਦਰ ਰੱਬ ਨਜ਼ਰ ਨਹੀਂ ਆ ਰਿਹਾ ਤੈਨੂੰ, ਠਾਕੁਰ ਸਵਾਮੀ ਮਾਲਕ। ਗਲ ਮੈਂ ਪਾਹਣ ਲੈ ਲਟਕਾਵੈ, ਤੇ ਗਲ ਚ ਪੱਥਰ ਪਾ ਲਿਆ ਤੂੰ। ਘਰ ਮੈਂ ਠਾਕੁਰ ਨਦਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ, ਪਰਮੇ ਭੁੱਲਾ ਸਾਕਤ ਫਿਰਤਾ, ਨੀਰ ਵਿਰੋਲੈ ਖੱਪ ਖੱਪ ਮਰਤਾ। ਬਾਬੇ ਨੇ ਆਖਿਆ ਪਾਣੀ ਰਿੜਕ ਰਿਹਾ ਏ, ਖੱਪ ਖੱਪ ਮਰੀ ਜਾ ਰਿਹਾ, ਵੀ ਇੱਥੋਂ ਸ਼ਾਇਦ ਕੁਝ ਲੱਭ ਜਾਵੇ। ਨਹੀਂ ਭਾਈ, ਕੱਖ ਨਹੀਂ ਲੱਭਣਾ, ਕੇਵਲ ਥੱਕੇ ਹੋਏ ਮਹਿਸੂਸ ਕਰੋਗੇ ਇਹਨਾਂ ਪ੍ਰੈਕਟਿਸ ਦੇ ਨਾਲ, ਹੋਰ ਤੁਹਾਡੇ ਜੀਵਨ ਨੂੰ ਇੱਥੋਂ ਕੋਈ ਲਾਭ ਨਹੀਂ ਆਉਣਾ। ਜਿਵੇਂ ਨਾ ਆਪਾਂ ਸਾਇੰਸ ਦਾ ਇੱਕ ਫਾਰਮੂਲਾ ਪੜ੍ਹਦੇ ਹੁੰਦੇ ਸੀ ਵੀ ਫੋਰਸ ਦੀ ਡੈਫੀਨੇਸ਼ਨ ਕੀ ਹੈ, ਤੇ ਫੋਰਸ ਬੰਦਾ ਕੰਧ ਨੂੰ ਧੱਕਾ ਲਾਈ ਜਾਵੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਤੇ ਫੋਰਸ ਕਦੋਂ ਮੰਨੀ ਜਾਵੇਗੀ, ਜਦੋਂ ਕੰਧ ਮੂਵ ਕਰੇਗੀ। ਜੇ ਕੋਈ ਚੀਜ਼ ਆਪਣੀ ਜਗ੍ਹਾ ਤੋਂ ਮੂਵ ਕਰ ਜਾਵੇ, ਚਾਹੇ ਥੋੜੀ ਜਿਹੀ ਕਰ ਜਾਵੇ, ਉਹਨੂੰ ਆਪਾਂ ਕਵਾਂਗੇ ਵਰਕ ਹੋਇਆ। ਪਰ ਜੇ ਤੁਸੀਂ ਸਵੇਰ ਤੋਂ ਲੈ ਕੇ ਧੱਕਾ ਲਾ ਰਹੇ ਹੋ ਤੇ ਸ਼ਾਮ ਤਾਈਂ ਥੱਕ ਗਏ, ਦੋ ਬਾਲਟੀਆਂ ਪਾਣੀ ਦੀਆਂ ਪੀ ਗਏ, ਇੰਨਾ ਪਸੀਨਾ ਆ ਗਿਆ, ਪਰ ਜਗ੍ਹਾ ਉਹ ਜਿਹੜੀ ਕੰਧ ਹੈ ਉਹ ਉੱਥੇ ਹੀ ਹੈ, ਉਹ ਜਿਹਨੂੰ ਤੁਸੀਂ ਧੱਕਾ ਲਾ ਰਹੇ ਸੀ ਉੱਥੇ ਹੀ ਹੈ, ਉਹਨੂੰ ਫਿਰ ਆਪਾਂ ਇਹ ਨਹੀਂ ਮੰਨਿਆ, ਉਹਨੂੰ ਫਿਰ ਵਰਕ ਨਹੀਂ ਕਿਹਾ ਜਾ ਸਕਦਾ। ਹੁਣ ਇੱਦਾਂ ਹੀ ਅਸੀਂ ਕੀ ਕਰ ਰਹੇ ਹਾਂ ਵੀ ਪਾਣੀ ਨੂੰ ਰਿੜਕ ਰਹੇ ਹਾਂ, ਥੱਕ ਰਹੇ ਹਾਂ, ਡੋਲੇ ਪੀੜ ਹੋ ਰਹੇ ਨੇ, ਇਹ ਸਾਹਸ ਨਾਲ ਵੀ ਕਦੀ ਤੇ ਮੱਖਣ ਨਿਕਲੇਗਾ ਇਹਨਾਂ ਵਿੱਚੋਂ,
ਤੇ ਸਾਡਾ ਆਲਾ ਦੁਆਲਾ ਸੋ ਕਾਲਡ ਜਿਹੜੇ ਧਰਮੀ ਲੋਕ ਨੇ ਉਹਨਾਂ ਨੇ ਕਿਹਾ ਵੇਖੀ ਸ਼ੱਕ ਨਾ ਕਰੀ, ਰਿੜਕੀ ਜਾ ਚੁੱਪ ਕਰਕੇ। ਉਹਨਾਂ ਨੇ ਸਾਨੂੰ ਕੀ ਕਰਤਾ, ਗੂੰਗੇ ਕਰ ਦਿੱਤਾ, ਤੁਸੀਂ ਬੋਲ ਨਹੀਂ। ਉਹ ਕਹਿੰਦੇ ਰਿੜਕੀ ਜਾ, ਕਦੀ ਤੇ ਸੁਣੂਗਾ ਹੀ ਨਾ ਮਹਾਰਾਜਾ, ਰਿੜਕੀ ਜਾ ਬਸ। ਜੇ ਤੁਸੀਂ ਕਹੋ ਮੈਂ ਢੱਕਣ ਚੁੱਕ ਕੇ ਵੇਖ ਤੇ ਲਵਾਂ ਮਾੜਾ ਜਿਹਾ ਵਿੱਚ ਹੈ ਕੀ, ਉਹ ਕਹਿੰਦੇ ਨਹੀਂ ਨਹੀਂ ਢੱਕਣ ਨਹੀਂ ਚੁੱਕਣਾ, ਰਹਿਣ ਦੇ, ਐਵੇਂ ਨਹੀਂ ਛੇੜਛਾੜ ਕਰੀ ਦਿੰਦੀ। ਹੁਣ ਸਤਿਗੁਰੂ ਮਹਾਰਾਜ ਨੇ ਆਖਿਆ ਬੰਦਾ ਪਾਣੀ ਰਿੜਕ ਰਿਹਾ, ਪਾਣੀ ਕੋਈ ਬੈਨੀਫਿਟ ਨਹੀਂ ਹੋਣਾ, ਕੋਈ ਵਿੱਚੋਂ ਮੱਖਣ ਨਹੀਂ ਨਿਕਲਣਾ, ਕੁਝ ਵੀ ਨਹੀਂ, ਪਰ ਇੰਨਾ ਰਿੜਕ ਰਿਹਾ, ਥੱਕਿਆ ਹੋਇਆ ਹੈ ਤੇ ਕਹਿੰਦਾ ਬੜਾ ਕੰਮ ਕੀਤਾ, ਬੜਾ ਕੰਮ ਕੀਤਾ। ਤੇ ਆਲੇ ਦੁਆਲੇ ਉਹ ਏਦਾਂ ਹੀ ਰਿਹਾ, ਕਿੰਨਾ ਜ਼ੋਰ ਲੱਗ ਰਿਹਾ। ਮੈਂ ਸੋਚਦਾ ਹੁੰਦਾ ਰਾਗੀਆਂ ਦੇ ਵਾਜੇ ਟੁੱਟ ਗਏ, ਤਬਲੇ ਪਾੜ ਗਏ, ਢੋਲਕੀਆਂ ਛਹਿਣੇ ਖੜਕੀ ਤੁਰੇ ਆਉਂਦੇ ਨੇ, ਥੋੜੇ ਪਾਠ ਕਰਦੇ ਪਾਠੀ ਬੁੱਢੇ ਹੋ ਗਏ, ਗੋਡੇ ਭਿੜ ਗਏ ਉਹਨਾਂ ਦੇ, ਥੋੜਾ ਜ਼ੋਰ ਲੱਗਾ ਆ। ਜਿਉਂ ਗੁਰਦੁਆਰਿਆਂ ਚ ਚਿਮਟੇ ਢੋਲਕੀਆਂ ਵੱਜੇ ਤੁਰੇ ਆਉਂਦੇ ਨੇ, ਪੋਥੀਆਂ ਪੁਰਾਣੀਆਂ ਹੋ ਗਈਆਂ, ਉਹ ਅਸੀਂ ਇਹਨੂੰ ਹੀ ਸਮਝ ਰਹੇ ਵੀ ਸਾਰਾ ਕੁਝ ਇਹ ਹੈ। ਨਹੀਂ, ਆਊਟਪੁੱਟ ਕੋਈ ਨਹੀਂ, ਲਾਭ ਕੋਈ ਨਹੀਂ। ਸੋ ਅਜਿਹੇ ਥੱਕਣ ਦਾ ਵੀ ਕੋਈ ਲਾਭ ਨਹੀਂ ਹੈ। ਹਾਂ, ਜੇ ਕੁਝ ਪ੍ਰਾਪਤੀ ਹੋ ਰਹੀ ਹੈ ਫਿਰ ਠੀਕ ਹੈ, ਵੀ ਤੁਹਾਨੂੰ ਕੋਈ ਸਮਝ ਲੱਗੀ ਹੈ, ਤੁਸੀਂ ਵਿਚਾਰ ਰਹੇ ਹੋ, ਪਾਠੀ ਬੈਠੇ ਨੇ, ਪੰਜਾਹ ਪੰਜਾਹ ਅਖੰਡ ਪਾਠ ਇੱਦਾਂ ਚੱਲ ਰਿਹਾ, ਪੰਜਾਹ ਪੰਜਾਹ ਇੱਦਾਂ ਪੂਰੇ ਹਾਲਾਂ ਦੇ ਵਿੱਚ, ਸੁਣਨ ਵਾਲਾ ਇੱਕ ਵੀ ਨਹੀਂ, ਮਤਲਬ 50 ਟੀਚਰ ਇੱਕ ਕਲਾਸ 'ਚ ਬੈਠੇ ਨੇ ਅਤੇ ਸਟੂਡੈਂਟ ਇੱਕ ਵੀ ਨਹੀਂ, ਅਤੇ ਟਿਕਟੋਕ 'ਤੇ ਵੀਡੀਓ ਪਾ ਕੇ ਕਹਿੰਦੇ ਨੇ ਲਿਖੋ ਸੰਗਤ ਜੀ ਵਾਹਿਗੁਰੂ, ਇੱਦਾਂ ਹੀ ਆ ਨਾ, ਇਹ ਸਿਚੁਏਸ਼ਨ ਹੈ, ਇਹ ਹਾਲਾਤ ਨੇ। ਵੀ ਇਹਨਾਂ ਗੱਲਾਂ ਨੂੰ ਅਸੀਂ ਸਮਝੀਏ, ਵਿਚਾਰੀਏ ਵੀ ਇਹ ਧਰਮ ਦੇ ਨਾਂ 'ਤੇ ਕਿੱਡਾ ਵੱਡਾ ਧੰਦਾ ਜਿਹੜਾ ਹੈ ਉਹ ਚੱਲੀ ਜਾ ਰਿਹਾ। ਤੋ ਮੈਂ ਵੇਖ ਰਿਹਾ ਸੀ ਕਿਸੇ ਨੇ ਪਾਈ ਇੱਦਾਂ ਆਪਣੇ ਹੀ ਲਾਗੋਂ ਪੰਨੇ, ਇੱਥੋਂ ਗੁਰਦੁਆਰਾ ਸੀ ਕੋਈ, ਉਹ ਇੱਦਾਂ ਪਾਠ ਕਰ ਰਹੇ ਨੇ, ਇੱਕੋ ਹਾਲ ਦੇ ਵਿੱਚ 50 ਪਾਠੀ ਇੱਦਾਂ ਬੈਠੇ ਨੇ, ਉਹ ਕਿਸੇ ਨੇ ਇੱਦਾਂ ਵੀਡੀਓ ਬਣਾ ਕੇ ਪਾਈ ਅਤੇ ਉੱਤੇ ਲਿਖਦਾ ਲਿਖੋ ਜੀ ਸਤਨਾਮ ਵਾਹਿਗੁਰੂ ਲਿਖਿਓ, ਉਹ ਕੋਈ ਉਹ ਅਭਾਗਾ ਹੀ ਹੋ, ਫਿਰ ਇੱਦਾਂ ਦੇ ਸਟੇਟਸ ਬੜੇ ਪਾਉਂਦੇ ਨੇ, ਉਹ ਕੋਈ ਮਾੜੀ ਕਿਸਮਤ ਵਾਲਾ ਹੀ ਹੋਊ ਜਿਹੜਾ ਵਾਹਿਗੁਰੂ ਨਾਂ ਲਿਖੂ, ਤੁਸੀਂ ਬਲੈਕਮੇਲ ਕਰਦੇ ਹੋ ਫੇਸਬੁੱਕ ਦੇ ਉੱਤੇ, ਜਾਂ ਹੋਰ ਇੱਕ ਬੜਾ ਉੱਥੇ ਮੈਂ ਵੇਖ ਰਿਹਾ ਸੀ ਸੁਣਨ ਵਾਲਾ ਇੱਕ ਵੀ ਨਹੀਂ, ਪਾਠੀ 50 ਲੱਗੇ ਨੇ ਇੱਦਾਂ ਕਰਕੇ, ਇੱਕ ਵੀ ਨਹੀਂ, ਕੋਈ ਸਿੰਗਲ ਬੰਦਾ। ਫਿਰ ਸੋਸ਼ਲ ਮੀਡੀਆ ਵਾਲੇ ਨੇ ਉਹ ਪੇਜ ਚਲਾਉਣ ਦੇ ਲਈ, ਇੱਕ ਵਾਰਾਂ ਬਾਬਾ ਦੀਪ ਸਿੰਘ ਲਿਖੋ ਤੁਹਾਡੇ ਘਰੇ ਕੋਈ ਖੁਸ਼ਖਬਰੀ ਆਊਗੀ, ਮਤਲਬ ਬੇਵਕੂਫੀਆਂ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਜਿਹਦਾ ਲਾਭ ਹੀ ਕੋਈ ਨਹੀਂ। ਹੁਣ ਇਹਨੂੰ ਕਹਿੰਦੇ ਨੇ ਪਾਣੀ ਰਿੜਕਣਾ। ਚਲੋ ਮੈਂ ਇਸ ਗੱਲ ਦਾ ਚਲੋ ਕੋਈ ਮਾਣ ਅਹੰਕਾਰ ਨਹੀਂ ਕਰਦਾ, ਜੇ ਤੁਸੀਂ ਇੱਥੇ ਅੱਜ 30 ਮਿੰਟ ਕੋਈ ਬੈਠੇ ਹੋ, 10 ਮਿੰਟ ਵੀ ਬੈਠੇ ਹੋ, ਕੁਝ ਤੇ ਗੁਰੂ ਦੀ ਗੱਲ ਪੱਲੇ ਪਈ ਹੋਵੇਗੀ ਨਾ, ਕੋਈ ਤੇ ਸਮਝ ਲੱਗੀ ਹੋਵੇਗੀ ਨਾ। ਤੇ ਗੁਰਦੁਆਰੇ ਦਾ ਪਰਪਸ ਇਹੋ ਹੀ ਹੁੰਦਾ ਹੈ, ਗੁਰਦੁਆਰੇ ਪਾਠ ਕਰਨ ਨੂੰ ਨਹੀਂ ਹੁੰਦੇ, ਗੁਰਦੁਆਰੇ ਸਿਰਫ ਤੇ ਸਿਰਫ ਕਥਾ ਕੀਰਤਨ ਤੇ ਢਾਡੀ ਜਥੇ ਲਈ ਹੁੰਦੇ ਨੇ, ਚੇਤਾ ਰੱਖ ਲਓ। ਇਹ ਠੀਕ ਹੈ ਹੁਣ ਟ੍ਰੈਂਡ ਜਿਹਾ ਬਣਿਆ ਹੋਇਆ, ਆਪਾਂ ਜਿੱਦਾਂ ਵੀ ਹੈ ਉਹ ਚੱਲੀ ਜਾ ਰਿਹਾ, ਪਰ ਐਕਚੁਅਲ ਦੇ ਵਿੱਚ ਗੁਰਦੁਆਰਾ ਜਿਹੜਾ ਹੈ ਉਹ ਪਾਠ ਕਰਨ ਲਈ ਨਹੀਂ ਹੁੰਦਾ। ਐਕਚੁਅਲ ਵਿੱਚ ਗੁਰਦੁਆਰੇ ਦਾ ਕੰਮ ਹੁੰਦਾ ਹੈ ਗੁਰਬਾਣੀ ਨੂੰ ਗਾਉਣਾ, ਉਹਨੂੰ ਇੰਟਰਪ੍ਰੇਟ ਕਰਨਾ, ਹਿਸਟਰੀ ਨੂੰ ਸੁਣਾਉਣਾ, ਇਹ ਹੈ ਗੁਰਦੁਆਰੇ ਦਾ ਕੰਮ। ਸੋ ਗੁਰੂ ਕਿਰਪਾ ਕਰੇ, ਚਲੋ ਜੇ ਪਾਠ ਵੀ ਹੈ ਤੇ ਅਸੀਂ ਉਹਨੂੰ ਬਹਿ ਕੇ ਸੁਣੀਏ, ਵਿਚਾਰੀਏ, ਪੜ੍ਹੀਏ, ਫਿਰ ਵੀ ਕੋਈ ਲਾਭ ਉਹਦਾ ਹੋ ਸਕਦਾ ਹੈ। ਸੋ ਸਤਿਗੁਰ ਨੇ ਆਖਿਆ ਲੋਕ ਵੇਖਾ ਵੇਖੀ ਕਰ ਰਹੇ ਨੇ ਸਾਰਾ ਕੁਝ, ਮਤਲਬ ਉਹਨੇ ਕਰ ਦਿੱਤਾ ਤੇ ਮੈਂ ਵੀ ਕਰ ਲਵਾਂ, ਉਹਨੇ ਸਮਝ ਵਾਲੇ ਬੰਨੇ ਕੋਈ ਨਹੀਂ ਤੁਰਦਾ, ਦੇਖਾ ਦੇਖੀ ਸਵਾਂਗ ਤਰ, ਦੇਖਾ ਦੇਖੀ ਉਦਾਂ ਕਰਨ ਲੱਗ ਪਏ ਨੇ। ਆਖਿਆ ਭਰਮੇ ਭੁੱਲੇ ਭਟਕਾ ਖਾਏ, ਭੁੱਲ ਰਹੇ ਨੇ ਤੇ ਭਟਕ ਰਹੇ ਨੇ, ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਗਲੇਰੇ ਸਮੇਂ ਲਈ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜਥੇ ਪਾਸੋਂ ਢਾਡੀ ਵਾਰਾਂ ਤੇ ਇਤਿਹਾਸ ਸਰਵਣ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ।

ਸਿੱਖਾਂ ਦਾ ਆਪਾਂ ਇਤਿਹਾਸ ਨਿਤ ਸਾਂਝਾ ਕਰਨ ਦਾ ਯਤਨ ਕਰਦੇ ਹਾਂ ਕਿ ਇਹ ਗੁਰਸਿੱਖ ਨੇ ਐਡੀ ਕੁਰਬਾਨੀ ਕੀਤੀ ਆ, ਗੁਰਸਿੱਖ ਇੱਦਾਂ ਦਾ ਸੀ। ਗੁਰੂ ਪਿਆਰਿਓ, ਇਤਿਹਾਸ ਦੇ ਵਰਕਿਆਂ ਦੇ ਉੱਤੇ ਹਜ਼ਾਰਾਂ ਗੁਰਸਿੱਖਾਂ ਦੇ ਨਾਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਸ਼ਬਦ ਦੀ ਘਾਲ ਕਮਾਈ ਨੂੰ ਆਪਣੇ ਸੱਚੇ ਹਿਰਦੇ ਤੋਂ ਹੁਕਮ ਮੰਨ ਕੇ ਉਹਨੂੰ ਕਰਨ ਦਾ ਯਤਨ ਕੀਤਾ, ਉਹ ਸੱਚੀ ਗੁਰੂ ਵਰਗੇ ਬਣ ਗਏ। ਉਹ ਗੁਰੂ ਤੇ ਉਹਨਾਂ ਦੇ ਵਿੱਚ ਭੇਦ ਕੋਈ ਨਾ ਰਹਿ ਗਿਆ। ਹੁਣ ਭਾਈ ਲਹਿਣਾ ਜੀ ਕਿਤੇ ਗੁਰੂ ਬਣਨ ਵਾਸਤੇ ਥੋੜੋ ਆਏ ਸੀਗੇ। ਜਦੋਂ ਸੱਚੇ ਸਤਿਗੁਰਾਂ ਦੇ ਚਰਨ ਵਿੱਚ ਆਉਂਦੇ ਆ ਤਾਂ ਗੁਰੂ ਮਹਾਰਾਜ ਦੀ ਇੰਨੀ ਅਜ਼ਮਤ ਦੇਖ ਕੇ, ਉਹਨਾਂ ਦਾ ਨਾਮ ਸੁਣ ਕੇ, ਇੰਨੀ ਪਵਿੱਤਰ ਬਾਣੀ ਦਾ ਇੱਕੋ ਹੀ ਸ਼ਬਦ ਸੁਣਿਆ ਸੀ, ਹਲੇ ਦਰਸ਼ਨ ਨਹੀਂ ਸੀ ਕੀਤੇ ਗੁਰੂ ਮਹਾਰਾਜ ਜੀ ਨੇ, ਭਾਈ ਜੋਧ ਦੇ ਪਾਸੋਂ ਇੱਕੋ ਹੀ ਸ਼ਬਦ ਸੁਣਿਆ ਸੀ ਗੁਰਬਾਣੀ ਦਾ, ਤੇ ਪੁੱਛਦੇ ਨੇ ਭਾਈ ਜੋਧ ਨੂੰ ਵੀ ਇਹ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਇਹ ਮੜਾ ਮਨ ਨੂੰ ਠੰਡਕ ਦਿੰਦਾ ਹੈ, ਇਹ ਕਿਹਦਾ ਹੈ? ਇਹ ਕਹਿੰਦੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੈ। ਕਹਿੰਦੇ ਕਿੱਥੇ ਨੇ ਉਹ? ਕਹਿੰਦੇ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਉੱਥੇ ਹੈ। ਕਹਿੰਦੇ ਮਿਲ ਸਕਦੇ ਆ? ਕਹਿੰਦੇ ਬਿਲਕੁਲ, 24 ਘੰਟੇ ਉਸ ਘਰ ਦੇ ਦਰਵਾਜ਼ੇ ਖੁੱਲੇ ਰਹਿੰਦੇ ਆ, ਕਦੀ ਕੁੰਡਾ ਹੀ ਨਹੀਂ ਲੱਗਦਾ ਉਹਨੂੰ। ਜੇ ਮੈਂ ਜਾਵਾਂ? ਕਹਿੰਦੇ ਜਿਹੜਾ ਮਰਜ਼ੀ ਜਾ ਸਕਦਾ, ਉੱਥੇ ਰਾਜਾ ਵੀ ਜਾਂਦਾ, ਉੱਥੇ ਭਿਖਾਰੀ ਵੀ ਜਾਂਦਾ, ਉੱਥੇ ਪੰਡਿਤ ਵੀ ਜਾਂਦਾ, ਉੱਥੇ ਮੂਰਖ ਵੀ ਜਾਂਦਾ, ਉੱਥੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਦੁਜ਼ੈਗੀ ਨਹੀਂ ਕੀਤੀ ਜਾਂਦੀ। ਇੱਕ ਦਿਨ ਫਿਰ ਸਮਾਂ ਪਾ ਕੇ ਬਾਬਾ ਲਹਿਣਾ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚਲੇ ਜਾਂਦੇ ਨੇ। ਜਾਂਦੇ ਤੇ ਦੇਵੀ ਦੇ ਸੰਗ ਵਾਸਤੇ ਹੈ, ਪਰ ਰਸਤੇ ਵਿੱਚ ਨਾਲਦਿਆਂ ਨੂੰ ਕਹਿ ਦਿੱਤਾ, ਕਹਿੰਦੇ ਤੁਸੀਂ ਅਟਕੋ, ਮੈਨੂੰ ਇੱਥੇ ਕੰਮ ਹੈ, ਕਿਸੇ ਮਹਾਂਪੁਰਸ਼ ਦੇ ਦਰਸ਼ਨ ਕਰਨ ਵਾਸਤੇ ਜਾਣਾ, ਇਹ ਬਾਬੇ ਨਾਨਕ ਦੀ ਗੱਲ ਕਰਨੇ, ਇਹ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਜਦੋਂ ਉਹ ਪੰਜ ਭੌਤਿਕ ਸਰੀਰ ਦੇ ਵਿੱਚ ਸੀ। ਕਹਿੰਦੇ ਠੀਕ ਹੈ। ਤੇ ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਮੈਂ ਗੁਰਾਂ ਦਾ ਬਣ ਕੇ ਰਹਿ ਜਾਂਦਾ, ਤੇ ਨਾਲਦਿਆਂ ਨੂੰ ਦੱਸਣ ਵਾਸਤੇ ਆ ਜਾਂਦਾ, ਜਾਓ ਭਾਈ ਮੈਂ ਜਿਸ ਦਰ ਨੂੰ ਲੱਭਦਾ ਫਿਰਦਾ ਸੀ ਨਾ, ਉਹ ਦਰ ਮੈਨੂੰ ਲੱਭ ਗਿਆ, ਹੁਣ ਮੈਨੂੰ ਹੋਰ ਕਿਸੇ ਦੇਵੀ ਦੇ ਦਰਾਂ ਤੇ ਭਟਕਣ ਦੀ ਲੋੜ ਨਹੀਂ, ਜਿਸ ਦਰ ਵਾਸਤੇ ਅਸੀਂ ਭਟਕਦੇ ਫਿਰਦੇ ਸਾਂ ਉਹ ਦਰ ਸਾਨੂੰ ਸੱਚਾ ਲੱਭ ਗਿਆ। ਹੁਣ ਜਦੋਂ ਕਿਤੇ ਬਾਬਾ ਲਹਿਣਾ ਜੀ ਆਏ ਸਨ, ਉਹਨਾਂ ਦੀ ਭਾਵਨਾ ਇਹ ਥੋੜੋ ਸੀ ਮੈਂ ਸੇਵਾ ਕਰਾਂਗਾ, ਮੈਂ ਭਾਂਡੇ ਮਾਂਜਾਂਗਾ, ਮੈਂ ਲੰਗਰਾਂ ਦੇ ਵਿੱਚ ਦਿਨ ਰਾਤ ਸੇਵਾ ਕਰਦਾ ਰਵਾਂਗਾ, ਮੈਂ ਝਾੜੂ ਮਾਰਦਾ ਰਵਾਂਗਾ ਤੇ ਮੈਂ ਗੁਰੂ ਬਣ ਜਾਵਾਂਗਾ, ਹਲੇ ਗੁਰੂ ਦੀ ਤੇ ਪਰੰਪਰਾ ਹੀ ਨਹੀਂ ਸ਼ੁਰੂ ਹੋਈ ਸੀ। ਇੱਕ ਸੱਚਾ ਸੇਵਕ ਬਣ ਕੇ ਗੁਰੂ ਪਿਆਰਿਓ ਉਹਨਾਂ ਨੇ ਘਾਲ ਕਮਾਈ ਕੀਤੀ, ਤੇ ਗੁਰੂ ਮਹਾਰਾਜ ਜੀ ਨੇ ਜਦੋਂ ਅੰਤ ਸਮਾਂ ਆਇਆ ਨਾ, ਤੇ ਬਾਹੋਂ ਫੜ ਕੇ ਕਹਿੰਦੇ ਲੈਣਿਆ, ਜਿਸ ਤਖਤ ਦੇ ਉੱਤੇ ਮੈਂ ਬੈਠਿਆ ਕਰਦਾ ਸੀ ਅੱਜ ਉਹਦੇ ਉੱਤੇ ਤੂੰ ਬੈਠੇਗਾ। ਭਾਵ ਜਦੋਂ ਅਸੀਂ ਗੁਰੂ ਦੇ ਬਣ ਜਾਈਏ ਨਾ, ਤੇ ਗੁਰੂ ਸਾਨੂੰ ਆਪਣੇ ਵਰਗਾ ਬਣਾ ਲੈਂਦਾ ਹੈ, ਜਿੱਦਾਂ ਬਾਬਾ ਲਹਿਣਾ ਜੀ ਨੂੰ ਬਣਾਇਆ ਸੀ, ਜਿੱਦਾਂ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਬਣਾਇਆ ਸੀ, ਜਿੱਦਾਂ ਬਾਬਾ ਜੇਠਾ ਜੀ ਨੂੰ ਬਣਾਇਆ ਸੀ। ਇਹ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ। ਤਾਂ ਐਸੇ ਗੁਰਸਿੱਖਾਂ ਦੇ ਦਰਸ਼ਨ ਦਾਰੇ ਅਸੀਂ ਸੰਗਤ ਦੇ ਵਿੱਚੋਂ ਕਰਦੇ ਹਾਂ। ਤੁਸੀਂ ਸਾਰੇ ਇਹ ਗੁਰੂ ਕੇ ਸਿੱਖ ਹੋ, ਕਿਹਦੇ ਉੱਤੇ ਕਦੋਂ ਕਿਰਪਾ ਹੋ ਜਾਣੀ ਹੈ ਉਹ ਦਾਤਾ ਜਾਣਦਾ ਹੈ, ਔਰ ਘੱਟੋ ਘੱਟ ਆਸ ਇੱਦਾਂ ਦੀ ਲੈ ਕੇ ਆਈਏ ਦਾਤਾ, ਜਿੱਦਾਂ ਦੇ ਤੇਰੇ ਪੁਰਾਤਨ ਸਿੱਖ, ਜਿਨ੍ਹਾਂ ਦੇ ਅਸੀਂ ਰਾਗੀ ਢਾਡੀ ਪ੍ਰਚਾਰਕ ਇਤਿਹਾਸ ਸੁਣਾਉਂਦੇ ਹਾਂ, ਕਿਰਪਾ ਕਰਕੇ ਤੇ ਸਾਡਾ ਉਹਨਾਂ ਵਰਗਾ ਜੀਵਨ ਬਣ ਜਾਵੇ। ਅਸੀਂ ਤੁਹਾਡੀ ਗੱਲ ਹੀ ਨਹੀਂ ਕਰਦੇ, ਅਸੀਂ ਤੁਹਾਡੀਆਂ ਹੀ ਅਰਦਾਸਾਂ ਨਹੀਂ ਕਰਦੇ, ਅਸੀਂ ਤੇ ਤੁਹਾਡੇ ਚਰਨਾਂ 'ਚ ਵੀ ਅਰਦਾਸਾਂ ਕਰਦੇ ਹਾਂ ਕਿ ਤੁਸੀਂ ਸਾਡੀ ਖਾਤਰ ਵੀ ਅਰਦਾਸ ਕਰਦੇ ਆ ਕਰਿਓ, ਕਿ ਜਿਹੜੇ ਸਟੇਜਾਂ ਤੇ ਗੱਲਾਂ ਕਰਨ ਵਾਲੇ ਆ ਨਾ, ਕਿਤੇ ਇਹ ਗੱਲਾਂ ਹੀ ਕਰਦੇ ਨਾ ਰਹਿ ਜਾਣ, ਇਹਨਾਂ ਦਾ ਵੀ ਸਤਿਗੁਰੂ ਚੰਗਾ ਜੀਵਨ ਬਣ ਜਾਵੇ, ਤੁਸੀਂ ਵੀ ਸਾਡੀ ਖਾਤਰ ਇੱਦਾਂ ਦੀ ਅਰਦਾਸ ਕਰਦੇ ਆ ਕਰੋ। ਸੋ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ। ਸੁਲਤਾਨਪੁਰ ਦਾ ਜ਼ਿਕਰ ਕਰ ਰਹੇ ਸਾਂ, ਸੁਲਤਾਨਪੁਰ ਦੁਆਬੇ ਦੀ ਧਰਤੀ ਤੇ, ਜਿਹੜਾ ਕੋਈ ਤੁਹਾਡੇ ਚੋਂ ਦੁਆਬੇ ਦੇ ਵਿੱਚ ਹੋਵੇਗਾ, ਕਪੂਰਥਲੇ ਜਲੰਧਰ ਦੇ ਲਾਗੇ ਚਾਗੇ, ਉਹਨਾਂ ਨੂੰ ਜ਼ਿਆਦਾ ਪਤਾ ਹੈ। ਵੈਸੇ ਮੇਰਾ ਪਿੰਡ ਤੋਂ ਉੱਥੋਂ 5-7-10 ਕਿਲੋਮੀਟਰ ਹੈ, ਮੈਂ ਉੱਥੇ ਬਾਰੇ ਬਹੁਤ ਕੁਝ ਜਾਣਦਾ। ਤਕਰੀਬਨ ਹਫ਼ਤੇ 'ਚ ਇੱਕ ਵਾਰ ਸਤਿਗੁਰਾਂ ਦੇ ਚਰਨ ਪਾਸਣ ਵਾਸਤੇ ਗੁਰਦੁਆਰਾ ਬੇਰ ਸਾਹਿਬ, 6-7 ਗੁਰਦੁਆਰਾ ਸਾਹਿਬ ਨੇ ਸਤਿਗੁਰਾਂ ਦੀ ਯਾਦ ਵਿੱਚ ਉੱਥੇ ਬਣੇ। ਔਰ ਜਿਸ ਬੇਬੇ ਨਾਨਕੀ ਦੀਆਂ ਆਪਾਂ ਬਾਤਾਂ ਪਾਉਂਦੇ ਹਾਂ ਨਾ, ਉਸ ਬੇਬੇ ਨਾਨਕੀ ਦਾ ਇੱਕ ਵੱਖਰਾ ਮਹਾਨ, ਬਹੁਤ ਚੜ੍ਹਦੀ ਕਲਾ ਦਾ ਉੱਥੇ ਆਲੀਸ਼ਾਨ ਬੇਬੇ ਨਾਨਕੀ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਿਆ।
ਪੁਰਾਣਾ ਇਤਿਹਾਸ ਉਸ ਸੁਲਤਾਨਪੁਰ ਨੇ ਗੁਰੂ ਬਾਬੇ ਨਾਨਕ ਦਾ ਸਾਂਭ ਕੇ ਰੱਖਿਆ ਹੋਇਆ। ਔਰ ਉਹ ਗੁਰਦੁਆਰਾ ਜਿੱਥੇ ਮਸੀਤ ਵਿੱਚ ਜਾ ਕੇ ਨਮਾਜ਼ ਪੜ੍ਹੀ ਸੀ, ਜਿਹਦਾ ਇਤਿਹਾਸ ਤੁਹਾਨੂੰ ਕੱਲ੍ਹ ਸੁਣਾਉਣ ਦਾ ਯਤਨ ਕੀਤਾ ਸੀ, ਭਾਵੇਂ ਉਹ ਮਸੀਤ ਨਹੀਂ ਪਰ ਆਲੀਸ਼ਾਨ ਗੁਰਦੁਆਰਾ ਅੰਤਰਜਾਮ ਤਾਂ ਉੱਥੇ ਮੌਜੂਦ ਹੈ, ਬੱਸ ਅੱਡੇ ਦੇ ਬਿਲਕੁਲ ਨੇੜੇ। ਤੇ ਸਤਸੰਗ ਜੀ, ਹੁਣ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦੀ ਮਹਿਮਾ ਚਾਰ ਚੁਫੇਰੇ ਫੈਲ ਗਈ। ਬੜੀ ਸਤਿਗੁਰਾਂ ਦੇ ਨਾਮ ਦੀ ਮਹਿਮਾ ਹੋਈ ਹੈ ਵੀ ਏਦਾਂ ਦਾ ਵੀ ਇੱਕ ਮੋਦੀ ਸੁਲਤਾਨਪੁਰ ਦੇ ਵਿੱਚ ਆ ਗਿਆ, ਜਿਹੜਾ ਕਹਿ ਦੇਵੇ ਨਾ ਨਾਨਕ ਮੇਰੇ ਕੋਲ ਕੋਈ ਪੈਸਾ ਹੈ ਨਹੀਂ, ਤੇ ਸੱਜਣਾ ਮੇਰੇ ਛੋਟੇ ਛੋਟੇ ਬਾਲ ਨੇ, ਮੈਂ ਬਿਮਾਰ ਹੋ ਗਿਆ ਦੋ ਦਿਨ ਵਾਸਤੇ, ਮੇਰੇ ਕੋਲ ਕੰਮ ਤੇ ਨਹੀਂ ਜਾ ਹੋਇਆ, ਮੇਰੇ ਕੋਲ ਦਿਹਾੜੀ ਨਹੀਂ ਲੱਗੀ, ਮੇਰੇ ਕੋਲ ਪੈਸਾ ਕੋਈ ਨਹੀਂ, ਸੱਜਣਾ ਮੇਰੇ ਬਾਲਾਂ ਦੇ ਉੱਤੇ ਤਰਸ ਕਰਕੇ ਮੈਨੂੰ ਦੋ ਸਿਰ ਦਾਣੇ ਦੇ ਸਕਦਾ, ਆਟਾ ਦੇ ਸਕਦਾ, ਤੇ ਗੁਰੂ ਬਾਬੇ ਨਾਨਕ ਨੇ ਰਹਿਮਤ ਦੇ ਘਰ ਦੇ ਵਿੱਚ ਆ ਕੇ ਉਹਨਾਂ ਦੀਆਂ ਝੋਲੀਆਂ ਭਰ ਦੇਣੀਆਂ। ਇਸੇ ਕਰਕੇ ਹੀ ਇਸ ਮੋਦੀ ਦੀ ਚਰਚਾ ਹੋਈ ਸੀ, ਇਸੇ ਕਰਕੇ ਲੋਕ ਸੁਲਤਾਨਪੁਰ ਵੱਲ ਨੂੰ। ਹੁਣ ਗੁਰੂ ਪਿਆਰਿਓ, ਵੱਡੇ ਸਟੋਰਾਂ ਦੇ ਵਿੱਚ ਖਾਸ ਕਰਕੇ ਤੁਸੀਂ ਅੱਜ ਵੀ ਕਿਤੇ ਦੇਖਿਓ, ਜਿਹੜੇ ਸਰਕਾਰੀ ਗੋਦਾਮ ਸਰਕਾਰੀ ਸਟੋਰ ਹੋਣ, ਉਹਨਾਂ ਦੇ ਵਿੱਚ ਘਪਲੇ ਬੜੇ ਹੁੰਦੇ ਨੇ ਔਰ ਪੈਸੇ ਵੱਧ ਲੈ ਜਾਂਦੇ ਤੇ ਚੀਜ਼ ਤੋੜ ਕੇ ਘੱਟ ਦਿੱਤੀ ਜਾਂਦੀ ਹੈ। ਚਲੋ ਹੁਣ ਭਾਵੇਂ ਦੂਸਰੇ ਕੰਡੇ ਆ ਗਏ, ਪਰ ਪਹਿਲਾਂ ਜਦੋਂ ਆਮ ਹੱਥਾਂ ਦੇ ਵਿੱਚ ਤੱਕੜੀਆਂ ਫੜੀਆਂ ਜਾਂਦੇ, ਉਹਨਾਂ ਦੇ ਵਿੱਚ ਪਾਂਸਕ ਬੰਨ ਲਿਆ ਜਾਂਦਾ ਸੀ, ਪਾਂਸਕ ਜਿੱਧਰਲੇ ਪਾਸੇ ਵੱਟਾ ਰੱਖਿਆ ਹੋਣਾ, ਉਹ ਦੂ ਜਿੱਧਰਲੇ ਇੱਕ ਪਾਸੇ ਵੱਟਾ ਤੇ ਦੂਜੇ ਪਾਸੇ ਸੌਦਾ ਤੋਲੀ ਦਾ ਸੀ, ਜਿੱਧਰਲੇ ਪਾਸੇ ਸੌਦਾ ਤੋਲਣਾ ਉੱਧਰਲੇ ਪਾਸੇ ਕੋਈ ਨਾ ਕੋਈ ਭਾਰ ਬੰਨ ਦੇਣਾ, 100 ਗ੍ਰਾਮ ਦਾ, 200 ਗ੍ਰਾਮ ਦਾ, ਤੇ ਜਿਹਨੇ 10 ਕਿਲੋ ਲੈਣਾ ਨਾ, ਜੇ 100 ਗ੍ਰਾਮ ਦਾ ਫਰਕ ਪੈ ਗਿਆ ਤੇ 1 ਕਿਲੋ ਦਾ 10 ਕਿਲੋਆਂ ਮਗਰ ਫਰਕ ਪੈ ਜਾਂਦਾ ਹੁੰਦਾ ਸੀ। ਤੇ ਇਹ ਸਰਕਾਰੀ ਗੋਦਾਮਾਂ ਦੇ ਵਿੱਚ ਉਹ ਜੋਖਣ ਵਾਲੇ ਏਦਾਂ ਦੇ ਘਪੜੇ ਕਰਦੇ ਹੁੰਦੇ ਸਨ, ਤੇ ਪਰ ਗੁਰੂ ਬਾਬਾ ਏਦਾਂ ਨਹੀਂ ਸੀ ਕਰਦਾ, ਉਹ ਜਿੰਨੇ ਪੈਸੇ ਲੈਣੇ ਉਹਨਾਂ ਸੌਦਾ ਤੋਲ ਕੇ ਦੇਣਾ, ਤੇ ਇੰਨਾ ਤਰਸ ਕਰਨਾ ਰੱਬੀ ਰੂਹਾਂ ਦੇ ਉੱਤੇ, ਗਰੀਬਾਂ ਦੇ ਉੱਤੇ ਤਰਸ ਕਰਨਾ। ਔਰ ਗੁਰੂ ਪਿਆਰਿਓ, ਲੋੜਵੰਦਾਂ ਨੂੰ ਇਸ ਸਰਕਾਰੀ ਗੋਦਾਮ ਦੇ ਵਿੱਚੋਂ ਦੇ ਦੇਣਾ ਤੇ ਨਾਲ ਕਹਿ ਦੇਣਾ, ਸੱਜਣਾ ਮੈਂ ਤੇਰਾ ਕਿਸੇ ਵਹੀ ਖਾਤੇ ਦੇ ਉੱਤੇ ਵੱਖਰਾ ਨਹੀਂ ਲਿਖਣਾ, ਬਸ ਤੇਰੇ ਵਿੱਚ ਤੇ ਮੇਰੇ ਵਿੱਚ ਖੁਦਾ ਜਾਮਨ ਹੈ, ਜਿੱਦਾਂ ਲੈ ਕੇ ਚੱਲਿਆ ਏਦਾਂ ਹੀ ਪੈਸੇ ਦੇ ਜੇ, ਬਸ ਮੈਂ ਕਿਸੇ ਲਿਖਣਾ ਨਹੀਂ ਹੈ। ਤੇ ਗੁਰੂ ਪਿਆਰਿਓ, ਸਤਿਗੁਰਾਂ ਦੀ ਇਮਾਨਦਾਰੀ ਦੇਖ ਕੇ ਲੋਕ ਪ੍ਰਭਾਵਿਤ ਹੋਏ, ਤੇ ਗੁਰੂ ਬਾਬੇ ਦੇ ਨਾਲ ਕੋਈ ਬੇਈਮਾਨੀ ਵੀ ਨਹੀਂ ਸੀ ਕਰਦਾ, ਕਿਉਂਕਿ ਬਾਬਾ ਆਪ ਬੇਈਮਾਨ ਨਹੀਂ ਸੀ। ਤੇ ਸਤਿਗੁਰਾਂ ਦੇ ਇਸ ਨਾਮ ਦੀ ਮਹਿਮਾ, ਹੁਣ ਲਾਗੇ ਇੱਕ ਨਗਰ ਹੈ ਮਲਸੀਆਂ, ਸੁਲਤਾਨਪੁਰ ਤੋਂ ਕੋਈ 10-12 ਕਿਲੋਮੀਟਰ ਹੋਵੇਗਾ, ਔਰ ਉੱਥੇ ਦੇ ਰਹਿਣ ਵਾਲੇ ਭਾਈ ਭਗੀਰਥ ਬੜੇ ਥਾਂ ਥਾਂ ਦੇ ਉੱਤੇ ਦੇਵੀ ਪੂਜਾ ਥਾਂ ਥਾਂ ਦੇ ਉੱਤੇ ਜਾਂਦੇ ਸੀ ਕਰਨ ਵਾਸਤੇ। ਹੁਣ ਸਤਿਗੁਰਾਂ ਦੇ ਨਾਮ ਦੀ ਮਹਿਮਾ ਸੁਣੀ ਹੈ, ਸੁਣਿਆ ਹੈ ਵੀ ਇਹ ਤੇਰਾ ਤੇਰਾ ਤੇਰਾ ਤੇਰਾ ਕਹਿ ਕੇ ਤੋਲੀ ਜਾਂਦਾ ਹੈ, ਵੀ ਉਹਦੇ ਦਰਸ਼ਨ ਤਾਂ ਕਰੀਏ। ਤੇ ਸਤਿਗੁਰਾਂ ਦੇ ਦਰਸ਼ਨ ਕਰਦਾ, ਸਤਿਗੁਰਾਂ ਦੇ ਹਾਵ ਭਾਵ ਦੇਖ ਕੇ, ਉਹਨਾਂ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ, ਤੇ ਭਾਈ ਭਗੀਰਥ ਸੱਚੇ ਸਤਿਗੁਰਾਂ ਦਾ ਬਣ ਕੇ ਰਹਿ ਜਾਂਦਾ। ਤੇ ਸਤਸੰਗਤ ਜੀ, ਉਸ ਸਮੇਂ ਤੱਕ ਗੁਰੂ ਬਾਬੇ ਨਾਨਕ ਦੀ ਸ਼ਾਦੀ ਵੀ ਹੋ ਚੁੱਕੀ ਸੀ, ਵਿਆਹ ਹੋ ਚੁੱਕਾ ਸੀ। ਸਤਸੰਗਤ ਜੀ, ਜਦੋਂ ਇਹ ਗੱਲਾਂ ਬਾਤਾਂ ਗੁਰੂ ਬਾਬੇ ਨਾਨਕ ਦੇ ਨਾਲ ਸੰਗ ਹੋਣਾ, ਤੇ ਭਾਈ ਭਗੀਰਥ ਇੱਕ ਪੂਰਨ ਗੁਰਸਿੱਖ, ਜਿੱਥੇ ਆਪਾਂ ਬੇਬੇ ਨਾਨਕੀ ਦਾ ਜ਼ਿਕਰ ਕਰਦੇ ਹਾਂ, ਰਾਏ ਬੁਲਾਰ ਜੀ ਦਾ ਜ਼ਿਕਰ ਕਰਦੇ ਹਾਂ, ਉੱਥੇ ਭਾਈ ਭਗੀਰਥ ਜੀ ਵੀ ਚੜ੍ਹਦੀ ਕਲਾ ਵਾਲੇ ਪਹਿਲੇ ਦਰਜੇ ਦੇ ਸਿੱਖ ਬਣੇ ਸਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਔਰ ਇੱਥੇ ਉਹਨਾਂ ਨੇ ਟਿਕਾਣਾ ਕਰ ਲਿਆ ਸਤਿਗੁਰਾਂ ਦੇ ਨਾਲ ਸੰਗ ਕਰਨਾ। ਇੱਕ ਦਿਨ ਭਾਈ ਮਰਦਾਨਾ ਜੀ ਆਏ ਆਪਣੇ ਨਗਰ ਤੋਂ, ਤਲਵੰਡੀ ਤੋਂ, ਤੇ ਆ ਕੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਆਖਿਆ ਕਰਦੇ ਸੀ ਮਰਦਾਨਿਆ, ਕਿਤੇ ਕਿਸੇ ਚੀਜ਼ ਦੀ ਲੋੜ ਹੋਵੇ ਤੇ ਤੂੰ ਸਾਨੂੰ ਦੱਸੀ, ਅਸੀਂ ਤੇਰੇ ਨਾਲ ਸਦੇ ਖੜੇ ਹਾਂ, ਤੂੰ ਸਾਡਾ ਯਾਰ ਹੈ, ਤੂੰ ਸਾਡਾ ਜੁੱਗਾਂ ਜੁੱਗਾਂ ਦਾ ਯਾਰ ਹੈ, ਮਰਦਾਨਿਆ ਅਸੀਂ ਤੇਰੇ ਨਾਲ ਖੜੇ ਹਾਂ, ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਸਾਨੂੰ ਦੱਸ ਦੇ। ਤੇ ਮਰਦਾਨਾ ਜੀ ਆਏ ਤੇ ਸਤਿਗੁਰਾਂ ਦੇ ਜਿੱਥੇ ਚਰਨ ਪਰਸੇ ਦਿਹਾੜੀ ਕਰਹਿ ਕੇ, ਸਤਿਗੁਰਾਂ ਨੇ ਜਦੋਂ ਪੁੱਛ ਲਿਆ ਮਰਦਾਨਿਆ ਕਿਸੇ ਕੰਮ ਆਇਆ, ਆਖ ਦਿੱਤਾ ਹਾਂ ਸਤਿਗੁਰੂ,
ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨ ਵਾਸਤੇ ਆਇਆ ਸੀ, ਤੁਸੀਂ ਆਖਦੇ ਰਹਿੰਦੇ ਸੀ ਨਾ ਮਰਦਾਨਿਆ ਕਿਤੇ ਜ਼ਰੂਰਤ ਹੋਵੇ ਤੇ ਦੱਸੀ। ਸਤਿਗੁਰੂ ਮੇਰੀ ਧੀ ਭਾਵ ਤੁਹਾਡੀ ਭਤੀਜੀ, ਭਰਾ ਕਹਿੰਦੇ ਸੀ ਨਾ, ਭਾਈ ਕਹਿੰਦੇ ਹੁੰਦੇ ਸੀ ਭਾਈ। ਔਰ ਜਿਹੜੇ ਲੋਕ ਵੱਡੀਆਂ ਉੱਚ ਜਾਤੀਆਂ ਦੇ ਲੋਕ ਗਰੀਬਾਂ ਦੇ ਪਰਛਾਵਿਆਂ ਤੋਂ ਡਰਦੇ ਸੀ ਤੇ ਗੁਰੂ ਬਾਬਾ ਨਾਨਕ ਉਹਨਾਂ ਨੂੰ ਆਪਣੇ ਭਰਾ ਬਣਾ ਰਿਹਾ ਸੀ, ਕਹਿੰਦੇ ਤੁਸੀਂ ਮੇਰਾ ਭਾਈ ਆ। ਨੀਵੀਂ ਜਾਤ ਦਾ ਇਹ ਵਿਚਾਰਾ ਸ਼ੂਦਰ ਮਰਾਸੀ ਤੇ ਗੁਰੂ ਬਾਬੇ ਨਾਨਕ ਦਾ ਸੰਗੀ ਬਣ ਕੇ ਸਤਿਗੁਰਾਂ ਦਾ ਭਾਈ ਬਣ ਗਿਆ ਤੇ ਰਹਿੰਦੀ ਦੁਨੀਆਂ ਤੱਕ ਮਰਦਾਨਾ ਭਾਈ ਮਰਦਾਨਾ ਬਣ ਗਿਆ। ਆ ਕੇ ਬੇਨਤੀ ਕੀਤੀ, ਸਤਿਗੁਰੂ ਮੇਰੀ ਧੀ ਮੁਟਿਆਰ ਹੋ ਗਈ, ਉਹਦਾ ਵਿਆਹ ਰੱਖਿਆ ਤੇ ਘਰ ਦੇ ਹਾਲਾਤਾਂ ਦਾ ਤੇ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦੇ ਗਰੀਬਾਂ ਦੇ ਹਾਲਾਤ ਹੁੰਦੇ ਆ। ਮਸੀਂ ਤੋਰੀ ਫੁਲਕਾ ਹੀ ਚੱਲਦਾ, ਪ੍ਰਸ਼ਾਦਾ ਪਾਣੀ ਮਸੀਂ ਚੱਲਦਾ ਤੇ ਵਿਆਹ ਦਾ ਖਰਚਾ ਕਿੱਥੋਂ ਕਰਨਾ। ਇਸੇ ਕਰਕੇ ਤੁਹਾਡੇ ਚਰਨਾਂ 'ਚ ਆ ਕੇ ਬੇਨਤੀ ਕੀਤੀ ਹੈ ਵੀ ਮਹਾਰਾਜ ਤੁਸੀਂ ਕੋਈ ਥੋੜ੍ਹੀ ਬਹੁਤੀ ਮਦਦ ਕਰੋ। ਸਤਿਗੁਰ ਕਹਿੰਦੇ ਮਰਦਾਨਿਆਂ, ਜਿਹੜਾ ਜਿਹੜਾ ਤੈਨੂੰ ਸਮਾਨ ਚਾਹੀਦਾ ਉਹ ਇੱਕ ਕਾਗਜ਼ ਦੇ ਉੱਤੇ ਲਿਸਟ ਬਣਾ ਲਾ। ਭਾਈ ਮਰਦਾਨਾ ਜੀ ਨੇ ਖੁੱਲ੍ਹੇ ਦਿਲ ਦੇ ਨਾਲ ਲਿਸਟ ਬਣਾਈ ਹੈ, ਮਹਿੰਗੇ ਜੋ ਵੀ ਸੋਨਾ ਚਾਂਦੀ ਜੋ ਵੀ ਵਰਤਣਾ ਸੀ, ਜੋ ਇੱਦਾਂ ਦੇ ਧੀਆਂ ਦੇ ਵਿਆਹਾਂ ਦੇ ਵਿੱਚ ਜੋ ਵੀ ਜ਼ਰੂਰੀ ਵਸਤੂਆਂ ਸੀ ਨਾ, ਭਾਈ ਮਰਦਾਨਾ ਜੀ ਨੇ ਲਿਸਟ ਬਣਾ ਕੇ ਤੇ ਸੱਚੇ ਸਤਿਗੁਰਾਂ ਨੂੰ ਦੇ ਦਿੱਤੀ, ਮਹਾਰਾਜ ਆਹ ਗਰੀਬ ਦੀ ਲਿਸਟ ਹੈ। ਹੁਣ ਗੁਰਦੇਵ ਪਾਤਸ਼ਾਹ ਭਾਈ ਭਗੀਰਥ ਨੂੰ ਕਹਿੰਦੇ ਨੇ, ਕਹਿੰਦੇ ਭਗੀਰਥ ਤੂੰ ਲਾਹੌਰ ਜਾ, ਭਾਈ ਮਰਦਾਨੇ ਨੂੰ ਨਾਲ ਲੈ ਜਾ, ਆ ਲਿਸਟ ਲੈ ਜਾ, ਪੈਸੇ ਲੈ ਜਾ। ਔਰ ਉੱਥੇ ਇੱਕ ਦੁਕਾਨਦਾਰ ਹੈ, ਉਹਦਾ ਨਾਂ ਹੈ ਮਨਸੁਖ, ਤੂੰ ਉਹਦੀ ਸਿੱਧਾ ਦੁਕਾਨ ਤੇ ਚਲਿਆ ਜਾਈ ਔਰ ਉਹਨੂੰ ਜਾ ਕੇ ਲਿਸਟ ਦੇ ਦੇਈਂ। ਤੇ ਨਾਲ ਤੈਨੂੰ ਇੱਕ ਗੱਲ ਦੱਸ ਦਈਏ ਵੀ ਉੱਥੇ ਤੂੰ ਇੱਕ ਰਾਤ ਤੋਂ ਬਗੈਰ ਦੂਜੀ ਰਾਤ ਨਹੀਂ ਰਹਿਣਾ, ਤੁਸੀਂ ਜਲਦੀ ਵਾਪਸ ਆ ਜਾਣਾ ਹੈ। ਹੁਣ ਸਵਾਲ ਨਹੀਂ ਕੀਤਾ, ਜਿਹੜੇ ਗੁਰਸਿੱਖ ਹੈ ਨਾ ਉਹ ਆਪਣੇ ਗੁਰੂ ਦੇ ਉੱਤੇ ਸਵਾਲ ਨਹੀਂ ਕਰਦੇ, ਉਹ ਭਾਣੇ ਵਿੱਚ ਰਹਿਣਾ ਸਿੱਖ ਲੈਂਦੇ ਨੇ। ਸਵਾਲ ਨਹੀਂ ਕੀਤਾ ਮਹਾਰਾਜ, ਐਡੀ ਦੂਰ ਜਾਣਾ, ਥੱਕੇ ਟੁੱਟੇ ਜਾਣਾ, ਦੋ ਤਿੰਨ ਦਿਨ ਰਾਹ 'ਚ ਲੱਗ ਜਾਣੇ ਆ, ਫਿਰ ਦੋ ਤਿੰਨ ਦਿਨ ਆਉਂਦਿਆਂ ਲੱਗ ਜਾਣੇ ਆ, ਤੇ ਜੇ ਉੱਥੇ ਇੱਕ ਦਿਨ ਦੀ ਬਜਾਏ ਦੋ ਦਿਨ ਵੀ ਰਹਿ ਲਾਂਗੇ ਤਾਂ ਕਿਹੜੀ ਗੱਲ ਹੈ, ਇੱਦਾਂ ਦਾ ਸਵਾਲ ਨਹੀਂ ਕੀਤਾ, ਬਸ ਗੁਰੂ ਦਾ ਹੁਕਮ ਮੰਨਿਆ। ਕਹਿੰਦੇ ਸੱਤ ਬਚਨ ਸਤਿਗੁਰੂ, ਜੇ ਇੱਕੋ ਰਾਤ ਤੁਸੀਂ ਆਖਿਆ ਤਾਂ ਇੱਕੋ ਰਾਤ ਹੀ ਰਹਾਂਗੇ। ਭਾਈ ਮਨਸੁਖ ਨੂੰ ਮਿਲੇ, ਲਿਸਟ ਦਿੱਤੀ ਹੈ, ਉਹਨਾਂ ਨੇ ਲਿਸਟ ਪੜ੍ਹੀ ਤੇ ਨਾਲ ਇਹ ਵੀ ਆਖ ਦਿੱਤਾ, ਸੱਜਣਾ ਇਹ ਸਮਾਨ ਸਾਨੂੰ ਅੱਜ ਰਾਤ ਤੱਕ ਤਿਆਰ ਕਰ ਦੇ, ਇੱਕ ਰਾਤ ਅਸੀਂ ਸਿਰਫ ਅੱਜ ਦੀ ਰਹਿਣਾ, ਸਵੇਰੇ ਅਸੀਂ ਇੱਥੋਂ ਚਲੇ ਜਾਣਾ। ਕਹਿੰਦੇ ਐਡੀ ਕਿਹੜੀ ਕਾਹਲੀ ਹੈ, ਪਰ ਆਹ ਜਿਹੜਾ ਬਾਕੀ ਸਮਾਨ ਤੇ ਸੱਜਣੋ ਮਿਲ ਸਕਦਾ, ਪਰ ਆਹ ਜਿਹੜਾ ਕੀਮਤੀ ਚੂੜਾ ਹੈ ਨਾ ਇਹ ਲਿਖਿਆ ਤੁਹਾਡਾ, ਇਹ ਐਡੀ ਜਲਦੀ ਤਿਆਰ ਨਹੀਂ ਹੋ ਸਕਦਾ, ਉਹ ਦੋ ਦਿਨ ਲੱਗਣੇ ਆ। ਕਹਿੰਦੇ ਨਹੀਂ ਸੱਜਣਾ, ਉਹ ਤੇਰੀ ਮਰਜ਼ੀ ਆ, ਵੈਸੇ ਅਸੀਂ ਇੱਕ ਰਾਤ ਤੋਂ ਬਗੈਰ ਦੂਜੀ ਰਾਤ ਨਹੀਂ ਰਹਿ ਸਕਦੇ, ਇਹ ਸਾਡੇ ਗੁਰੂ ਦਾ ਹੁਕਮ ਆ। ਕਹਿੰਦੇ ਇੰਨੇ ਹੋ ਜਿਹੇ ਜ਼ਮਾਨੇ ਦੇ ਵਿੱਚ ਏਡਾ ਕਿਹੜਾ ਗੁਰੂ ਹੈ ਵੀ ਜਿਹਦੇ ਉੱਤੇ ਤੁਸੀਂ ਇੰਨਾ ਵਿਸ਼ਵਾਸ ਕਰਦੇ ਹੋ, ਕਿਉਂਕਿ ਗੁਰੂ ਪਿਆਰੇ ਉਹ ਬੰਦਾ ਥਾਂ ਥਾਂ ਦੇ ਉੱਤੇ ਭਟਕਦਾ ਟੱਕਰਾਂ ਮਾਰਦਾ, ਸੱਚਾ ਗੁਰੂ ਲੱਭਦਾ ਹੈ ਵੀ ਸਾਡੇ ਸੱਚੀ ਦਿਲ ਦੀ ਪਿਆਸ ਬੁਝਾ ਦੇਵੇ, ਸ਼ਬਦ ਦੇ ਨਾਲ ਰੱਬ ਦੇ ਨਾਲ ਜੁੜਿਆ ਹੋਵੇ। ਪਰ ਨਹੀਂ ਗੁਰੂ ਪਿਆਰੇ, ਉਹ ਜਦੋਂ ਕਿਤੇ ਬੰਦਾ ਅੱਜ ਦੇ ਜ਼ਮਾਨੇ ਵਿੱਚ ਵੀ ਆ ਤੇ ਪੁਰਾਣੀਆਂ ਵੀ ਇਹੀ ਗੱਲਾਂ, ਜਿਹਨੂੰ ਕੋਈ ਸੱਚਾ ਭਗਤ ਸੱਚਾ ਗੁਰੂ ਜਾਣ ਕੇ ਬੰਦਾ ਉਹਦੇ ਕੋਲ ਜਾਂਦਾ ਤੇ ਕੁਝ ਸਮੇਂ ਬਾਅਦ ਪਤਾ ਲੱਗਦਾ, ਨਹੀਂ ਤੇ ਪਖੰਡੀ ਸੀ, ਇਹ ਤਾਂ ਬਲਾਤਕਾਰੀ ਸੀ, ਇਹ ਤਾਂ ਲੋਕਾਂ ਨੂੰ ਲੁੱਟਣ ਵਾਲਾ ਸੀ, ਅੱਜ ਵੀ ਹੈ ਥਾਂ ਥਾਂ ਦੇ ਉੱਤੇ ਹੋ ਰਿਹਾ। ਔਰ ਇਹ ਭਾਈ ਮਨਸੁਖ ਵੀ ਕਈਆਂ ਦੇ ਕੋਲ ਜਾ ਚੁੱਕਾ ਸੀ, ਕਈਆਂ ਦੇ ਕੋਲ ਆਪਣਾ ਆਪ ਲੁਟਾ ਚੁੱਕਾ ਸੀ। ਇਹਨੇ ਆਖਿਆ ਸੱਜਣੋ ਐਵੇਂ ਕਲਯੁੱਗ ਦੇ ਜ਼ਮਾਨੇ ਵਿੱਚ ਗੱਲਾਂ ਨੇ, ਤੁਸੀਂ ਪਤਾ ਨਹੀਂ ਕਿਹਤੋਂ ਪ੍ਰਭਾਵਿਤ ਹੋਏ ਹੋ। ਕਹਿੰਦੇ ਨਹੀਂ ਸੱਜਣਾ, ਤੂੰ ਕਿਤੇ ਸਮਾਂ ਬਣਿਆ ਤੇ ਤੂੰ ਸੁਲਤਾਨਪੁਰ ਰਹਿੰਦਾ ਸਾਡਾ ਗੁਰਦੇਵ ਪਾਤਸ਼ਾਹ, ਤੂੰ ਕਿਤੇ ਆਵੀਂ ਉਹਨਾਂ ਦੇ ਦਰਸ਼ਨ ਦਦਾਰੇ ਕਰੀ, ਫਿਰ ਤੈਨੂੰ ਪਤਾ ਲੱਗੇਗਾ ਉਹਨਾਂ ਦੀ ਮਹਿਮਾ ਕਿੱਡੀ ਵੱਡੀ ਹੈ ਉਸ ਸਾਰੇ ਏਰੀਏ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ। ਆਖਰ ਮੁੱਕਦੀ ਗੱਲ, ਉਹਨੇ ਦੋ ਚਾਰ ਬੰਦੇ ਹੋਰ ਲਾ ਕੇ ਉਹ ਚੂੜਾ ਜਿਹੜਾ ਸੀ ਉਹ ਵੀ ਜਲਦੀ ਰਾਤੋ ਰਾਤ ਤਿਆਰ ਕਰ ਦਿੱਤਾ ਤੇ ਅਗਲੇ ਦਿਨ ਉਹਦਾ ਮਨ ਕੀਤਾ, ਕਹਿੰਦਾ ਹੁਣ ਮੈਂ ਇਹਨਾਂ ਦੇ ਨਾਲ ਹੀ ਸੁਲਤਾਨਪੁਰ ਚੱਲਾਂ। ਉਹਨਾਂ ਨੂੰ ਆਖ ਦਿੱਤਾ, ਕਹਿੰਦੇ ਹੁਣ ਭਾਈ ਜਿਸ ਗੁਰੂ ਦੀ ਤੁਸੀਂ ਮਹਿਮਾ ਕੀਤੀ ਇੰਨੀ ਜ਼ਿਆਦੀ, ਮੈਂ ਵੀ ਉਹਦੇ ਦਰਸ਼ਨ ਕਰਨੇ ਚਾਹੁੰਦਾ, ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ। ਕਹਿੰਦੇ ਠੀਕ ਹੈ। ਤੇ ਗੁਰੂ ਪਿਆਰਿਓ ਰਸਤੇ ਵਿੱਚ ਗੱਲਾਂ ਬਾਤਾਂ ਕਰਦੇ ਆਏ, ਸਤਸੰਗ ਕਰਦੇ ਆਏ, ਭਾਈ ਮਰਦਾਨਾ ਜੀ, ਭਾਈ ਮਨਸੁਖ ਜੀ ਔਰ ਇਹ ਸਾਰੇ ਗੁਰਸਿੱਖ, ਭਾਈ ਭਗੀਰਥ ਜੀ, ਇਹ ਗੱਲਾਂ ਕਰਦੇ ਆਏ, ਅਕਾਲ ਪੁਰਖ ਦੇ ਗੁਣ ਗਾਉਂਦੇ ਆਏ ਤੇ ਲਾਗੇ ਆ ਕੇ ਭਾਈ ਭਗੀਰਥ ਜੀ ਨੂੰ ਮਨਸੁਖ ਜੀ ਕਹਿਣ, ਮਨਸੁਖ ਜੀ ਨੂੰ ਭਾਈ ਭਗੀਰਥ ਜੀ ਕਹਿਣ ਲੱਗੇ, ਕਹਿੰਦੇ ਸੱਜਣਾ ਮੈਂ ਤਾਂ ਮੰਨਾਂਗਾ
ਬਈ ਗੁਰਦੇਵ ਪਾਤਸ਼ਾਹ ਜਦੋਂ ਮੈਂ ਜਾਵਾਂ ਤੇ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰਨ, ਫੇਰ ਪਤਾ ਲੱਗੇਗਾ। ਤੇ ਗੁਰੂ ਪਿਆਰਿਓ ਐਸਾ ਭਾਣਾ ਵਰਤਿਆ ਗੁਰਦੇਵ ਪਾਤਸ਼ਾਹ ਨੇ ਜਦੋਂ ਪਹੁੰਚੇ ਨਾ, ਤੇ ਮਨਸੁਖ ਜੀ ਦਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ ਹੈ, ਚਰਨੀ ਡਿੱਗ ਪਿਆ, ਪਾਤਸ਼ਾਹ ਮੈਨੂੰ ਮਾਫ਼ ਕਰ ਦੀ, ਮੈਂ ਤੇਰੀ ਪਰਖ ਕੀਤੀ ਹੈ। ਔਰ ਬੜੀ ਚੜ੍ਹਦੀ ਕਲਾ ਦੇ ਗੁਰਸਿੱਖ ਹੋਏ ਜਿਹਨਾਂ ਦਾ ਨਾਮ ਗੁਰੂ ਬਾਬੇ ਨਾਨਕ ਦੇ ਨਾਲ ਬਰਾਬਰ ਲਿਆ ਜਾਂਦਾ, ਕਹਿਣੀ ਤੇ ਕਰਨੀ ਦੇ ਜਿਹੜੇ ਪੂਰੇ ਸੀ ਨਾ ਗੁਰੂ ਪਿਆਰਿਓ, ਉਹਨਾਂ ਨੂੰ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ। ਔਰ ਇਮਾਨਦਾਰੀ ਸਿੱਖੀ ਵੀ ਸੱਜਣਾ ਇਹ ਜਿਹੜਾ ਵਪਾਰ ਦਾ ਕੰਮ ਕਰਦਾ ਔਰ ਇਹਦੇ ਵਿੱਚ ਇਮਾਨਦਾਰ ਰੱਖੀ, ਹਾਂ ਥੋੜਾ ਬਹੁਤਾ ਤੇਰਾ ਜਿੰਨਾ ਕਮਿਸ਼ਨ ਬਣਦਾ ਉਹ ਲੈਣਾ ਹੀ ਲੈਣਾ, ਪਰ ਤਿੰਨਾਂ ਵਾਲੀ ਚੀਜ਼ 13 ਦੀ ਨਿਆਤ ਦਿਆ ਕਰੀ, ਗਰੀਬਾਂ ਦੇ ਢਿੱਡ ਨਹੀਂ ਤੇ ਹੋਣੇ। ਗੁਰੂ ਪਿਆਰਿਓ ਏਦਾਂ ਦੇ ਗੁਰਸਿੱਖ ਗੁਰੂ ਬਾਬੇ ਨਾਨਕ ਦੀ ਸ਼ਰਨ ਦੇ ਵਿੱਚ ਆਏ ਜਿਹਨਾਂ ਨੇ ਇਮਾਨਦਾਰੀ ਦੇ ਨਾਲ ਧੰਦੇ ਕੀਤੇ, ਕਾਰੋਬਾਰ ਕੀਤੇ, ਔਰ ਵੱਡੇ ਵੱਡੇ ਕਾਰੋਬਾਰੀ ਸਨ, ਵਪਾਰੀ ਸਨ ਸੱਚੇ ਸਤਿਗੁਰਾਂ ਦੇ ਜ਼ਮਾਨੇ ਦੇ ਵਿੱਚ। ਸਤਸੰਗ ਜੀ ਸਮਾਂ ਬੀਤਿਆ, ਸਤਸੰਗ ਹੁੰਦਾ ਗਿਆ ਤੇ ਉਹ ਜਿਹੜੀ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੱਲ ਵੀ ਆਖਰ ਸੱਚੇ ਸਤਿਗੁਰਾਂ ਦੀ ਸ਼ਿਕਾਇਤ ਹੋ ਜਾਂਦੀ ਹੈ ਵੀ ਇਹ ਮੋਦੀ ਖਾਨੇ ਦੇ ਵਿੱਚੋਂ ਲਟਾਈ ਜਾਂਦਾ ਤੇ ਗੁਰੂ ਪਿਆਰੇ ਉਹ ਫਿਰ ਪੇਸ਼ੀ ਹੁੰਦੀ ਹੈ। ਭਾਈ ਜੈ ਰਾਮ ਜੀ ਨੂੰ ਸੱਦਿਆ ਜਾਂਦਾ, ਭਾਈ ਜੈ ਰਾਮ ਜੀ ਡਰ ਜਾਂਦੇ ਨੇ, ਧੰਨ ਗੁਰੂ ਨਾਨਕ ਕਹਿੰਦੇ ਭਾਈਆ ਜੀ ਤੁਸੀਂ ਡਰੋ ਨਾ, ਅਕਾਲ ਪੁਰਖ ਦੇ ਉਸ ਹੁਕਮ ਨੂੰ ਦੇਖੀਏ, ਵਿਸ਼ਵਾਸ ਰੱਖੋ, ਮੈਂ ਕੋਈ ਬੇਈਮਾਨ ਨਹੀਂ, ਨਾ ਮੈਂ ਬੇਈਮਾਨੀ ਕੀਤੀ ਹੈ। ਹਾਂ ਕਿਸੇ ਨੂੰ ਦਿੱਤਾ ਹੋਵੇਗਾ ਤੇ ਉਹ ਅਕਾਲ ਪੁਰਖ ਦੇ ਨਾਂ ਤੇ ਦਿੱਤਾ ਹੋਵੇਗਾ ਔਰ ਉਹਦਾ ਜ਼ਿੰਮੇਵਾਰ ਅਕਾਲ ਪੁਰਖ ਆਪ ਹੋਵੇਗਾ, ਮੈਂ ਕੋਈ ਰਿਸ਼ਵਤ ਨਹੀਂ ਲਈ ਹੋਊਗੀ, ਮੈਂ ਬੇਈਮਾਨੀ ਨਹੀਂ ਕੀਤੀ ਹੋਈ। ਏਦਾਂ ਦਾ ਸਾਡਾ ਗੁਰਦੇਵ ਪਾਤਸ਼ਾਹ ਸੀ। ਤੇ ਸਤਸੰਗਤ ਜੀ ਜਦੋਂ ਹਿਸਾਬ ਕਿਤਾਬ ਹੋਇਆ ਤੇ ਗੁਰੂ ਬਾਬੇ ਨਾਨਕ ਦਾ ਫਿਰ ਵਾਅਦਾ ਨਿਕਲ ਆਇਆ ਤੇ ਹੁਣ ਸੱਚੇ ਸਤਿਗੁਰਾਂ ਨੇ ਆਪਣਾ ਰਜ਼ੈਨ ਲੈ ਕੇ ਦੇ ਦਿੱਤਾ ਦੌਲਤ ਖਾਂ ਨੂੰ। ਦੌਲਤ ਖਾਂ ਸੱਜਣਾ ਜਿੰਨੀ ਤੇਰੀ ਚਾਕਰੀ ਕਰਨੀ ਸੀ, ਜਿੰਨੀ ਤੇਰੀ ਨੌਕਰੀ ਕਰਨੀ ਸੀ ਉਹ ਅਸੀਂ ਕਰ ਲਈ ਹੈ, ਹੁਣ ਅਸੀਂ ਤੇਰੇ ਚਾਕਰ ਨਹੀਂ ਉਸ ਨਿਰੰਕਾਰ ਦੇ ਚਾਕਰ ਬਣ ਕੇ ਬਾਕੀ ਸਮਾਂ ਜੀਣਾ ਹੈ, ਤੇਰਾ ਬਸ ਤੇਰਾ ਹਿਸਾਬ ਕਿਤਾਬ ਜਿੰਨਾ ਸੀ ਨਾ ਹੋ ਗਿਆ। ਤੋ ਗੁਰੂ ਪਿਆਰਿਓ ਹੁਣ ਗੁਰਦੇਵ ਪਾਤਸ਼ਾਹ ਦੇ ਸਮੇਂ ਮੁਤਾਬਕ ਜਦੋਂ ਦੋ ਬੱਚੇ ਵੀ ਹੁੰਦੇ ਨੇ, ਸ਼ਾਦੀ ਹੋਈ ਹੈ, ਗ੍ਰਸਥ ਜੀਵਨ, ਹੁਣ ਅੱਜ ਕੱਲ ਦੇ ਉਹ ਸਾਧ ਪਖੰਡੀ ਜਿਹੜੇ ਕਹਿੰਦੇ ਬਾਬੇ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ, ਤੇ ਗੁਰੂ ਪਿਆਰਿਓ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਵਰਗਾ ਗ੍ਰਸਥੀ ਕਿਹੜਾ ਹੋ ਸਕਦਾ ਔਰ ਉਹਨਾਂ ਵਰਗਾ ਤਪੱਸਵੀ ਕਿਹੜਾ ਹੋ ਸਕਦਾ, ਉਹਨਾਂ ਵਰਗੀ ਬੰਦਗੀ ਕਿਹਦੀ ਹੋ ਸਕਦੀ ਹੈ। ਗ੍ਰਸਥ ਵਿੱਚ ਰਹਿੰਦਿਆਂ ਉਹਨਾਂ ਨੇ ਸ਼ਾਦੀ ਕਰਵਾਈ, ਉਹਨਾਂ ਦੇ ਦੋ ਬੱਚੇ ਹੋਏ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਹੁਣ ਦੁਨੀਆਂ ਦੇ ਰਝੇਵਿਆਂ ਚੋਂ ਇਸ ਵਿਗੜੀ ਹੋਈ ਲਕਾਈ ਨੂੰ ਸੋਧਣ ਵਾਸਤੇ ਗੁਰੂ ਬਾਬਾ ਨਾਨਕ ਜੀ ਤਿਆਰੀ ਕਰਦੇ ਨੇ। ਸੁਲਤਾਨਪੁਰ ਦੇ ਖਬਰ ਵਿੱਚ ਪਹੁੰਚ ਗਈਆਂ ਇੱਥੋਂ ਤੱਕ ਕਿ ਬਟਾਲੇ ਗੁਰੂ ਬਾਬਾ ਨਾਨਕ ਜੀ ਬਟਾਲੇ ਵਿਆਹੇ ਹੋਏ ਸਨ, ਉਹਨਾਂ ਦੇ ਸੱਸ ਤੇ ਸਹੁਰਾ ਵੀ ਆ ਗਏ, ਉਹਨਾਂ ਨੂੰ ਪਤਾ ਲੱਗ ਗਿਆ ਕਿ ਨਾਨਕ ਘਰ ਛੱਡ ਕੇ ਜਾ ਰਿਹਾ, ਜਾ ਕੇ ਵਰਜਦਿਆਂ ਜਵਾਈ ਸੀ ਆਖਣਾ ਹੀ ਸੀ ਵੀ ਸਾਡੀ ਧੀ ਨੂੰ ਕਿਹਦੇ ਲੜ ਲਾ ਕੇ ਚੱਲਿਆ, ਜੇ ਆਹ ਹੀ ਕੰਮ ਕਰਨਾ ਸੀ ਤਾਂ ਤੂੰ ਵਿਆਹ ਹੀ ਕਿਉਂ ਕਰਾਉਣਾ ਸੀ। ਗੁਰੂ ਪਿਆਰਿਓ ਬਹੁਤ ਉੱਚਾ ਬੋਲਿਆ, ਪਰ ਉਹ ਸ਼ਾਂਤੀ ਦੇ ਪੁੰਜ ਧੰਨ ਗੁਰੂ ਨਾਨਕ ਮੁਸਕਰਾਈ ਗਏ, ਕੋਈ ਉਹਨਾਂ ਨੂੰ ਬਹੁਤਾ ਉੱਚਾ ਜਵਾਬ ਨਾ ਦਿੱਤਾ। ਤੇ ਭੈਣ ਬੇਬੇ ਨਾਨਕੀ ਜੀ ਉਹਨਾਂ ਛੋਟੇ ਛੋਟੇ ਲਾਲਾਂ ਨੂੰ, ਇੱਕ ਦੀ ਉਮਰ ਤਕਰੀਬਨ 2-2.5 ਸਾਲ ਦੀ ਹੈ, ਇੱਕ ਦੀ 3-3.5-4 ਸਾਲ ਦਾ ਹੈ, ਉਹਨਾਂ ਛੋਟੇ ਛੋਟੇ ਜਵਾਕਾਂ ਨੂੰ ਗੁਰੂ ਬਾਬੇ ਨਾਨਕ ਦੇ ਸਾਹਮਣੇ ਲਿਆ ਕੇ ਕੀਤਾ ਤੇ ਉਸ ਮਟਿਆਰ ਔਰਤ ਮਾਤਾ ਸੁਲੱਖਣੀ ਵੀ ਸ਼ਾਇਦ ਆਪਣੀ ਘਰਵਾਲੀ ਦੀ, ਆਪਣੀ ਪਤਨੀ ਦੀ ਜਵਾਨੀ ਤੇ ਰੀ ਜਾਵੇ, ਘਰ ਛੱਡਣ ਵਾਸਤੇ ਗੁਰੂ ਬਾਬਾ ਜੀ ਤਿਆਰ ਨਾ ਹੋਣ, ਘਰੇ ਰਹਿਣ ਵਾਸਤੇ ਮੰਨ ਜਾਣ, ਛੋਟੇ ਛੋਟੇ ਬੱਚਿਆਂ ਦਾ ਮੋਹ ਆ ਜਾਵੇ। ਪਰ ਸਤਿਗੁਰਾਂ ਨੇ ਬੱਚਿਆਂ ਨੂੰ ਪਿੱਛੇ ਕਰ ਦਿੱਤਾ, ਬਾਂਹ ਜਿਹੜੀ ਹੈ ਨਾ ਬੇਬੇ ਨਾਨਕੀ ਦੇ ਹੱਥ ਚ ਫੜਾ ਕੇ, ਤੇ ਸੱਚੇ ਸਤਿਗੁਰ ਇੱਕ ਬਚਨ ਕਰਦੇ ਨੇ ਤੁਹਾਡੀ ਜਿੱਤ।

ਸਾਰੇ ਸੁਲਤਾਨਪੁਰ ਦੇ ਵਿੱਚ ਇਸ ਗੱਲ ਦੀ ਖਬਰ ਪਹੁੰਚ ਗਈ ਕਿ ਉਹਨਾਂ ਦਾ ਦਿਲਾਂ ਦਾ ਜਾਨੀ, ਜਿਨ੍ਹਾਂ ਦੀ ਰਹਿਮਤ ਦੇ ਨਾਲ ਅਸੀਂ ਸੁਲਤਾਨਪੁਰ ਦੇ ਵਿੱਚ ਵਸ ਰਹੇ ਸਾਂ, ਕਿ ਉਹ ਸੁਲਤਾਨਪੁਰ ਨੂੰ ਛੱਡ ਕੇ ਜਾ ਰਿਹਾ। ਹਰ ਦਿਲ ਤੜਫ ਉੱਠਿਆ, ਤੂੰ ਸਾਡਾ ਸਹਾਈ ਸੀ ਬਾਬਾ, ਔਖੇ ਵੇਲੇ ਤੂੰ ਸਾਡੀ ਬਾਂਹ ਫੜਿਆ ਕਰਦਾ ਸੀ, ਹੁਣ ਤੇਰੇ ਤੋਂ ਬਗੈਰ ਸਾਡਾ ਰਾਖਾ ਕੌਣ ਹੋਵੇਗਾ। ਪਰਿਵਾਰ ਵਿੱਚ ਬੜਾ ਗਮ ਦਾ ਮਾਹੌਲ ਹੈ, ਔਰ ਗੁਰੂ ਮਹਾਰਾਜ ਜੀ ਦੇ ਸੱਸ ਤੇ ਸਹੁਰਾ ਆ ਕੇ ਬਹੁਤ ਪੁੱਠਾ ਸਿੱਧਾ ਬੋਲਦੇ ਨੇ, ਬਹੁਤ ਝਿੜਕਦੇ ਨੇ ਧੀਆਂ ਵਾਲੇ। ਗੁਰੂ ਪਿਆਰਿਓ, ਜਿਨ੍ਹਾਂ ਨੂੰ ਧੀਆਂ ਦਿੱਤੀਆਂ ਹੁੰਦੀਆਂ ਅਗਲੇ ਬੜਾ ਕੁਛ ਕਹਿੰਦੇ ਨੇ, ਔਰ ਗੁਰੂ ਬਾਬਾ ਨੇ ਸਭ ਕੁਝ ਸਹਿਣ ਕੀਤਾ ਔਰ ਸੁਲੱਖਣੀ ਨੂੰ ਧਰਵਾਸਾ ਦਿੱਤਾ, ਸੁਲੱਖਣੀ ਤੂੰ ਪਰਮਾਤਮਾ ਤੇ ਵਿਸ਼ਵਾਸ ਕਰ, ਉਹ ਵਾਹਿਗੁਰੂ ਭਲੀ ਕਰੇਗਾ, ਅਸੀਂ ਅੰਗ ਸੰਗ ਆ, ਉਹ ਦਾਤਾ ਸਾਡੇ ਅੰਗ ਸੰਗ ਹੈ। ਹੁਣ ਗੁਰੂ ਪਿਆਰਿਓ, ਪਰਮਾਤਮਾ ਦੇ ਵਿਸ਼ਵਾਸ ਦੀਆਂ ਗੱਲਾਂ ਉਹ ਹੀ ਕਰ ਸਕਦਾ ਜਿਹਨੂੰ ਖੁਦ ਰੱਬ ਦੇ ਉੱਤੇ ਵਿਸ਼ਵਾਸ ਹੋਵੇ। ਦੂਸਰਾ ਸਾਡੇ ਅਰਗਾ ਭਾਵੇਂ ਕਿਸੇ ਦੁਖੀ ਨੂੰ 100 ਵਾਰ ਕਹੀ ਜਾਵੇਗਾ, ਨਹੀਂ ਜੀ ਕੋਈ ਨਹੀਂ, ਰੱਬ ਚੰਗਾ ਹੀ ਕਰਦਾ, ਰੱਬ ਭਲਾ ਕਰਦਾ, ਕੋਈ ਨਹੀਂ ਰੱਬ ਚੰਗਾ ਕਰੂਗਾ। ਹੁਣ ਰੱਬ ਨੂੰ ਕਹਿਣ ਵਾਲੇ ਬੰਦੇ ਦਾ ਖੁਦ ਨਹੀਂ ਯਕੀਨ ਤੇ ਦੂਸਰੇ ਦਾ ਕਿੱਥੋਂ ਹੋਣਾ ਹੈ। ਹੁਣ ਗੁਰੂ ਬਾਬਾ ਨਾਨਕ ਤੇ ਵਿਸ਼ਵਾਸ ਵਾਲੇ ਸਨ ਨਾ, ਉਹ ਤੇ ਰੱਬ ਤੇ ਵਿਸ਼ਵਾਸ ਕਰਦੇ ਸਨ, ਉਹ ਰੱਬੀ ਰੂਪ ਸਨ। ਜਾਣ ਤੋਂ ਪਹਿਲਾਂ ਸਤਿਗੁਰਾਂ ਨੇ ਆਪਣੇ ਜਿਗਰੀ ਯਾਰ ਭਾਈ ਮਰਦਾਨਾ ਜੀ ਨੂੰ ਤਲਵੰਡੀ ਤੋਂ ਬੁਲਾ ਲਿਆ। ਮਰਦਾਨਿਆ ਆ ਜਾ ਸੱਜਣਾ, ਹੁਣ ਤੇਰੇ ਤੇ ਮੇਰੇ ਗੋਚਰੇ ਇੱਕ ਉਸ ਕਰਤਾਰ ਨੇ ਕੰਮ ਪਾ ਦਿੱਤਾ, ਹੁਣ ਉਸ ਕੰਮ ਨੂੰ ਆਪਾਂ ਨੇਪਰੇ ਚਾੜਨਾ। ਭਾਈ ਮਰਦਾਨਾ ਜੀ ਆਪਣੇ ਜਜ਼ਮਾਨ ਦਾ ਹੁਕਮ ਮੰਨ ਕੇ ਤੇ ਸੁਲਤਾਨਪੁਰ ਆ ਜਾਂਦੇ ਨੇ। ਤੇ ਗੁਰੂ ਕੇ ਪਿਆਰ ਵਾਲੇ, ਉਹ ਜਦੋਂ ਮਰਦਾਨਾ ਜੀ ਆਏ, 2-4 ਦਿਨਾਂ ਬਾਅਦ ਮਰਦਾਨਾ ਜੀ ਨੂੰ ਹੁਕਮ ਕੀਤਾ, ਕਹਿੰਦੇ ਮਰਦਾਨਿਆ ਇੱਕ ਰਬਾਬ ਦਾ ਪਤਾ ਕਰ, ਇੱਥੇ ਪਿੰਡ ਹੈ ਲਾਗੇ ਭਰਵਾਣਾ, ਸੁਲਤਾਨਪੁਰ ਤੇ ਨੇੜੇ ਪਿੰਡ ਆ, 7-8 ਕਿਲੋਮੀਟਰ ਤੇ ਹੋਵੇਗਾ, ਭਰਵਾਣਾ ਪਿੰਡ ਹੈ। ਔਰ ਕਹਿੰਦੇ ਉੱਥੇ ਇੱਕ ਮਿਸਤਰੀ ਸਿੰਘ ਰਬਾਬੀ ਰਹਿੰਦਾ, ਰਬਾਬ ਆਪ ਵੀ ਵਜਾ ਲੈਂਦਾ, ਇੱਕ ਆਪ ਵੀ ਰਬਾਬ ਵਜਾ ਲੈਂਦਾ ਤੇ ਰਬਾਬਾ ਵੇਚਦਾ ਵੀ ਆ, ਇੱਦਾਂ ਕਰ ਪੈਸੇ ਲੈ ਜਾ ਭੈਣ ਦੇ ਪਾਸੋਂ। ਔਰ ਇਤਿਹਾਸ ਕਹਿੰਦਾ ਕਿ 7 ਰੁਪਈਏ ਬੇਬੇ ਨਾਨਕੀ ਨੇ ਦਿੱਤੇ ਸਨ, ਬੜੀ ਵੱਡੀ ਰਕਮ ਸੀ। ਔਰ ਭਾਈ ਮਰਦਾਨਾ ਜੀ ਉਹ ਮਾਇਆ ਲੈ ਕੇ, ਪੈਸੇ ਲੈ ਕੇ ਤੇ ਭਾਈ ਫਰੰਦੇ ਦੇ ਕੋਲ ਭਰਵਾਣੇ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ, ਪੁੱਛਿਆ ਉਹਦਾ ਘਰ ਘਾਟ ਪੁੱਛਿਆ, ਗੱਲਾਂ ਬਾਤਾਂ ਕੀਤੀਆਂ। ਕਹਿੰਦੇ ਸੱਜਣਾ ਸਾਨੂੰ ਇੱਕ ਰਬਾਬ ਚਾਹੀਦੀ ਹੈ। ਕਹਿੰਦੇ ਕਿੱਦਾਂ ਕਦੀ ਚਾਹੀਦੀ ਹੈ, ਕਿੰਨੇ ਕੁ ਪੈਸੇ ਖਰਚਣੇ ਆ? ਉਹਨਾਂ ਦੱਸਿਆ ਵੀ ਮੇਰੇ ਮੁਰਸ਼ਦ ਨੇ ਇਹ ਵਜਾਉਣੀ ਆ, ਚੰਗੀ ਵਧੀਆ ਹੋਵੇ, ਜਿੰਨੀ ਤੇ ਤੋਂ ਵਧੀਆ ਉਹ ਵਧੀਆ ਬਣਾ ਦੇ। ਕਹਿੰਦੇ ਠੀਕ ਹੈ, ਤੇ ਦੱਸ ਦਿੱਤਾ ਬਈ ਇੱਦਾਂ 10 ਕੁ ਦਿਨ ਲੱਗ ਜਾਣਗੇ, 15 ਦਿਨ ਲੱਗ ਜਾਣਗੇ, ਰਬਾਬ ਤਿਆਰ ਮੈਂ ਕਰ ਦੂੰਗਾ। ਪਰ ਭਾਈ ਮਰਦਾਨਾ ਜੀ ਨੂੰ ਤੇ ਸਤਿਗੁਰਾਂ ਨੇ ਆਖਿਆ ਸੀ ਜਿਹੜੀ ਬਣੀ ਹੋਈ ਲੈ ਕੇ ਆਈ, ਤੇ ਹੁਣ ਸਾਹਮਣੇ ਇੱਕ ਕੀਲੀ ਦੇ ਨਾਲ ਬੜੀ ਸ਼ਿੰਗਾਰ ਕੇ ਰਬਾਬ ਟੰਗੀ ਹੋਈ, ਟਿਕਾ ਕੇ ਰੱਖੀ ਹੋਈ ਹੈ। ਹੁਣ ਭਾਈ ਫਰੰਦਾ ਕਹਿ ਰਿਹਾ ਹੈ, ਕਹਿੰਦਾ 5-7-10 ਦਿਨ ਲੱਗ ਜਾਣੇ ਆ ਰਬਾਬ ਤਿਆਰ ਕਰਨ ਨੂੰ, ਤੇ ਤੂੰ ਆ ਕੇ ਲੈ ਜੀ, ਕੋਈ ਸਾਈ ਵਾਈ ਦੇਣੀ ਆ ਉਹ ਦੇ ਜਾ। ਤੇ ਭਾਈ ਮਰਦਾਨਾ ਜੀ ਨੇ ਰਬਾਬ ਦੇਖੀ ਹੈ, ਕਹਿੰਦੇ ਸੱਜਣਾ ਉਹ ਵੇਖ ਬਣੀ ਬਣਾਈ ਟੰਗੀ ਤੋਈ ਹੈ, ਉਹ ਦੇ ਦੇ, ਤੂੰ ਹੋਰ ਬਣਾ ਲਈ, ਹੋਰ ਵੇਚਣੀ ਆ, ਇਹ ਵੇਚਣ ਵਾਸਤੇ ਹੀ ਆ, ਇਹ ਕਾਹਦੇ ਵਾਸਤੇ ਟੰਗੀ ਆ, ਵੇਚਣੀ ਆ, ਪੈਸੇ ਹੀ ਵੱਟਣੇ ਆ, ਇਹ ਮੇਰੇ ਤੋਂ ਲੈ ਲਾ, ਜਿਹੜਾ ਕੋਈ ਹੋਰ ਗਾਹਕ ਹੋਇਆ ਉਹਨੂੰ ਤੂੰ ਦੂਜੀ ਦੇ ਦੀ। ਉਹਨੇ ਸਿਰ ਫੇਰਤਾ, ਕਹਿੰਦੇ ਨਹੀਂ ਸੱਜਣਾ ਇਹ ਵੇਚਣ ਵਾਸਤੇ ਨਹੀਂ। ਕਹਿੰਦੇ ਕਿਉਂ? ਪੈਸੇ ਵੱਧ ਲੈਣੇ ਆ ਨਾ, 2 ਰੁਪਈਏ 4 ਰੁਪਈਏ 5 ਰੁਪਈਏ, ਦੱਸ ਇਹਦੀ ਕੀਮਤ ਤੂੰ ਕਿੰਨੀ ਲੈਣਾ। ਕਹਿੰਦਾ ਸੱਜਣਾ ਭਾਵੇਂ ਦੁਨੀਆਂ ਦੀ ਦੌਲਤ, ਸਾਰੀ ਦੁਨੀਆਂ ਮੇਰੇ ਸਾਹਮਣੇ, ਕੋਈ ਦੁਨੀਆਂ ਦੀ ਸਾਰੀ ਦੌਲਤ ਦਾ ਢੇਰ ਲਾ ਦਿੱਤਾ ਜਾਵੇ, ਮੈਂ ਇਹ ਰਬਾਬ ਵੇਚਣ ਵਾਸਤੇ ਨਹੀਂ ਬਣਾਈ। ਕਹਿੰਦੇ ਫਿਰ ਕਾਹਦੇ ਵਾਸਤੇ ਬਣਾਈ ਆ, ਜੇ ਵੇਚਣੀ ਨਹੀਂ, ਸਾਹਮਣੇ ਟੰਗੀ ਹੋਈ ਆ, ਇੰਨੇ ਪੈਸੇ ਪੈਸੇ ਵੀ ਤੈਨੂੰ ਮੂੰਹ ਮੰਗੇ ਮਿਲ ਰਹੇ ਆ। ਕਹਿੰਦੇ ਸੱਜਣਾ ਇਹ ਰਬਾਬ ਵੇਚਣ ਵਾਸਤੇ ਨਹੀਂ, ਇਹ ਸਾਡੇ ਇਲਾਕੇ ਦੇ ਵਿੱਚ ਇੱਕ ਦੀਨ ਦੁਨੀ ਦਾ ਮਾਲਕ ਧੰਨ ਗੁਰੂ ਨਾਨਕ ਦੇਵ ਵਸਦਾ ਹੈ, ਉਹ ਰਬਾਬ ਦਾ ਬੜਾ ਸ਼ੌਕੀਨ ਹੈ, ਉਹ ਰਾਗਾਂ ਦਾ ਬੜਾ ਮਾਹਰ ਹੈ, ਇਹ ਉਹਦੇ ਵਾਸਤੇ ਬਣਾਈ ਹੈ। ਤੇ ਭਾਈ ਮਰਦਾਨਾ ਜੀ ਅੱਛ ਅੱਛ ਕਰ ਉੱਠੇ, ਕਹਿਣ ਲੱਗੇ ਉਹ ਸੱਜਣਾ ਮੈਨੂੰ ਉਹਨਾਂ ਨੇ ਭੇਜਿਆ, ਮੈਨੂੰ ਰਬਾਬ ਲੈਣ ਵਾਸਤੇ ਉਸੇ ਬਾਬੇ ਨਾਨਕ ਨੇ ਭੇਜਿਆ, ਇਹ ਜਿਹਦੇ ਵਾਸਤੇ ਤੂੰ ਬਣਾ ਕੇ ਰੱਖੀ ਹੈ। ਗੁਰੂ ਪਿਆਰਿਓ,
उठ के खड़ा होया सुल्तानपुर वल नूं सजदा कीता नमस्कार कीती धन गुरु नानक तू गरीब दियां जानण वाला दिलां दियां जानण वाला ते लै जा मर्दानिया इहदा पैसा नहीं लैणा क्यों कहिंदे इह मेरे मुरशद ने बचाउणी आ इह मेरे मालक ने बचाउणी इहदा पैसा मैं थोड़ो लै सकदा भाई मरदाना जी ने बड़ा यतन किया कहिंदे सजना तेरी मेहनत की है कहिंदा नहीं ये मेरे गुरु ने बजाउणी है कहिंदा मैं दर्शन करने वास्ते आवांगा गुरदेव पातशाह दे दर्शन करने वास्ते आवांगा कहिंदा सजना जात फिर जल्दी आ जाई इथों तुर जाना गुरु बाबे नानक ने पता नहीं फिर कदों आना कदों नहीं आना जात फिर तू जल्दी आ जाई ते गुरु प्यारियो सच्ची ये भाई फरंदा भी भाई मरदाना जी दे नाल ही तुर पिया सतगुरां दे दर्शन ददारे कीते रबाब आप गुरु महाराज जी दे चरणां दे विच भेट कीती है सतगुरु ये तुहाडे वास्ते बनाई सी ते सबब ऐसा बनिया भाई मरदाना रबाब लैण चले गया ते आ देख लो हुण रबाब तुहाडे वास्ते इहनू प्रवान करियो गुरु महाराज जी ने इहदा जन्म मरन कट दिता रहमत दी नज़र कीती अपने इस गुरसिख दे उत्ते गुरु प्यारियो ये भावना वाले गुरसिखां दीआं गल्लां ते सतसंगत जी फिर भाई मरदाना ते धन गुरु नानक जी महाराज इथों कुछ दिनों बाद चाले पाउंदे ने इसे करके भाई गुरदास जी ने लिखा ना कि चढ़िया सोधन धरत लकाई विगड़ी हुई लकाई नूं सोधन वास्ते हुण किहड़ी विगड़ी लकाई हुई सी की लोग विगड़े हुए सन गुरु प्यारो जिदा दुनिया अज विगड़ी हुई है ना तकरीबन 550 साल पहला भी ऐदा ही इदों भी वध विगड़ी हुई सी गरीबां नाल धक्का रब दे नां ते लुट्टिया जाना अबलावां दीआं इज्जतां लुट्टणियां गरीबां दी किरत किसानां दीआं किरतां लुट्टणियां इंसाफ कोई नहीं मिलना कतल किसे का करना सजा किसे नूं मिल जानी काजी होए रिश्वती वड्डी लैके हक गवाई प्रधान भाई साहब ने यह लिखा ना भी वड्डियां लै लैके हक मार दिंदे सन खत्म कर दिंदे सन कतल की किसे ने करना ते सजावां किसे नूं मिल जानियां ਇਦਾਂ ਦਾ ਉਸ ਵੇਲੇ ਦੁਰਦਸ਼ਾ ਸਮਾਜ ਦੀ ਸੀ ਤੇ ਇਸ ਵਿਗੜੀ ਹੋਈ ਲੁਕਾਈ ਨੂੰ ਸੋਧਣ ਵਾਸਤੇ ਗੁਰੂ ਬਾਬਾ ਨਾਨਕ ਜੀ ਤੇ ਉਹਨਾਂ ਦਾ ਸਾਥੀ ਭਾਈ ਮਰਦਾਨਾ ਜੀ ਇੱਥੋਂ ਤਿਆਰ ਹੋਏ ਗੁਰੂ ਪਿਆਰਿਓ ਭਾਈ ਮਰਦਾਨੇ ਦੇ ਨਾਲ ਉਹਨਾਂ ਦਾ ਜੁੱਗਾਂ ਜੁੱਗਾਂ ਦਾ ਪਿਆਰ ਸੀਗਾ ਹੁਣ ਜਦੋਂ ਕਿਤੇ ਇਤਿਹਾਸ ਦੇ ਵਿੱਚ ਭਾਈ ਮਰਦਾਨਾ ਜੀ ਦਾ ਨਾਂ ਆ ਜਾਂਦਾ ਨਾ ਤੇ ਅਸੀਂ ਟਿੱਚਰਾਂ ਦੇ ਤੌਰ ਤੇ ਮਜ਼ਾਕ ਦੇ ਤੌਰ ਦੇ ਉੱਤੇ ਭਾਈ ਮਰਦਾਨੇ ਨੂੰ ਵਰਤਦੇ ਹਾਂ ਵੀ ਭਾਈ ਮਰਦਾਨੇ ਨੂੰ ਭੁੱਖ ਬੜੀ ਲੱਗਦੀ ਸੀ ਉਹ ਮਰੂ ਮਰੂ ਕਰਦਾ ਰਹਿੰਦਾ ਸੀ ਉਹ ਖਾਣ ਦੇ ਬਾਰੇ ਬਹੁਤਾ ਧਿਆਨ ਰੱਖਦਾ ਸੀ ਨਹੀਂ ਸੱਜਣੋ ਏਦਾਂ ਦੀ ਗੱਲ ਨਹੀਂ ਸੀ ਕਿੱਡੀ ਰਹਿਮਤ ਹੋਵੇਗੀ ਗੁਰੂ ਬਾਬੇ ਨਾਨਕ ਦੀ ਏਡੇ ਵੱਡੇ ਸੰਸਾਰ ਦੇ ਵਿੱਚੋਂ ਭਾਈ ਮਰਦਾਨੇ ਨੂੰ ਨਾਲ ਚੁੜਿਆ ਮਰਦਾਨਿਆ ਤੂੰ ਸਾਡੇ ਨਾਲ ਚੱਲਣਾ ਤੇ ਮਰਦਾਨੇ ਨੂੰ ਭੁੱਖ ਉਦੋਂ ਲੱਗਦੀ ਸੀ ਧਿਆ ਉਦੋਂ ਲੱਗਦੀ ਸੀ ਜਦੋਂ ਕਿਸੇ ਪਾਪੀ ਦਾ ਡੁੱਬਦਾ ਬੇੜਾ ਪਾਰ ਕਰਨਾ ਹੁੰਦਾ ਸੀ ਸਤਿਗੁਰੂ ਮਰਦਾਨੇ ਨੂੰ ਭੁੱਖ ਲਾ ਦਿੰਦੇ ਹੁੰਦੇ ਸੀ ਜਾ ਮਰਦਾਨਿਆ ਉੱਥੇ ਜਾ ਉੱਥੋਂ ਤੈਨੂੰ ਰਾਸ਼ਨ ਮਿਲ ਸਕਦਾ ਔਰ ਉਸ ਪਾਪੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਕੜਾਵੇ ਵਿੱਚ ਗੁਰੂ ਮਹਾਰਾਜ ਲੈ ਹੀ ਲੈਂਦੇ ਹੁੰਦੇ ਸੀ ਔਰ ਉਹਨਾਂ ਦੇ ਪਾਪ ਹਰਨ ਕਰ ਦਿੰਦੇ ਸੀ ਉਹਨਾਂ ਨੂੰ ਸਿੱਧੇ ਰਸਤੇ ਦੇ ਉੱਤੋਂ ਦੀ ਪਾ ਦਿੰਦੇ ਸੀ ਹੁਣ ਭਾਈ ਮਰਦਾਨਾ ਜੀ ਦਾ ਜ਼ਿਕਰ ਕਰੀਏ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਨਾ ਰਾਏ ਭੋਏ ਦੀ ਤਲਵੰਡੀ ਉਸੇ ਹੀ ਪਿੰਡ ਦੇ ਵਿੱਚ ਭਾਈ ਮਰਦਾਨਾ ਜੀ ਦਾ ਜਨਮ ਹੁੰਦਾ ਹੈ ਇਹ ਉਮਰ ਦੇ ਵਿੱਚ ਧੰਨ ਗੁਰੂ ਨਾਨਕ ਤੋਂ 9 ਸਾਲ ਵੱਡੇ ਸਨ 9 ਸਾਲ ਇਹਨਾਂ ਦੀ ਮਾਤਾ ਦਾ ਨਾਂ ਲੱਖੋ ਤੇ ਪਿਤਾ ਦਾ ਬਾਦਰੇ ਜੀ ਸੀ ਮਰਾਸੀ ਸਨ ਡੂਮ ਮਰਾਸੀ ਮਰਾਸੀਆਂ ਦੀਆਂ ਵੀ ਕਈ ਕੁਆਲਿਟੀਆਂ ਕਈ ਸ਼੍ਰੇਣੀਆਂ ਇਹਨਾਂ ਵਿੱਚ ਡੂਮ ਮਰਾਸੀ ਸਨ ਬੜੀ ਪਿਛੜੀ ਜਾਤ ਦੇ ਸਾਰਿਆਂ ਤੋਂ ਨੀਵੇਂ ਜਾਤ ਦੇ ਸਨ ਸਮਾਜ ਨੇ ਇਹ ਜਾਤੀਆਂ ਦੇ ਵੰਡੇ ਪਾਏ ਸਨ ਪਰ ਰੱਬ ਨੇ ਨਹੀਂ ਸੀ ਪਾਏ ਔਰ ਗੁਰੂ ਪਿਆਰਿਓ ਜਦੋਂ ਕਿਤੇ ਭਾਰੀ ਪੋਚਾ ਕਰਨ ਵਾਸਤੇ ਮਾਤਾ ਲੱਖੋ ਨੇ ਇਸ ਪਟਵਾਰੀਆਂ ਦੇ ਘਰ ਆਉਣਾ ਨਾ ਪਿਤਾ ਕਾਲੂ ਜੇ ਗਰੀਬ ਲੋਕ ਸਨ ਅਮੀਰਾਂ ਦੇ ਘਰੇ ਗੋਹਾ ਕੂੜਾ ਕਰਨ ਵਾਸਤੇ ਜਾਇਆ ਕਰਦੀਆਂ ਸਨ ਬੀਬੀਆਂ ਤੇ ਉਹਨਾਂ ਵਾਸਤੇ ਉਹਨਾਂ ਨੂੰ ਉਹ ਪੇਟ ਪੂਜਾ ਵਾਸਤੇ ਔਰ ਬੱਚੇ ਪਾਲਣ ਵਾਸਤੇ ਥੋੜਾ ਬਹੁਤਾ ਕੋਈ ਅਨਾਜ ਮਿਲ ਜਾਣਾ ਕੋਈ ਪੈਸਾ ਮਿਲ ਜਾਣਾ ਤੇ ਏਦਾਂ ਉਹਨਾਂ ਦੀ ਉਪਜੀਵਿਕਾ ਚੱਲਦੀ ਸੀ ਮਾਤਾ ਲੱਖੋ ਨੇ ਆਉਣਾ ਗੁਰੂ ਬਾਬੇ ਨਾਨਕ ਦੇ ਘਰ ਪਟਵਾਰੀਆਂ ਦੇ ਘਰ ਜਾਣਾ ਤੇ ਨਾਲ ਨਾਲ ਭਾਈ ਮਰਦਾਨੇ ਨੇ ਵੀ ਆ ਜਾਣਾ ਕੁਝ ਸ਼ਰਾਰਤਾਂ ਕਰਨੀਆਂ ਬੱਚੇ ਸ਼ਰਾਰਤਾਂ ਕਰਦੇ ਆ ਤੇ ਸਤਸੰਗਤ ਜੀ ਉਸ ਵੇਲੇ ਮਰਦਾਨਾ ਕਾਫੀ ਵੱਡਾ ਹੋ ਚੁੱਕੇ ਸਨ ਤੇ ਕਈ ਵਾਰ ਇਲਤਾਂ ਕਰਦਿਆਂ ਨੂੰ ਮਾਤਾ ਲੱਖੋ ਨੇ ਝਿੜਕ ਦੇਣਾ ਝਾੜ ਪਾ ਦੇਣੀ ਵੇ ਮਰ ਜਾਣਿਆ ਚੁੱਪ ਕਰੇ ਬਹਿ ਜਾ ਕਿਉਂ ਇਲਤਾ ਕਰਦਾ ਤੈਨੂੰ ਪਤਾ ਨਹੀਂ ਆਪਾਂ ਦੂਜਿਆਂ ਦੇ ਘਰ ਆਏ ਹਾਂ
ਗੁਰੂ ਬਾਬੇ ਨਾਨਕ ਨੇ ਇੱਕ ਵਾਰ ਦੇਖਿਆ, ਦੋ ਵਾਰ ਦੇਖਿਆ, ਜਦੋਂ ਆਵਾਜ਼ ਦਿੰਦੀ ਹੈ ਮਰ ਜੇ ਕਿਤੇ ਜਾਣਾ ਮਰ ਜਾਣੇ ਆ ਜਾ ਚੱਲੀਏ ਹੁਣ ਘਰ ਨੂੰ। ਤੇ ਸਤਿਗੁਰਾਂ ਨੇ ਪੁੱਛ ਹੀ ਲਿਆ, ਤਾਈ ਜੀ, ਮਾਤਾ ਲੱਖੋ ਨੂੰ ਤਾਈ ਤਾਈ ਕਹਿ ਕੇ ਬੁਲਾਇਆ, ਤਾਈ ਜੀ। ਵੈਸੇ ਤੇ ਇਹ ਤਕਰੀਬਨ ਸਾਡੀਆਂ ਪੰਜਾਬੀ ਦੀਆਂ ਇਹ ਗੱਲਾਂ ਜਿਹੜੀਆਂ ਨਾ ਪੰਜਾਬੀ ਸਾਡੇ ਅਲੋਪ ਹੁੰਦੀ ਜਾ ਰਹੀ ਹੈ, ਇਹ ਪੰਜਾਬੀ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ। ਤਾਈਆਂ, ਚਾਚੀਆਂ, ਮਾਮੀਆਂ, ਮਾਸੀਆਂ, ਗੁਰੂ ਪਿਆਰਿਓ, ਇਹ ਸਭ ਕੁਝ ਅਲੋਪ ਹੋ ਗਿਆ, ਬਸ ਇੱਕੋ ਹੀ ਸ਼ਬਦ ਆ ਗਿਆ, ਆਂਟੀ, ਅੰਕਲ। ਤਾਇਆ ਵੀ ਖਤਮ ਹੋ ਗਿਆ, ਤਾਈ ਵੀ ਖਤਮ ਹੋ ਗਈ, ਮਾਸੜ, ਭੂਆ, ਫੁੱਪੜ, ਇਹ ਸਾਰਾ ਕੁਝ। ਗੁਰੂ ਪਿਆਰਿਓ, ਦਰਅਸਲ ਇਹ ਆਪਣੀ ਸਭਿਅਤਾ ਨੂੰ ਜਿਉਂਦੇ ਰੱਖਣ ਵਾਸਤੇ ਇਹ ਜ਼ਰੂਰੀ ਹੈ ਕਿ ਆਪਣੀ ਇਸ ਗੁਰਮ ਇਸ ਆਪਣੀ ਭਾਸ਼ਾ ਦਾ, ਇਹ ਸਾਡੀ ਮਾਤ ਭਾਸ਼ਾ ਹੈ, ਆਪਣੀ ਮਾਤ ਭਾਸ਼ਾ ਦੇ ਨਾਲ ਜੁੜੀਏ। ਤੇ ਗੁਰਦੇਵ ਪਾਤਸ਼ਾਹ ਨੇ ਕਹਿ ਦਿੱਤਾ, ਕਹਿੰਦੇ ਤਾਈ ਜੀ, ਇਹਨੂੰ ਤੁਸੀਂ ਗਾਲਾਂ ਕਿਉਂ ਕੱਢਦੇ ਹੋ? ਕਹਿੰਦੇ ਨਹੀਂ ਪੁੱਤ, ਮੈਂ ਇਹਨੂੰ ਕਿਹੜੀ ਗਾਲ ਕੱਢੀ ਹੈ ਨਾਨਕ, ਮੈਂ ਇਹਨੂੰ ਗਾਲ ਨਹੀਂ ਕੱਢੀ। ਕਹਿੰਦੇ ਜਦੋਂ ਤੁਸੀਂ ਬੋਲਦੇ ਹੋ ਇਹਨੂੰ ਮਰ ਜਾਣਾ ਕਹਿੰਦੇ ਹੋ, ਇਹ ਗਾਲ ਹੀ ਹੈ, ਹੋਰ ਕੀ ਹੈ, ਇਹਨੂੰ ਝਿੜਕਦੇ ਕਿਉਂ? ਕਹਿੰਦੇ ਨਹੀਂ ਨਾਨਕ ਪੁੱਤ, ਮੈਂ ਗਾਲ ਨਹੀਂ ਕੱਢਦੀ, ਇਹਦਾ ਨਾਂ ਹੀ ਮਰ ਜਾਣਾ। ਕਹਿੰਦੇ ਇਹ ਕਿੱਦਾਂ ਦਾ ਨਾਂ ਰੱਖਿਆ, ਮਰ ਜਾਣਾ ਵੀ ਕੋਈ ਨਾਂ ਹੁੰਦਾ? ਕਹਿੰਦੇ ਹਾਂ ਨਾਨਕ, ਇਹਦਾ ਨਾਂ ਹੀ ਮਰ ਜਾਣਾ ਰੱਖਿਆ। ਕਹਿੰਦੇ ਕਿਵੇਂ? ਹੁਣ ਉਹ ਗੱਲ ਦੱਸਣ ਲੱਗੇ ਨੇ ਨਾਨਕ, ਇਸ ਤੋਂ ਪਹਿਲਾਂ, ਇਸ ਮਰਦਾਨਾ ਜੀ ਤੋਂ ਪਹਿਲਾਂ ਮੇਰੀ ਕੁੱਖ ਦੇ ਵਿੱਚੋਂ 8-9 ਬੱਚੇ ਹੋਰ ਪੈਦਾ ਹੋਏ ਸਨ। ਕੋਈ ਜੰਮਦਾ ਮਰ ਗਿਆ, ਕੋਈ 2-4 ਮਹੀਨੇ ਬਾਅਦ ਮਰ ਗਿਆ, ਕੋਈ ਸਾਲ ਬਾਅਦ ਮਰ ਗਿਆ, ਔਰ 8-9 ਦੇ ਵਿੱਚੋਂ ਮੇਰੇ ਕੋਲ ਕੋਈ ਵੀ ਨਹੀਂ ਬਚਿਆ, ਤੇ ਇੱਕ ਇਹ ਬਚਿਆ। ਅਸੀਂ ਸੋਚਿਆ ਇਹਨੇ ਕਿਹੜਾ ਬਚਣਾ, ਇਹਨੇ ਵੀ ਮਾਰੀ ਜਾਣਾ, ਔਰ ਅਸੀਂ ਇਹਦਾ ਨਾਂ ਹੀ ਮਰ ਜਾਣਾ ਰੱਖ ਦਿੱਤਾ। ਤੇ ਪਰ ਸਤਿਗੁਰਾਂ ਨੇ ਉੱਥੇ ਫਿਰ ਜਿਹੜਾ ਬਚਨ ਆਖਿਆ ਨਾ, ਕਹਿੰਦੇ ਤਾਈ ਜੀ, ਤੁਸੀਂ ਇਹਦਾ ਨਾਂ ਮਰ ਜਾਣਾ ਰੱਖਿਆ, ਪਰ ਅੱਜ ਤੋਂ ਇਹਦਾ ਨਾਂ ਮਰਦਾ ਨਾ, ਅੱਜ ਤੋਂ ਬਾਅਦ ਇਹ ਮਰੂਗਾ ਨਹੀਂ, ਇਹ ਸਦਾ ਜੀਵਤ ਰਹੂਗਾ। ਤੇ ਸੱਚ ਜਾਣਿਓ, ਗੁਰੂ ਬਾਬੇ ਨਾਨਕ ਨੇ ਐਸਾ ਨਾਂ ਰੱਖ ਦਿੱਤਾ, ਜਦ ਤੱਕ ਦੁਨੀਆਂ ਰਹੇਗੀ ਮਰਦਾਨਾ ਜੀਂਦਾ ਰਹੇਗਾ, ਗੁਰੂ ਬਾਬੇ ਨਾਨਕ ਦੇ ਨਾਲ ਉਹਦੇ ਕਲਾਵੇ ਵਿੱਚ ਹਮੇਸ਼ਾ ਬੈਠਾ ਰਹੇਗਾ। ਏਦਾਂ ਦਾ ਯਾਰ ਸੀ ਬਾਬਾ ਨਾਨਕ ਗਰੀਬਾਂ ਦਾ। ਹੁਣ ਮਰਦਾਨਾ ਜੀ ਨੂੰ ਆਖਿਆ, ਰਬਾਬ ਚੱਕ ਸੱਜਣਾ, ਹੁਣ ਜਿਹੜਾ ਕਰਤਾਰ ਨੇ ਆਪਣੇ ਜਿੰਮੇ ਕੰਮ ਲਾਇਆ ਉਹ ਆਪਾਂ ਕੰਮ ਕਰਨ ਵਾਸਤੇ ਚੱਲੀਏ। ਤੇ ਸਤਸੰਗ ਜੀ, ਕੰਮ ਤੇ ਹਰੇਕ ਬੰਦਾ ਸੋਚਦਾ ਵੀ ਜਿਹੜਾ ਮੈਂ ਕਾਰਜ ਕਰਨਾ, ਜਿਹੜਾ ਮੈਂ ਕੰਮ ਕਰਨਾ, ਉਹਦੀ ਬੋਹਣੀ ਚੰਗੀ ਹੋ ਜਾਵੇ। ਤੇ ਸੱਚੇ ਸਤਿਗੁਰ ਸੁਲਤਾਨਪੁਰ ਤੋਂ ਏਮਨਾਬਾਦ ਪਾਕਿਸਤਾਨ ਦੇ ਵਿੱਚ ਲਹਿੰਦੇ ਵੱਲ ਦੇ ਪਾਸੇ ਨੂੰ ਉਹਨਾਂ ਦੀ ਪਹਿਲੀ ਪ੍ਰਚਾਰਕ ਫੇਰੀ, ਜਿਹਨੂੰ ਆਪਾਂ ਪਹਿਲੀ ਉਦਾਸੀ ਕਹਿੰਦੇ ਹਾਂ ਨਾ, ਸੁਲਤਾਨਪੁਰ ਤੋਂ ਲਹਿੰਦੇ ਵੱਲ ਨੂੰ ਪਾਸੇ, ਉਸ ਤੋਂ ਫਿਰ ਅੱਗੇ ਨੂੰ ਪੂਰਬ ਵੱਲ ਨੂੰ, ਉੱਥੋਂ ਹੋ ਕੇ ਏਮਨਾਬਾਦ ਤੋਂ ਹੋ ਕੇ ਫਿਰ ਪੂਰਬ ਵੱਲ ਨੂੰ ਗਏ ਸਨ, ਪਹਾੜਾਂ ਵੱਲ ਨੂੰ, ਔਰ ਇੱਧਰਲੇ ਪਾਸੇ ਜਗਨਨਾਥਪੁਰੀ ਵੱਲ। ਉਹ ਤੋਂ ਬਾਅਦ ਉਹ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਜ਼ਿਕਰ ਕਰਾਂਗੇ। ਤੇ ਗੁਰੂ ਮਹਾਰਾਜ ਏਮਨਾਬਾਦ ਜਾਂਦੇ ਨੇ। ਏਮਨਾਬਾਦ ਬੜੇ ਸਰਮਾਏਦਾਰ ਲੋਕ ਰਹਿੰਦੇ ਸੀ, ਬੜੀਆਂ ਉੱਚੀਆਂ ਉੱਚੀਆਂ ਅਟਾਰੀਆਂ। ਤੇ ਸਤਸੰਗ ਜੀ, ਉੱਥੇ ਇੱਕ ਗਰੀਬ ਵੀ ਰਹਿੰਦਾ, ਉਹਦਾ ਨਾਮ ਹੈ ਲਾਲੋ, ਤਰਖਾਣ ਹੈ, ਸਮਾਜ ਦਾ ਦੁਰਕਾਰਿਆ ਵਿਚਾਰਾ, ਸਮਾਜ ਨੇ ਧੱਕੇ ਮਾਰ ਕੇ ਸਮਾਜ ਨੇ ਕੱਢਿਆ ਹੋਇਆ। ਆਪਣੇ ਵੱਡੇ ਸ਼ਹਿਰ ਦੇ ਵਿੱਚ ਇਹਨਾਂ ਗਰੀਬਾਂ ਦੀ ਵਸੋਂ ਨਹੀਂ ਸੀ ਹੁੰਦੀ। ਕਿਤੇ ਪੁਰਾਣੇ ਪਿੰਡਾਂ ਵਿੱਚ ਦੇਖੋ, ਜਿਹੜੇ ਕੁਝ ਗਰੀਬ ਲੋਕ ਸਨ ਜਿਹਨਾਂ ਨੂੰ ਨੀਵੀਆਂ ਜਾਤਾਂ ਦੇ, ਉਹਨਾਂ ਦੀਆਂ ਬਸਤੀਆਂ ਸ਼ਹਿਰਾਂ ਤੇ ਪਿੰਡਾਂ ਤੋਂ ਵੱਖਰੀਆਂ ਵਸਾ ਦਿੱਤੀਆਂ ਜਾਂਦੀਆਂ ਸੀ। ਸ਼ੁਕਰ ਹੈ ਗੁਰੂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸਾਡੇ ਸਮਾਜ ਦੇ ਵਿੱਚ ਸਮਝ ਆਈ ਹੈ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੋ, ਉਹ ਪਰਮਾਤਮਾ ਦੇ ਜੀਵ ਬਣਾਏ ਜਿਹੜੇ ਆ ਉਹ ਸਭ ਇੱਕੋ ਜਿਹੇ ਨੇ, ਕਦਰ ਕਰੀਏ ਇਹਨਾਂ ਦੀ, ਆਪਾਂ ਵੰਡੀਆਂ ਨਹੀਂ ਪਾਉਣੀਆਂ। ਸੋ ਗੁਰੂ ਮਹਾਰਾਜ ਧੰਨ, ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇਸ ਏਮਨਾਬਾਦ ਦੀ ਧਰਤੀ ਤੇ ਪਹੁੰਚੇ। ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਇੱਕ ਗਰੀਬ ਜਿਹਾ ਆਦਮੀ ਤੁਰਿਆ ਆ ਰਿਹਾ ਸੀ, ਤੇ ਸਤਿਗੁਰੂ ਗੁਰੂ ਬਾਬੇ ਨਾਨਕ ਨੇ ਅੰਤਰਜਾਮੀ ਸਤਿਗੁਰ ਪਹਿਲੀ ਵਾਰ ਮਿਲੇ ਹੈ, ਪਹਿਲੀ ਵਾਰ ਮਿਲੇ, ਕਦੀ ਇਸ ਆਦਮੀ ਨੂੰ ਮਿਲੇ ਨਹੀਂ ਸੀ। ਭਾਈ ਮਰਦਾਨਾ ਜੀ ਦੇ ਰਬਾਬ ਪਾਈ ਹੈ ਗਲ ਦੇ ਵਿੱਚ, ਤੇ ਸਤਸੰਗ ਜੀ ਭਗਵੇਂ ਭੇਸ ਦੇ ਵਿੱਚ ਸਨ, ਇਹ ਭਗਵਾਂ ਭੇਸ ਜੋਗੀਆ ਕੱਪੜੇ ਇੱਥੇ ਪਾ ਕੇ ਸੁਲਤਾਨਪੁਰ ਤੋਂ ਨਿਕਲੇ ਸਨ। ਔਰ ਇਹ ਗੁਰੂ ਬਾਬੇ ਨਾਨਕ ਨੇ ਇਸ ਤੁਰੇ ਆ ਰਹੇ ਆਦਮੀ ਵੱਲ ਤੱਕਿਆ, ਸਿਰ ਤੇ ਲੱਕੜਾਂ ਦੀ ਪੰਡ ਰੱਖੀ ਹੈ ਉਸ ਆਦਮੀ ਦੇ, ਔਰ ਉਹ ਆਪਣੇ ਘਰ ਵੱਲ ਨੂੰ ਜਾ ਰਿਹਾ, ਤੇ ਗੁਰੂ ਬਾਬਾ ਨਾਨਕ ਜੀ ਉਹਦੇ ਮਗਰ ਮਗਰ ਜਾ ਰਹੇ ਆ।
ਤੇ ਪਿੱਛੋਂ ਆਵਾਜ਼ ਦਿੱਤੀ ਹੈ, ਕਹਿੰਦੇ ਭਾਈ ਲਾਲੋ ਰੁਕੀ ਇੱਕ ਮਿੰਟ ਵਾਸਤੇ ਤੇਰੇ ਨਾਲ ਗੱਲ ਕਰਨੀ ਹੈ। ਭਾਈ ਲਾਲੋ ਨੇ ਲੱਕੜਾਂ ਦੀ ਪੰਜ ਥੱਲੇ ਸੜ ਦਿੱਤੀ। ਹੈ ਸਾਨੂੰ ਵੀ ਕੋਈ ਭਾਈ ਲਾਲੋ, ਭਾਈ ਕਹਿ ਕੇ ਆਵਾਜ਼ ਮਾਰਨ ਵਾਲਾ ਅੱਜ ਤੱਕ ਤੇ ਅਸੀਂ ਅੱਜ ਤੱਕ ਮੈਨੂੰ ਆਵਾਜ਼ਾਂ ਤੇ ਬੜੀਆਂ ਪਈਆਂ, ਓਏ ਲਾਲੋ ਕਹਿ ਕੇ ਅੱਜ ਤੱਕ ਲੋਕਾਂ ਨੇ ਆਵਾਜ਼ਾਂ ਮਾਰੀਆਂ, ਅੱਜ ਭਾਈ ਲਾਲੋ ਕਹਿ ਕੇ ਪਹਿਲੀ ਵਾਰ ਆਵਾਜ਼ ਮਾਰਨ ਵਾਲਾ ਕੌਣ ਹੈ? ਲੱਕੜਾਂ ਦੀ ਪੰਡ ਥੱਲੇ ਸੱਟ ਦਿੱਤੀ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲ ਤੱਕਿਆ। ਗੁਰੂ ਪਿਆਰਿਓ, ਜਨਮਾਂ ਜਨਮਾਂ ਦੇ ਦੁੱਖ ਕੱਟੇ ਗਏ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਢਹਿ ਪਿਆ, ਗੱਲਾਂ ਬਾਤਾਂ ਕਰਨ ਲੱਗ ਪਏ ਤੇ ਗੁਰਦੇਵ ਪਾਤਸ਼ਾਹ ਆਖਣ ਲੱਗੇ, ਕਹਿੰਦੇ ਭਾਈ ਲਾਲੋ ਤੂੰ ਆਪਣੇ ਘਰ ਲਿਜਾਣ ਵਾਸਤੇ ਨੀ ਸਾਨੂੰ ਕਹਿ ਰਿਹਾ, ਘਰ ਨੀ ਲੈ ਕੇ ਜਾਵੇਗਾ? ਔਰ ਗੁਰੂ ਮਹਾਰਾਜ ਗਏ ਕਾਹਦੇ ਵਾਸਤੇ ਸੀ? ਇੱਥੇ ਹੰਕਾਰੀਆਂ ਦੇ ਹੰਕਾਰ ਤੋੜਨ ਵਾਸਤੇ। ਸ਼ਰਾਧਾਂ ਦੇ ਦਿਨ ਚੱਲਦੇ ਸੀ ਤੇ ਇੱਥੇ ਦਾ ਇੱਕ ਜਗੀਰਦਾਰ ਮਲਕ ਭਾਗੋ, ਉਹਦੇ ਬਾਪ ਦਾ ਥੋੜੇ ਦਿਨਾਂ ਵਾਸਤੇ ਸ਼ਰਾਧ ਸੀ ਤੇ ਸ਼ਰਾਧ ਦੇ ਵਿੱਚ ਕੀ ਪਖੰਡ ਕਰਦਾ ਸੀ, ਔਰ ਇਹ ਵਹਿਮਾਂ ਭਰਮਾਂ ਪਖੰਡਾਂ ਨੂੰ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਭਾਈ ਲਾਲੋ ਦੇ ਕੋਲ ਪਹੁੰਚੇ ਤੇ ਭਾਈ ਲਾਲੋ ਇੱਕ ਜ਼ਰੀਆ ਸੀ ਆਪਣੇ ਪ੍ਰਚਾਰ ਕਰਨ ਦਾ, ਧੰਨ ਗੁਰੂ ਮਹਾਰਾਜ ਜੀ ਦਾ। ਭਾਈ ਲਾਲੋ ਨੂੰ ਆਖਿਆ ਘਰ ਨਹੀਂ ਚੱਲੋਗੇ? ਤੇ ਸੱਚੇ ਸਤਿਗੁਰਾਂ ਨੂੰ ਭਾਈ ਲਾਲੋ ਜੀ ਆਖਣ ਲੱਗੇ, ਆ ਜਾਓ ਮਹਾਰਾਜ ਤੁਹਾਡਾ ਹੀ ਘਰ ਹੈ। ਲੈ ਕੇ ਘਰੇ ਚਲੇ ਗਿਆ, ਇੱਕ ਮੰਜੀ ਸੀ ਛੋਟੀ ਜੀ ਉਹ ਡਾਹ ਦਿੱਤੀ, ਇੱਕ ਪੀੜੀ ਡਾਹ ਦਿੱਤੀ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਖ ਦਿੱਤਾ, ਕਿਰਪਾ ਕਰੋ ਸੰਤ ਜੀ ਬੈਠੋ ਐਸ ਮੰਜੀ ਤੇ ਬੈਠ ਜਾਓ, ਤੇ ਧੰਨ ਗੁਰੂ ਮਹਾਰਾਜ ਜੀ ਨੇ ਮਰਦਾਨੇ ਨੂੰ ਪੀੜੀ ਦੇ ਉੱਤੇ ਬੈਠਣ ਵਾਸਤੇ ਇਸ਼ਾਰਾ ਕਰ ਦਿੱਤਾ। ਸੋ ਗੁਰੂ ਪਿਆਰਿਓ ਪੁੱਛਣ ਲੱਗਾ, ਭਾਈ ਲਾਲੋ ਜੀ ਨੇ ਜਿੱਦਾਂ ਸੁਲਾਹ ਮਾਰੀ ਦੀ ਹੈ ਨਾ, ਮਹਾਰਾਜ ਕੁਛ ਛਕੋਗੇ? ਸੰਤ ਜੀ ਕੁਛ ਛਕੋਗੇ? ਕਹਿੰਦੇ ਕੋਈ ਵਿਸ਼ੇਸ਼ ਉਪਰਾਲਾ ਕਰਨ ਦਾ ਭਾਈ ਯਤਨ ਨਾ ਕਰੀ, ਜੋ ਘਰ ਦੇ ਵਿੱਚ ਬਣਿਆ ਉਹੀ ਲੈ ਆਈ। ਹੁਣ ਅੰਦਰ ਜਾ ਕੇ ਆਪਣੀ ਸਵਾਣੀ ਨੂੰ ਪੁੱਛਦਾ, ਕਹਿੰਦਾ ਕੋਈ ਪ੍ਰਸ਼ਾਦੇ ਪਏ ਆ ਸਵੇਰ ਦੇ ਬਜੇ? ਭਾਈ ਲਾਲੋ ਜੀ ਪੁੱਛਦੇ ਨੇ, ਉਹ ਵੀ ਅੰਦਰ ਜਾਂਦੀ ਹੈ, ਦੇਖਿਆ ਕੋਣੇ ਨੂੰ ਝਾੜਿਆ, ਕਹਿੰਦੀ ਆ ਦੋ ਤਿੰਨ ਟੁਕੜੇ ਪਏ ਆ ਕੋਧਰੇ ਦਾ, ਆਪਾਂ ਬਾਜਰੇ ਦੀ ਜਿਹੜੀ ਪ੍ਰਸ਼ਾਦਾ ਪਕਾਇਆ ਸੀ ਨਾ, ਆ ਦੋ ਤਿੰਨ ਟੁਕੜੇ ਪਏ ਆ, ਇਹੀ ਆ, ਪੁੱਛ ਲਓ ਆਪਾਂ ਹੋਰ ਪਕਾ ਲੈਂਦੇ ਹਾਂ, ਜਿੰਨਾ ਕਾਟਾ ਪਿਆ ਆਪਾਂ ਹੋਰ ਪਕਾ ਲੈਂਦੇ ਹਾਂ। ਪੁੱਛਿਆ ਸੰਤ ਜੀ ਪ੍ਰਸ਼ਾਦਾ ਤੇ ਹੈ ਨਹੀਂ, ਐਵੇਂ ਥੋੜਾ ਹੀ ਪਿਆ ਆ ਤੇ ਆਪਾਂ ਨਵਾਂ ਬਣਾ ਲਈਏ? ਪਰ ਸਤਿਗੁਰਾਂ ਨੇ ਫਿਰ ਆਖ ਦਿੱਤਾ, ਨਹੀਂ ਨਹੀਂ ਭਾਈ ਲਾਲੋ, ਵਿਸ਼ੇਸ਼ ਉਪਰਾਲਾ ਨਾ ਕਰੀ, ਹੋਰ ਨਹੀਂ ਪਕਾਉਣਾ, ਬਸ ਜਿੰਨਾ ਬਣਿਆ ਉਹੀ ਲੈ ਆ। ਹੁਣ ਪੂਣੇ ਦੇ ਵਿੱਚ ਲਪੇਟ ਕੇ ਗੁਰੂ ਬਾਬੇ ਨਾਨਕ ਦੇ ਅੱਗੇ ਕੀਤਾ, ਗੁਰੂ ਮਹਾਰਾਜ ਜੀ ਨੇ ਉਸ ਪ੍ਰਸ਼ਾਦੇ ਦਾ ਇੱਕ ਟੁਕੜਾ ਆਪ ਚੱਕਿਆ ਤੇ ਇੱਕ ਭਾਈ ਮਰਦਾਨੇ ਵੱਲ ਕਰ ਦਿੱਤਾ। ਗੁਰੂ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਉਹ ਕੋਧਰੇ ਦਾ ਪ੍ਰਸ਼ਾਦਾ ਫੜਿਆ ਤੇ ਭਾਈ ਮਰਦਾਨੇ ਜੀ ਨੇ ਵੀ ਗੁਰੂ ਬਾਬੇ ਨਾਨਕ ਵੱਲ ਦੇਖ ਕੇ ਉਹ ਪ੍ਰਸ਼ਾਦਾ ਚੱਕ ਲਿਆ। ਹੁਣ ਕਦੀ ਉਸ ਕੋਧਰੇ ਦੇ ਪ੍ਰਸ਼ਾਦੇ ਵੱਲ ਭਾਈ ਮਰਦਾਨਾ ਜੀ ਤੱਕਦਾ ਹੈ ਤੇ ਕਦੀ ਗੁਰੂ ਬਾਬੇ ਨਾਨਕ ਦੇ ਚਿਹਰੇ ਵੱਲ ਤੱਕਦਾ ਹੈ। ਅੰਦਰੋਂ ਆਖ ਰਿਹਾ ਸੀ, ਸਤਿਗੁਰੂ ਤੈਨੂੰ ਸਾਰਾ ਪਤਾ ਵੀ ਇਸ ਪਿੰਡ ਦੇ ਵਿੱਚ, ਇਸ ਸ਼ਹਿਰ ਦੇ ਵਿੱਚ, ਏਮਨਾਬਾਦ ਦੇ ਵਿੱਚ ਮਲਕ ਭਾਗੋ ਆਪਣੇ ਬਾਪ ਦਾ ਸ਼ਰਾਧ ਕਰ ਰਿਹਾ, ਉੱਥੇ ਕਿੱਦਾਂ ਦੀਆਂ ਪੂੜੀਆਂ ਦੇਸੀ ਘੇ ਦੇ ਵਿੱਚ ਤਲੀਆਂ ਹੋਈਆਂ ਮਿਲਣੀਆਂ, ਉੱਥੇ ਜਲੇਬੀਆਂ ਲੱਡੂ ਪਤਾ ਨੀ ਕਿੰਨਾ ਕੁ ਕੁਝ ਉੱਥੇ ਮਿਲਣਾ, ਪਰੌਠੇ ਆਲੂਆਂ ਵਾਲੇ ਪਤਾ ਨੀ ਕਿੰਨਾ ਕੁ ਕੁਝ ਖਾਣ ਵਾਸਤੇ। ਗੁਰੂ ਪਿਆਰਿਓ ਭਾਈ ਮਰਦਾਨਾ ਜੀ ਇੱਦਾਂ ਦਾ ਸੁਭਾਵਿਕ ਸੋਚਦੇ ਹੋਣਗੇ ਤੇ ਮਹਾਰਾਜ ਇੱਥੇ ਇਹ ਗਰੀਬ ਦੇ ਘਰੇ ਲਿਆ ਬਾਲਿਆ ਹੀ ਹੋ, ਔਰ ਉਹ ਵੀ ਆ ਸੁੱਕੀ ਰੋਟੀ ਦੇ ਕੇ ਮੇਰਾ ਸੰਗ ਪੜਵਾਉਣਾ ਚਾਹੁੰਦੇ ਸੀ, ਇੱਦਾਂ ਦਾ ਆਪਣੇ ਆਪ ਮਨ ਦੇ ਵਿੱਚ ਸੋਚ ਰਿਹਾ ਹੈ ਭਾਈ ਮਰਦਾਨਾ ਜੀ। ਸੋਚ ਰਿਹਾ ਮਹਾਰਾਜ ਆ ਸੁੱਕਾ ਕੋਧਰੇ ਦਾ ਪ੍ਰਸ਼ਾਦਾ ਖਿਲਾ ਕੇ ਮੇਰਾ ਗਰੀਬ ਦਾ ਸੰਗ ਪੜਵਾਉਣਾ ਸੀ, ਆ ਕਿੱਦਾਂ ਦਾ ਉੱਥੇ ਸ਼ਕਣ ਛਕਾਉਣ ਲਈ ਮਾਲ ਚੱਲ ਰਿਹਾ। ਤੇ ਸਤਿਗੁਰਾਂ ਨੇ ਕਹਿ ਦਿੱਤਾ, ਮਰਦਾਨਿਆ ਕੀ ਸੋਚਦਾ, ਕੀ ਸੋਚਦਾ ਮਰਦਾਨਿਆ ਵੀ ਇਹ ਸੁੱਕਾ ਕੋਧਰੇ ਦਾ ਪ੍ਰਸ਼ਾਦਾ? ਉਹ ਨਹੀਂ ਸੱਜਣਾ, ਇਹਨੂੰ ਕਿਤੇ ਆਪਣੇ ਮੁੱਖ ਦੇ ਉੱਤੇ ਰੱਖ ਕੇ ਦੇਖ, ਤੈਨੂੰ ਅੰਮ੍ਰਿਤ ਵਰਗਾ ਸਵਾਦ ਆਵੇਗਾ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਹੁਕਮ ਪਾ ਕੇ ਜਦੋਂ ਉਸ ਕੋਧਰੇ ਦੇ ਪ੍ਰਸ਼ਾਦੇ ਨੂੰ ਆਪਣੀ ਰਸਨਾ ਦੇ ਨਾਲ ਛੁਹਾਇਆ ਨਾ, ਇੱਕ ਛੋਟਾ ਜਿਹਾ ਟੁਕੜਾ ਤੋੜ ਕੇ ਆਪਣੀ ਜ਼ਬਾਨ ਤੇ ਰੱਖਿਆ, ਸੱਚ ਜਾਣਿਓ ਅੰਮ੍ਰਿਤ ਵਰਗਾ ਸਵਾਦ ਆਇਆ। ਆਉਂਦਾ ਵੀ ਕਿਉਂ ਨਾ, ਇੱਕ ਤੇ ਇਹ ਪ੍ਰਸ਼ਾਦਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲੇ ਭਾਈ ਲਾਲੋ ਦੇ ਹੱਥਾਂ ਦੀ ਸੱਚੀ ਕਿਰਤ ਸੀ, ਤੇ ਦੂਜਾ ਇਸ ਕਿਰਤ ਦੇ ਉੱਤੇ ਉਸ ਰੱਬੀ ਨੂਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦਿਵ ਦ੍ਰਿਸ਼ਟੀ ਪੈ ਗਈ, ਉਹਨੇ ਅੰਮ੍ਰਿਤ ਕਿਉਂ ਨਹੀਂ ਸੀ ਬਣਨਾ, ਅੰਮ੍ਰਿਤ ਬਣ ਗਿਆ। ਔਰ ਪ੍ਰਸ਼ਾਦਾ ਛਕਿਆ, ਆਨੰਦ ਆਇਆ,
ਗੱਲਾਂ ਬਾਤਾਂ ਹੋਈਆਂ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਲਾਲੋ ਕੁਝ ਬੇਨਤੀ ਕਰਦਾ, ਜੋਦੜੀ ਕਰਦਾ, ਪਿਆਰ ਭਰੇ ਬਚਨ ਬੋਲਦਾ। ਸੋ ਢਾਡੀ ਜਿੱਤ ਹੈ।

0: ਭਾਈ ਲਾਲੋ ਜੀ ਸੱਚੇ ਸਤਿਗੁਰਾਂ ਦੀ ਰੂਹਾਨੀ ਸ਼ਖਸੀਅਤ ਨੂੰ ਦੇਖ ਕੇ ਤਰਲਾ ਕਰਦਾ ਦਾਤਾ, ਤੁਸੀਂ ਗਰੀਬ ਦੇ ਘਰ ਦੇ ਵਿੱਚ ਚਰਨ ਪਾਏ ਤੇ ਕਿਰਪਾ ਕਰ ਦਿਓ, ਮੇਰਾ ਜਨਮ ਮਰਨ ਕੱਟ ਦਿਓ। ਸਤਿਗੁਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਆਖਦੇ ਨੇ, ਭਾਈ ਲਾਲੋ ਸੱਚ ਦੀ ਕਿਰਤ ਕਰਨ ਵਾਲਿਆ, ਤੂੰ ਧੁਰੋਂ ਬਖਸ਼ਿਆ ਹੋਇਆ, ਤੈਨੂੰ ਰੱਬ ਨੇ ਪਹਿਲਾਂ ਹੀ ਬਖਸ਼ ਕੇ ਭੇਜਿਆ, ਤੇਰਾ ਉਸ ਵਾਹਿਗੁਰੂ ਨੇ ਜਨਮ ਮਰਨ ਕੱਟਿਆ, ਤੂੰ ਰਹਿੰਦੀ ਦੁਨੀਆਂ ਤੱਕ ਜਿੰਦਾ ਰਹਿਣਾ ਆ। ਸੱਚ ਦੀ ਕਿਰਤ ਕਰਨ ਵਾਲੇ ਰਹਿੰਦੀ ਦੁਨੀਆਂ ਤੱਕ ਅਮਰ ਹੋ ਜਾਂਦੇ ਆ, ਤੇ ਸਤਿਗੁਰਾਂ ਨੇ ਤੇ ਫਿਰ ਅਮਰ ਕਰ ਦਿੱਤਾ। ਜਦੋਂ ਦੂਜੀ ਵਾਰ ਗਏ ਨਾ ਏਮਨਾਬਾਦ ਜਾਂਦੇ ਆ ਭਾਈ ਲਾਲੋ ਦੇ ਘਰ, ਤੇ ਸੱਚੇ ਸਤਿਗੁਰਾਂ ਨੇ ਫਿਰ ਉਸ ਵੇਲੇ ਦੇ ਹਾਲਾਤ ਤੱਕ ਕੇ ਆਖਿਆ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਲਾਲੋ ਨੂੰ ਜਿੰਦਾ ਕਰਤਾ, ਸਦਾ ਵਾਸਤੇ ਅਮਰ ਕਰ ਦਿੱਤਾ। ਗੁਰੂ ਪਿਆਰਿਓ, ਉਸ ਵੇਲੇ ਸ਼ਰਾਧਾਂ ਦੀ ਗੱਲ ਕਰਦੇ ਹਾਂ। ਮਲਕ ਭਾਗੋ ਆਪਣੇ ਬਾਪ ਦਾ ਸ਼ਰਾਧ ਕਰ ਰਿਹਾ ਸੀ, ਸ਼ਰਾਧ ਤੋਂ ਭਾਵ ਮਰਿਆ ਹੋਇਆਂ ਨੂੰ ਭੋਜਨ ਛਕਾਉਣਾ। ਇਹ ਬ੍ਰਾਹਮਣ ਦੀ ਇੱਕ ਪਿਰਤ ਪਾਈ ਹੋਈ ਸੀ ਵੀ ਜਿਹੜਾ ਤੁਹਾਡਾ ਬਾਪੂ ਬੇਬੇ ਥੋੜਾ ਸਮਾਂ ਮਰ ਗਿਆ ਨਾ ਪਹਿਲਾਂ, ਉਹਨਾਂ ਤਾਈਂ ਜੇ ਪ੍ਰਸ਼ਾਦਾ ਉੱਪੜਦਾ ਕਰਨਾ ਨਾ, ਕੁਛ ਨਾ ਕੁਛ ਲੀੜਾ ਕੱਪੜਾ ਕੁਛ ਉੱਪੜਦਾ ਕਰਨਾ, ਤਾਂ ਤੈਨੂੰ ਬ੍ਰਾਹਮਣ ਨੂੰ ਦਾਨ ਕਰਨਾ ਪੈਣਾ। ਲੀੜਾ ਕੱਪੜਾ ਦੇਣਾ ਨਾਲ ਤਾਂ ਬ੍ਰਾਹਮਣ ਨੇ ਕਿਹਾ ਤੇਰਾ ਬਾਪੂ ਉੱਦਾਂ ਹੀ ਨੰਗਾ ਤੁਰਿਆ ਫਿਰਦਾ, ਸੱਜਣਾ ਉਹ ਕੱਪੜੇ ਮੰਗਦਾ। ਤੇ ਵਿਚਾਰਿਆਂ ਨੇ, ਗਰੀਬਾਂ ਨੇ ਬ੍ਰਾਹਮਣ ਦਾ ਢਿੱਡ ਭਰਨ ਵਾਸਤੇ ਔਖੇ ਹੋ ਕੇ ਵੀ ਕੱਪੜੇ ਖਰੀਦ ਕੇ ਲੈ ਕੇ ਦੇਣੇ, ਤੇ ਕਹਿਣਾ ਤੇਰਾ ਬਾਪੂ ਭੁੱਖਾ ਤੁਰਿਆ ਫਿਰਦਾ, ਬ੍ਰਾਹਮਣ ਨੂੰ ਰੋਟੀ ਖਿਲਾਉਣੀ ਆਪਣੇ ਘਰੋਂ। ਤੇ ਗੁਰੂ ਮਹਾਰਾਜ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚੋਂ ਕਹਿੰਦੇ ਜੀਂਦੇ ਦੀ ਸੇਵਾ ਕਰ। ਹੁਣ ਗੁਰੂ ਪਿਆਰਿਓ, ਭਾਵੇਂ ਉਹ ਬ੍ਰਾਹਮਣ ਉਦੋਂ ਕਰਦਾ ਸੀ ਨਾ, ਤੇ ਸਾਡੇ ਸਿੱਖਾਂ ਦੇ ਵਿੱਚ ਵੀ ਬ੍ਰਾਹਮਣਾਂ ਵਾਲਾ ਰਿਵਾਜ ਹੀ ਹੈ ਥੋੜਾ ਬਹੁਤਾ ਕਿਤੇ ਨਾ ਕਿਤੇ। ਹਾਂ ਠੀਕ ਹੈ, ਕੁਝ ਕੁ ਏਦਾਂ ਦੇ ਸੂਝਵਾਨ ਗੁਰਸਿੱਖ ਜਿਹੜੇ ਗੁਰਬਾਣੀ ਨਾਲ ਜੁੜੇ ਆ ਉਹ ਭਾਵੇਂ ਹਟੇ ਆ, ਨਹੀਂ ਤੇ ਬਹੁਤ ਗਿਣਤੀ ਹਜੇ ਹੈਗੀ ਆ, ਪਰ ਤਰੀਕਾ ਬਦਲਿਆ। ਉਦੋਂ ਬ੍ਰਾਹਮਣਾਂ ਨੂੰ ਖਿਲਾਇਆ ਜਾਂਦਾ ਸੀ, ਤੇ ਹੁਣ ਭਾਈਆਂ ਨੂੰ ਸਾਡੇ ਵਰਗਿਆਂ ਨੂੰ ਪੰਜਾਬ, ਅਸੀਂ ਵੀ ਉਡੀਕਦੇ ਰਹੀਦਾ ਵੀ ਕਦੋਂ ਬਾਬਿਆਂ ਨੂੰ ਪੁੱਛਦੇ ਰਹੀਦਾ ਆਇਆ ਕਿਸ ਦੇ ਘਰੋਂ ਪ੍ਰਸ਼ਾਦੇ ਦਾ ਸੱਦਾ ਕਿ ਨਹੀਂ। ਸੋ ਗੁਰੂ ਪਿਆਰਿਓ, ਹਾਲਾਤ ਸਾਡੇ ਵੀ ਉਹੀ ਆ। ਉਦੋਂ ਬ੍ਰਾਹਮਣ ਨੂੰ ਖਿਲਾਇਆ ਜਾਂਦਾ ਸੀ, ਤੇ ਹੁਣ ਗੁਰਸਿੱਖਾਂ ਨੂੰ, ਗੁਰਸਿੱਖਾਂ ਨੂੰ ਕਹਿ ਕੇ ਅਸੀਂ ਕਿਹੜਾ ਜੀ ਕੋਈ ਵਹਿਮ ਕਰਦੇ ਹਾਂ, ਅਸੀਂ ਤੇ ਸਿੱਖਾਂ ਨੂੰ ਪ੍ਰਸ਼ਾਦਾ ਚੁਕਾਉਣੇ। ਗੁਰੂ ਪਿਆਰਿਓ, ਦਰ ਅਸਲ ਮਨ ਦੇ ਵਿੱਚ ਭਾਵਨਾ ਤਾਂ ਉਹੀ ਆ ਨਾ ਵੀ ਇਹ ਸਾਡੇ ਬਾਪੂ ਤੇ ਬੇਬੇ ਤੱਕ ਪਹੁੰਚੇ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਬਚੀਏ, ਤੇ ਸੱਚੇ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਆ ਗਏ, ਅਰਦਾਸ ਬੇਨਤੀ ਹੋਵੇਗੀ। ਸੋ ਇੰਨੀਆਂ ਕੁ ਸੇਵਾ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦੜੀ, ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮੇਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ, ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ, ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਆਗਾਮ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ, ਮਿਹਰ ਕਰਨੀ ਮਹਾਰਾਜ, ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ, ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ, ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਿਸ਼ ਕਰਨੀਆਂ, ਰੰਭੇ ਕਾਰਜਾਂ ਦੇ ਸਫਲਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮੇਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ, ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲਿਆ, ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਵਾਹਿਗੁਰੂ ਸਾਹਿਬ ਜੀਓ ਜਗ ਔਰ ਨ ਜਾਹਿ ਮਹਾ ਤਮ ਮੈਂ ਅਵਤਾਰਿ ਉਜਾਗਰਿਆਨ ਕੀਓ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨੇ ਅੰਮ੍ਰਿਤ ਨਾਮ ਪੀਓ ਇਹ ਪੱਧਤ ਤੇ ਮਤ ਚੁੱਕੈ ਰੇ ਮਨ ਭੇਦ ਬਿਭੇਦ ਨ ਜਾਣ ਬਿਓ ਪਰ ਤਛ ਹਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਓ ਨਹੀਂ ਪਾਗਲ ਲਾਰਿ ਉਦੈ ਤਬ ਲਓ ਭ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ

ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਬੜ ਭਾਗੇ ਹਾਂ ਜੋ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ, ਜੁੜਮਿਲ ਬੈਠੇ ਹੋ ਆਪ ਜੀ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ ਆਪ ਜੀ ਦੇ ਨਾਲ ਢਾਡੀ ਕਲਾ ਦੇ ਵਿੱਚ ਗੁਰ ਇਤਿਹਾਸ ਦੀ ਸਾਂਝ ਪਾ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਆਗਮਨ ਦਾ ਪ੍ਰਕਰਨ ਜਥੇ ਨੇ ਆਰੰਭ ਕੀਤਾ ਹੈ, ਔਰ ਉਹਦੇ ਨਾਲ ਨਾਲ ਮੇਰਾ ਖਿਆਲ ਹੈ ਅਹਿਮਦਾਬਾਦ ਭਾਈ ਲਾਲੂ ਦੇ ਨਾਲ ਹੋ ਰਹੀ ਮੁਲਾਕਾਤ ਦਾ ਚਰਚਾ ਚੱਲ ਰਿਹਾ। ਜਾਂਦੇ ਜਾਂਦੇ ਉਹ ਕੁਛ ਗੱਲਾਂ ਬੜੀਆਂ ਕਮਾਲ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਕੇ ਗਏ। ਉਹ ਇਹ ਹੈ ਵੀ ਗੁਰੂ ਨਾਨਕ ਪਾਤਸ਼ਾਹ ਦਾ ਅਹਿਮਦਾਬਾਦ ਜਾਣਾ ਪਹਿਲੀ ਫੇਰੀ ਅਤੇ ਭਾਈ ਲਾਲੂ ਦੇ ਨਾਲ ਮੁਲਾਕਾਤ, ਜਾਣ ਦਾ ਇੱਕ ਖਾਸ ਪ੍ਰਯੋਜਨ ਸੀ। ਖਾਸ ਪ੍ਰਯੋਜਨ ਸਿੱਧਾ ਨੇ ਪੁੱਛਿਆ ਸੀ, ਕਿਉਂ ਆਏ ਹੋ, ਕਿਉਂ ਕਰ ਛੱਡਿਆ, ਕਿਤ ਕਾਰਨ ਗ੍ਰਹਿਤਾ ਜੀ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਇਹ ਭੇਖ ਕਿਉਂ ਅਪਣਾਇਆ, ਕਾਰੋਬਾਰ ਕਿਉਂ ਛੱਡਿਆ। ਸਿੱਧ ਗੋਸ਼ਟ ਹਜ਼ੂਰ ਨੇ ਆਖਿਆ, ਘਰ ਛੱਡ ਕੇ ਭਗੌੜਾ ਨਹੀਂ ਹੋਇਆ, ਪ੍ਰਯੋਜਨ ਲੈ ਕੇ ਤੁਰਿਆ। ਕੀ ਪ੍ਰਯੋਜਨ ਹੈ? ਆਖਣ ਲੱਗੇ ਗੁਰਮੁਖ ਖੋਜਦ ਪਏ ਉਦਾਸੀ, ਗੁਰਮੁਖਾਂ ਦੀ ਖੋਜ ਵਿੱਚ ਨਿਕਲਿਆ ਹਾਂ, ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ, ਵਣਜ ਕਰਨ ਨਿਕਲਿਆ ਸਾਚ ਵੱਖਰ ਕੇ ਹਮ ਵਣਜਾਰੇ, ਸੱਚ ਦਾ ਸੌਦਾ ਵਣਜਣ ਵਾਸਤੇ ਨਿਕਲਿਆ। ਉੱਥੇ ਮਲਕ ਭਾਗੋ ਨੇ ਬ੍ਰਹਮ ਭੋਜ ਰਚਿਆ ਹੋਇਆ ਸੀ, ਜਿਹਦਾ ਜ਼ਿਕਰ ਹੁਣੇ ਗਿਆਨੀ ਜੀ ਕਰਕੇ ਗਏ। ਉਹ ਸੀ ਪੀ ਓ ਆਪਣੇ ਮਰ ਚੁੱਕੇ ਪੁਰਖਿਆਂ ਦੇ ਨਾਮ 'ਤੇ ਬ੍ਰਹਮ ਭੋਜ ਕਰਿਆ ਕਰਦਾ ਸੀ, ਪ੍ਰਸ਼ਾਦਾ ਪਾਣੀ ਛਕਾਇਆ ਕਰਦਾ ਸੀ। ਗੁਰਦੇਵ ਸੱਚੇ ਪਾਤਸ਼ਾਹ ਨੇ ਹਿੰਦੂ ਤਬ ਦੇ ਵਿੱਚ, ਸਨਾਤਨ ਮਤ ਦੇ ਵਿੱਚ ਇਹਦਾ ਬੜਾ ਵੱਡਾ ਮਹੱਤਵ ਮੰਨਿਆ ਜਾਂਦਾ ਹੈ, ਔਰ ਇਹਨੂੰ ਸ਼ਰਾਧ ਆਖਦੇ ਨੇ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਅੰਦਰ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸ਼ਰਾਧ ਕਰਾਹੀ, ਇਹ ਸ਼ਬਦ ਵਰਤਿਆ ਵੀ ਜਿਉਂਦੇ ਮਾਪਿਆਂ ਦੀ ਸੰਭਾਲ ਹੋਵੇ ਜਾਂ ਨਾ ਹੋਵੇ, ਬਹੁਤੀ ਵਾਰ ਇੰਝ ਹੁੰਦਾ ਵੀ ਨਹੀਂ ਵੀ ਹੁੰਦੀ ਹੈ ਨਾ, ਪਰ ਜਦੋਂ ਚਲੇ ਜਾਂਦੇ ਆ ਬਜ਼ੁਰਗ, ਫਿਰ ਲੋਕ ਵਿਖਾਵੇ ਦੇ ਨਾਮ 'ਤੇ ਇੱਕ ਕਾਰਜ ਹੁੰਦਾ, ਉਹ ਹੁੰਦਾ ਹੈ ਸ਼ਰਾਧ, ਮੂਹੇ ਸ਼ਰਾਧ ਕਰਾਹੀ, ਮਰਨ ਤੋਂ ਮਗਰੋਂ ਸ਼ਰਾਧ ਹੁੰਦੇ ਆ। ਪਿੱਤਰ ਵੀ ਵਪਰੇ ਕੌ ਕਿਉ ਪਾਵੇਂ, ਕਹਿੰਦੇ ਪਿੱਤਰਾਂ ਨੂੰ ਤਾਂ ਕੀ ਮਿਲਦਾ, ਕੌਆ ਕੂਕਰ ਖਾਹੀ, ਖਾਂਦੇ ਨੇ ਕਾਂ ਕੁੱਤੇ ਜਾਂ ਖਾਂਦੇ ਨੇ ਬ੍ਰਾਹਮਣ, ਖਾਂਦਾ ਕੌਣ ਸੀ, ਬ੍ਰਾਹਮਣ ਖਾਂਦਾ ਸੀ, ਤੇ ਬ੍ਰਾਹਮਣ ਤੋਂ ਵਧੀਆ ਉਹ ਜਾਨਵਰ ਖਾਂਦੇ ਸੀ। ਤੇ ਹੁਣ ਇਹ ਚੀਜ਼ ਰੂਪਾਂਤਰਿਤ ਹੋ ਗਈ ਹੈ, ਰੂਪਾਂਤਰਿਤ ਹੋ ਗਈ ਐਵੇਂ, ਜਿਹੜਾ ਪੁਜਾਰੀ ਆ ਉਹਨੇ ਲਿਬਾਸ ਥੋੜਾ ਚੇਂਜ ਕਰ ਲਿਆ। ਇਹ ਗੱਲ ਸਹੀ ਹੈ, ਇਹ ਗੱਲ ਦਰੁਸਤ ਹੈ ਕਿ ਸਿੱਖ ਘਰਾਂ ਦੇ ਵਿੱਚ ਵਾਪਰਨ ਵਾਲੀਆਂ 100 ਦੇ ਵਿੱਚੋਂ 80% ਜਿਹੜੀਆਂ ਕਿਰਿਆਵਾਂ ਨੇ ਉਹ ਜੰਮਣ ਤੋਂ ਲੈ ਕੇ ਮਰਨੇ ਮਰਨੇ ਤੱਕ ਦੀਆਂ ਵੇਖਿਆ ਜਾਏ ਤੇ ਉਹ ਆਈਆਂ ਗਰੁੜ ਪੁਰਾਣ ਦੇ ਵਿੱਚੋਂ ਹੀ ਆ। ਵੈਸੇ ਅਸੀਂ ਇੱਥੇ ਇੱਥੇ ਗੁਰਦੁਆਰਾ ਸਾਹਿਬ, ਤੁਸੀਂ ਸੰਗਤਾਂ ਤਕਰੀਬਨ ਜਿਹੜੇ ਰੂਟੀਨ 'ਚ ਆਉਣ ਵਾਲੇ ਤੁਸੀਂ ਜਾਣਦੇ ਹੋ ਵੀ ਆਪਾਂ ਜਿੰਨੇ ਵੀ ਕਾਰਜ ਨੇ ਉਹ ਸਿੱਖ ਰਹਿਤ ਮਰਿਆਦਾ ਮੁਤਾਬਕ ਹੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਹਾਂ, ਲੱਗਦੇ ਚਾਰੇ ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਹੀ ਸਮੁੱਚੇ ਪ੍ਰੋਗਰਾਮ ਇੱਥੇ ਹੁੰਦੇ ਨੇ। ਪਰ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ, ਗਿਆਨੀ ਜੀ ਜਾਂਦੇ ਜਾਂਦੇ ਵੈਸੇ ਕਹਿ ਕੇ ਵੀ ਗਿਆ, ਦੁਆਬੇ ਦੇ ਵਿੱਚ ਨਾ ਇੱਕ ਪਰੰਪਰਾ, ਦੁਆਬੇ ਦੇ ਪਿੰਡਾਂ ਵਿੱਚ ਖਾਸ ਕਰਕੇ ਜਿਹੜਾ ਮੰਜਕੀ ਏਰੀਆ, ਉੱਥੇ ਪਿੰਡਾਂ ਦੇ ਵਿੱਚ ਇੱਕ ਪਰੰਪਰਾ ਸੀ ਬੜੇ ਚਿਰਾਂ ਤੋਂ ਚੱਲੀ ਆ ਰਹੀ। ਉਹ ਪਰੰਪਰਾ ਕੀ ਸੀ? ਸਿੱਖ ਬਹਾਲਣ ਦੀ ਪਰੰਪਰਾ, ਉਹਨੂੰ ਕਹਿੰਦੇ ਸੀ ਸਿੱਖ ਬਹਾਲਣਾ। ਉਹ ਕੀ ਹੁੰਦਾ ਸੀ ਕਿ ਮੰਨ ਲਓ ਜਦੋਂ ਕਣਕਾਂ ਵੱਢ ਲਈਆਂ ਜਾਂਦੀਆਂ, ਕਣਕਾਂ ਵੱਢ ਕੇ ਜ਼ਿਮੀਦਾਰ ਵਿਹਲੇ ਹੋ ਜਾਂਦੇ, ਅਤੇ ਪਰਿਵਾਰਾਂ ਦੇ ਵਿੱਚ ਇੱਕ ਖਿਆਲ ਸੀ ਕਿ ਕਣਕਾਂ ਸੰਭਾਲ ਲਈਆਂ, ਨਵਾਂ ਅਨਾਜ ਘਰ ਵਿੱਚ ਆਇਆ, ਤੋ ਨਵੇਂ ਅਨਾਜ ਘਰ ਵਿੱਚ ਆਉਣ ਦੀ ਖੁਸ਼ੀ ਵਿੱਚ ਪੰਜ ਸਿੰਘਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣ ਦੀ ਪਰੰਪਰਾ। ਇਹ ਪ੍ਰਪਾਟੀ ਸ਼ਰਾਧ ਨਾਲੋਂ ਡਿਫਰੈਂਟ ਹੈ, ਇਹ ਸ਼ਰਾਧ ਨਾਲ ਇਹਨੂੰ ਨਹੀਂ ਆਪਾਂ ਮਤਲਬ ਮੈਚ ਕਰ ਸਕਦੇ। ਸ਼ਰਾਧ ਖਾਂਦਾ ਸੀ ਪੰਡਿਤ ਬ੍ਰਾਹਮਣ ਇਕੱਲਾ, ਅਤੇ ਪਿੰਡਾਂ ਥਾਵਾਂ ਦੇ ਵਿੱਚ ਗ੍ਰੰਥੀ ਸਿੰਘਾਂ ਨੇ ਉਹ ਚੀਜ਼ ਰੂਪਾਂਤਰਿਤ ਕਰ ਲਿਆ। ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ, ਇਹ ਵਹਿਮ ਭਰਮ ਸਾਡੇ ਨਾਲ ਇੱਥੇ ਵੀ ਆਏ ਆ, ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਜਦੋਂ ਸ਼ਰਾਧਾਂ ਦੇ ਦਿਨ ਹੁੰਦੇ ਆ, ਸ਼ਰਾਧਾਂ ਦੇ ਦਿਨਾਂ ਵਿੱਚ ਆਨੰਦ ਕਾਰਜ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਵੀ ਬੰਦ ਹੋ ਜਾਂਦੇ ਆ,
ਗੁਰੂ ਘਰਾਂ ਦੇ ਵਿੱਚ ਆਨੰਦ ਕਾਰਜ ਬੰਦ ਹੋ ਜਾਂਦੇ ਆ ਕਿਉਂਕਿ ਉਹ ਪ੍ਰਪਾਟੀਆਂ ਅਸੀਂ ਨਾਲ ਹੀ ਚੁੱਕੀ ਫਿਰਦੇ ਹਾਂ। ਪਰ ਜਿਹੜਾ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਜਿਹੜੀ ਪ੍ਰਪਾਟੀ ਆ ਉਹ ਕਿਤੇ ਨਾ ਕਿਤੇ ਦੁਆਬੇ ਦੇ ਵਿੱਚ ਇਹ ਚੀਜ਼ ਚੱਲਦੀ ਆ ਕਿ ਮੰਨ ਲਓ ਜਿੱਥੇ ਪੰਜ ਸਿੱਖ ਘਰਾਂ ਦੇ ਸਿੱਖ ਬਹਾਲਣ ਦੀ ਪਰੰਪਰਾ, ਕੋਈ ਜਦੋਂ ਨਵਾਂ ਅਨਾਜ ਘਰ ਵਿੱਚ ਆਇਆ ਤਾਂ ਪੰਜਾਂ ਸਿੰਘਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣ ਦੀ ਪ੍ਰਪਾਟੀ ਜਿਹੜੀ ਆ ਉਹ ਸ਼ਰਾਧ ਨਾਲੋਂ ਡਿਫਰੈਂਟ ਆ, ਉਹਦੇ ਨਾਲੋਂ ਵੱਖਰੀ ਆ। ਉਹ ਜਿਹੜੇ ਪਰਿਵਾਰ ਇੱਥੇ ਵੀ ਬੈਠੇ ਆ ਉਹ ਜਿਹੜੀਆਂ ਪ੍ਰਪਾਟੀਆਂ ਉਹਨਾਂ ਨੇ ਪਿੰਡਾਂ ਦੇ ਵਿੱਚ ਸ਼ੁਰੂ ਕੀਤੀਆਂ ਉਹ ਨਾਲ ਦੀ ਨਾਲ ਉਹ ਇੱਥੇ ਵੀ ਨਿਭਾ ਰਹੇ, ਉਹਦੇ ਨਾਲ ਉਹ ਥੋੜ੍ਹਾ ਡਿਫਰੈਂਟ ਆ। ਪਰ ਇਹ ਗੱਲ ਬਿਲਕੁਲ ਦਰੁਸਤ ਆ ਕਿ ਇਸ ਗੱਲ ਨੂੰ ਇਸ ਵਹਿਮ ਵਿੱਚ ਬਿਲਕੁਲ ਵੀ ਨਹੀਂ ਰਹਿਣਾ ਵੀ ਸਾਡਾ ਇੱਥੋਂ ਦਾ ਖਵਾਇਆ ਹੋਇਆ ਕਿਤੇ ਸਾਡੇ ਬਜ਼ੁਰਗਾਂ ਤੱਕ ਪਹੁੰਚਣਾ। ਜੇ ਉਹਨੂੰ ਸ਼ਰਾਧ ਦੇ ਨਾਲ ਜੁੜ ਕੇ ਖਵਾਇਆ ਜਾ ਰਿਹਾ ਤਾਂ ਉਹ 100% ਬਿਲਕੁਲ ਮਨਮਤ ਆ। ਤੋ ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਜਿੱਥੇ ਇਤਿਹਾਸ ਦੀ ਪੇਸ਼ਕਾਰੀ ਕਰਦੇ ਨੇ ਉੱਥੇ ਨਾਲ ਦੀ ਨਾਲ ਗੁਰਮਤਿ ਸਿਧਾਂਤ ਦੀ ਪ੍ਰੋੜਤਾ ਵੀ ਉਹ ਨਾਲ ਦੀ ਨਾਲ ਕਰਦੇ ਹੈ। ਤੋ ਆਪ ਸੰਗਤਾਂ ਦਾ ਵੀ ਧੰਨਵਾਦ ਹੈ। ਗੁਰੂ ਪਿਆਰਿਓ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਵੱਲੋਂ ਆਰੰਭ ਨੇ, ਤੋ ਆਰੰਭ ਕੀਤੇ ਅਖੰਡ ਪਾਠ ਸਾਹਿਬ ਇਹਨਾਂ ਦੇ ਭੋਗ ਪਰਸੋਂ ਨੂੰ ਜੋ ਸੰਡੇ ਨੂੰ 9:30 ਪਾਏ ਜਾਣੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣੇ ਨੇ। ਉਹਨਾਂ ਦੀਵਾਨਾਂ ਦੇ ਵਿੱਚ ਵੀ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਇਹ ਵੀ ਬੇਨਤੀ ਹੈ ਕਿ ਪਰਸੋਂ ਨੂੰ ਸੰਡੇ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਦੁਪਹਿਰ ਸ਼ਾਮ ਦੇ 4 ਵਜੇ ਤੱਕ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਜਾ ਰਿਹਾ ਹੈ। ਆਪ ਜੀ ਲੋੜਵੰਦ ਸੱਜਣ ਉਸ ਕੈਂਪ ਦਾ ਲਾਹਾ ਉਠਾ ਸਕਦੇ ਹੋ। ਇਹਦਾ ਸਮਾਂ ਨੋਟ ਕਰ ਲਓ, ਦੁਪਹਿਰ 12 ਤੋਂ 4 ਵਜੇ ਤੱਕ ਇਹ ਮੈਡੀਕਲ ਚੈੱਕਅਪ ਜਿਹੜਾ ਕੈਂਪ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇਗਾ। ਤੋ ਲੋੜਵੰਦ ਸੱਜਣ ਆਪ ਜੀ ਇਹਦਾ ਲਾਹਾ ਲੈ ਸਕਦੇ ਹੋ। ਤੋ ਆਓ, ਇਹਨਾਂ ਦੇ ਨਾਲ ਹੀ ਕੜਾਹ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਸੇਵਕ ਪਰਿਵਾਰਾਂ ਵੱਲੋਂ ਗੁਰੂ ਕਾ ਲੰਗਰ ਸਾਰੀ ਸੰਗਤ ਲਈ ਤਿਆਰ ਹੈ। ਸਭ ਨੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੇ ਹੋਏਗੀ, ਸਹਿਜ ਪਾਠ ਸਾਹਿਬ ਆਰੰਭ ਨੇ ਤੋ ਸਿੰਘਾਂ ਨੇ ਪਾਠ ਕਰਨਾ, ਸੋ ਇਸ ਵਾਸਤੇ ਸੁਖਾਸਨ ਥੋੜ੍ਹਾ ਰੋਕੇ ਕੀਤਾ ਜਾਏਗਾ। ਗੁਰਬਾਣੀ ਸੁਣਨ ਦੇ ਚਾਹਵਨ ਸੱਜਣ ਹਾਲ ਨੰਬਰ 2 ਦੇ ਵਿੱਚ ਬੈਠ ਕੇ ਆਪ ਜੀ ਗੁਰਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮੇ ਸ਼ਬਦ ਪਛਾਣੀਐ ਪਿਆਰੇ ਨਰਗਾ ਪੈਂਦਾ ਜਾਏ। ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹੋਮੈ ਦੋਏ ਹੁਕਮੇ ਪਵੈ ਪਵਾਈਐ ਪਿਆਰੇ ਅਵਗੁਣ ਮੁੱਠੀ ਰੋਏ। ਹੁਕਮ ਸਿੰਜਾ ਪੈ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ। ਜਿੰਨੀ ਸੋ ਸਾ ਲਾਹਿਆ ਪਿਆਰੇ ਹੋਂ ਤਿਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਐ ਪਿਆਰੇ ਨਦਰੀ ਮੇਲ ਮਿਲਾਉ। ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖ ਹੋ ਵਿਚਾਰ।

ਬਿਖ ਮਾਇਆ ਚਿਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮੈਂ ਠਾਕੁਰ ਸਚ ਵਸੈ ਭਾਈ ਜੇ ਗੁਰ ਗਿਆਨ ਸਮੋਏ।

ਮੂਲ ਪਾਤਾਲੀ ਆਕਾਸ਼ ਤੂੰ ਪਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਐ ਸੁਖ ਪਾਈਐ ਭਾਈ ਚੂਕਾ ਮਨ ਹੋ ਗੋਮਾਨ।

ਬੀਤੇ ਸੋਭਰੇ ਭਾਈ ਸ਼ਬਦ ਸੱਚਾ ਨਿਸ਼ਾਨ। ਹੀ ਧਨ ਅਧਕ ਸਕੇਲੀਐ ਭਾਈ, ਪਾਵ ਕਰੰਚਕ ਪਾਏ ਖਿਨ ਪਲ, ਨਾਮ ਹਿਰਦੈ ਵਸੈ ਭਾਈ, ਨਾਨਕ ਮਿਲਣ ਸੁਭਾਈ। ਸੋਰਠ ਮਹੱਲਾ ਤੀਜਾ ਘਰ, ਪਹਿਲਾ ਤੇ ਤੁਕੇ ਇਕ ਓਅੰਕਾਰ, ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਭਗਤ ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਖਸ਼ ਮਾਰ ਪਚਾਇਆ। ਪ੍ਰਹਿਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੋ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭੁਲਾਇਆ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ, ਸਵਾਮੀ ਭਗਤ ਤੇਰੀ ਸ਼ਰਣਾਈ ਰਹਾਉ।

ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ, ਕੂੜ ਕਪਟ ਭਾਜ ਲੈ ਜਾਸੀ, ਮਨਮੁਖ ਫੀਕਾ ਆ ਲਾਓ।

ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨ ਛੋਡੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜੇ ਤੈ ਵਾਦ ਵਖਾਣ ਹੇ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟੇ ਗੁਰ ਸ਼ਰਨਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕੇ ਸਦ ਬਲਿਹਾਰੈ ਜਿਨ ਹਰ ਰਾਖਿਆ ਔਰ ਧਾਰਾ ਸੋਰਠ ਮਹੱਲਾ ਤੀਜਾ ਦੋ ਤੁਕੀ ਨੇ ਗੁਣਿਆ ਨੋ ਆਪੇ ਬਖਸ਼ ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮੇ ਅਪਰਾਧੀ ਭਾਈ ਪੂਰੇ ਸਤਿਗੁਰ ਲਏ ਮਿਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ ਸਾਚੈ ਸ਼ਬਦ ਵਿਚਾਰ ਭੌਜਲ ਪਾਰੇ ਉਤਾਰਿਣ ਭਾਈ ਸਤਿਗੁਰ ਬੇੜੈ ਚਾੜ ਮਨੂਰੈ ਤੇ ਕੰਚਨ ਭਏ ਭਾਈ ਗੁਰਪਾਰ ਸੁਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਨ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾ

말씀하오. ਗੁਰਬਿਨ ਸਹਿਜ ਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਭਾਉ ਉਪਜੈ ਭਾਈ ਭਾਉ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਪਾਈ ਤਿਨਕੇ ਹੋਂ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸ਼ਾਏ

ਸਭਨਾ ਮਾਰ ਜੀਵਾ ਲਦਾ ਭਾਈ ਸੋ ਸੇਵ ਹੋ ਦਿਨ ਰਾਤ ਸੋ ਕਿਉ ਮਨੋ ਵਿਸਾਰੀ ਹੈ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੂਮਣੀ ਭਾਈ ਦਰਗਾ ਨਾਹੀ ਥਾਓ ਗੁਰਮੁਖ ਹੋਵੇ ਤਾਂ ਗੁਣ ਰਵੇ ਭਾਈ ਮਿਲ ਪ੍ਰੀਤਮ ਸਾਚ ਸਮਾਓ।

ਜੀ ਜੰਤ ਪ੍ਰਤ ਭਾਲਦਾ ਪਹਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਨਹਾਰ। ਸੱਚੇ

ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਝੂਰ। ਕਰਨ ਕਰਾਵਣ ਸਮਰੱਥੋ ਭਾਈ, ਸਰਬ ਕਲਾ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼। ਤਿਸ ਪਾਵੈ ਤਾਂ ਮੇਲ ਲਏ ਭਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪਰਗਾਸੀਐ ਭਾਈ, ਹਿਰਦੈ ਹੋਵੈ ਪਰਗਾਸ।

ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਓ ਜਿਸ ਗੁਰ ਸਾਚਾ ਪੇਟੀਐ ਭਾਈ ਪੂਰਾ ਤਿਸ ਕਰਮਾਓ ਤਿਸ ਬਿਨ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗ੍ਰਾਸ ਨ ਵਿਸਰੈ ਭਾਈ।

ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਣ ਅੰਗ ਅਪਾਰ, ਮਨ ਤਨ ਸ਼ੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਣਾਗਤੀ ਭਾਈ, ਜੇ ਕਿਲ ਵਿਖ ਕਾਟਣ ਹਾਰ, ਸੂਰਠ ਮਹੱਲਾ ਪੰਜਵਾ। ਮਾਤ ਗਰਭ ਦੁਖ ਸਾਗਰੋ ਪਿਆਰੇ, ਤਾਂ ਆਪਣਾ ਨਾਮ ਜਪਾਏ ਆ, ਬਾਹਰ ਕਾਢ ਬਿਖ ਪਸਰੀਆ ਪਿਆਰੇ, ਮਾਇਆ ਮੋਹੋ ਵਧਾਏ ਆ। ਜਿਸਨੋ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ। ਸੋ ਆਰਾਧੇ ਸਾਸ ਸਾਸ ਪਿਆਰੇ, ਰਾਮ ਨਾਮ ਲਿਵ ਲਾਏ ਆ। ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ, ਤੁਧ ਬਿਨ ਅਵਰ ਨ ਕਰਨ ਹਾਰ, ਪਿਆਰੇ ਅੰਤਰ ਜਾਮੀ ਏਕ ਰਹਾਉ। ਕੋਟ ਜਨਮ ਭ੍ਰਮ ਆਇਆ ਪਿਆਰੇ, ਅਨਕ ਜੋਨ ਦੁਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ। ਜਿਸ ਭੇਟੇ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸਾਚੈ ਨਾਏ, ਤਿੰਨਾ ਪਿੱਛੇ ਛੂਟੀਐ ਪਿਆਰੇ, ਜੋ ਸਾਚੀ ਸ਼ਰਣਾਏ। ਮਿੱਠਾ ਕਰਕੇ ਖਾਇਆ ਪਿਆਰੇ, ਤਨ ਮਨ ਤਿੰਨ ਤਨ ਕੀਤਾ ਰੋਗ। ਕੌੜਾ ਹੋਏ ਪਤ ਸੱਟਿਆ ਪਿਆਰੇ, ਤਿਸ ਤੇ ਉਪਜਿਆ ਸੋਗ।

ਬਿਲ ਲਾਟ ਕਰੇ ਬੋ ਤੇਰੇ ਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰੇ ਆ ਪਿਆਰੇ ਤਿਨਕਾ ਰਹਿਆ ਮੂਲ ਸਾਕਤ ਸੰਗ ਨਾ ਕੀਜੀ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੀਐ ਹਰ ਵਿਸਰੈ ਪਿਆਰੇ ਸੋ ਸ਼ਹੁ ਕਾਲੈ ਉਠ ਜਾਏ।

ਸੰਜਮ ਸਹੱਸ ਸਿਆਣਪ ਪਿਆਰੀ ਕਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿੰਨ ਕੁੱਲ ਲਾਗੈ ਗਾਲ ਹੋਦੀ ਵਸਤ ਨਾ ਜਾਤੀਆਂ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਇਓਨ ਪਿਆਰੇ ਸਾਚਾ ਨਾਮ ਸੰਭਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੋ ਨਦਰ ਕਰੇ ਅਣ ਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭੌਜਲ ਪਾਰ ਪਰੇ ਜਿਸ ਪਹਾਵੈ ਤਿਸ ਮੇਲ ਲਹਿ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਇਆਲ ਦਿਓ ਪਿਆਰੇ।

ਹਲਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨਿਸ਼ਾਨ, ਸੋ ਪ੍ਰਭ ਕਦੇ ਨਾ ਵਿਸਰੈ ਪਿਆਰੇ, ਨਾਨਕ ਸਦ ਕੁਰਬਾਨ। ਸੋਰਠ ਮਹੱਲਾ ਪੰਜਵਾਂ ਘਰ, ਦੂਜਾ ਅਸ਼ਟਪਦੀਆਂ ਇੱਕ ਓਅੰਕਾਰ, ਸਤ ਗੁਰ ਪ੍ਰਸਾਦ। ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਪਯੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ।

ਕਨਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾਤਾਰ ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡਾਓਤ ਖਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਾ ਮਿਲੀਐ ਇਹ ਜੁਗਤਾ ਜੋਗ ਸਿਧ ਆਸਣ ਚੌਰਾਸੀ ਹ ਏ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਦਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹੋ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ ਸੁਰਠ

ਗੁਰ ਸਤਿਗੁਰ ਨਾਮ ਦ੍ਰਿੜਾਏ ਆ ਮਨ ਅਨਤ ਨਾ ਕਾਹੂ ਡੋਲੇ। ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ।

ਦੁੱਖ ਲਾਗਾ ਬਹੁਅਤ ਕਹਿਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਬੇ ਸਾਸ, ਮਨਮੁੱਖਾਂ ਨੂੰ ਕੋ ਨਾ ਵਿਸਹੀ। ਚੁੱਕ ਗਿਆ ਵੇ ਸਾਸ, ਨਾਨਕ ਗੁਰਮੁਖਾਂ ਨੂੰ ਸੁਖ ਅਗਲਾ। ਜਿਨ੍ਹਾਂ ਅੰਤਰ ਨਾਮ ਨਿਵਾਸ, ਮਹੱਲਾ ਤੀਜਾ। ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲੇ ਸੁਭਾਈ, ਸਤਿਗੁਰ ਕਾ ਭਾਣਾ ਆਨ ਦਿਨ ਕਰੇ, ਜੇ ਸੱਚ ਰਹੇ ਸਮਾਈ।

नानक पूरब लिखिया कमावणा, कोई ना मिटन हार पौड़ी।

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਏ ਆ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਏ ਆ। ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ।

ਬਿਨ ਸ਼ਬਦੈ ਸਭ ਜਗ ਬਹੁ ਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਧ ਪਾਈਐ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਉ ਧਿਆਈਐ। ਨਿਰੰਕਾਰ ਨਿਰੰਜਨ ਹਰਿ ਅਗਮ ਕਿਆ ਕਹੈ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ।

ਘਰ ਘਰ ਪੜ ਪੜ ਪੰਡਤ ਥੱਕੇ ਸਿੱਧ ਸਮਾਧ ਲਗਾਏ ਇਹੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ।

ਸਚਰ ਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਨਾਉ ਪਾਈ ਐ ਨਾਨਕ ਸੁਖ ਸਮਾਏ ਪੌੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਇਹੋ ਮਾਇਆ ਰੰਗ ਕੁਸੰਭ ਖਿਨ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ

ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਹਰ ਪਾਇਆ ਗੁਰਮੁਖ ਕਾਲ ਮਹੱਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉ ਚਿਤ ਲਾਏ ਆਪ ਵਿਛੋੜੇ ਨ ਸੇ ਵਿਛੜੇ ਦੂਜੇ ਪਏ ਖੁਆਏ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਏ ਪੌੜੀ ਬਹਿ ਸਖੀਆਂ ਜਸ ਗਾਵਹੇ ਗਾਵਣ ਹਾਰੀਆਂ ਹਰ ਨਾਮ ਸਲਾਹਿਓ ਨਿਤ ਹਰ ਕਉ ਬਲਿਹਾਰੀਆਂ ਜਿਨੀ ਸੁਣ ਮੰਨਿਆ ਹਰ ਨਾਉ ਤਿੰਨਾ ਹੋ ਵਾਰੀਆਂ

ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸਹਿਸਾਰ।

तीजा सहजे जागै सहजे सोवै गुरमुख अंदन उस्तत होवै मनमुख परम सह

ਨਾਨਕ ਨਾਮ ਰਤਿਆ ਬਲ ਜਾਓ ਪੌੜੀ।

ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ। ਆਪਣਾ ਆਪ ਪਛਾਣੈ ਗੁਰਪ੍ਰਸਾਦੀ, ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ। ਜਿਨ ਕਉ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨੈ। ਮਹੱਲਾ ਤੀਜਾ।

पौड़ी हर सज्जन मिल प्यारे मिल पंथ दसाई।

0: पौड़ी। हर रसना हर रस गावे खरी सुहावनी, जो मन तन मुख हर बोले सा हर पावनी। जो गुरमुख चखे साध सा त्रिपतावनी, गुण गावे प्यारे नित गुण गाए गुण समझावनी। जिस होवे आप दयाल सा सत गुरु गुरु बुलावनी।
1: ਅਹਿਰਨ ਜੋਂ ਸਿਰ ਦੀ ਮਨ ਤਨ ਅੱਗ ਰੱਖ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਆ ਸਭ ਰਾਜ ਸਿਸ਼ਟ ਕਰ ਲੇ ਨਾਨਕ ਗੁਰਮੁਖ ਬੁੱਝਿਆ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁਲ ਉਧਾਰ ਆਪਣਾ ਦਰਗਾਹ ਪਾਵਹ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਇਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰ ਲਾਈਆਂ ਜਿੰਨਾ ਗੁਰ ਪਿਆਰਾ ਮਨ ਚਿੱਤ ਉਤਨਾ ਭਾਉ ਗੁਰੂ ਦੇਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੁੱਲੋ ਸਭ ਗੁਰ ਆਖ ਗੁਰੂ ਜੀ ਵਾਈਆ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ ਜਮਦਰ ਬੰਧੇ ਮਾਰੀਐ ਫਿਰ ਵਿਸਟਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਿਗੁਰ ਸਿਵੇ ਆਪਣਾ ਸੇਜਨ ਸੱਚੇ ਪ੍ਰਵਾਨ ਹਰ ਕੈ ਨਾਏ ਸਮਾਇ ਰਹੇ ਚੁਕਾ ਆਵਣ ਜਾਨ ਪੌੜੀ ਤਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਕਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤਾ ਕਾਮਨਾ ਆਈ ਜਨ ਲਾਭੋ ਚਿਤ ਹਰ ਨਾਮ ਸਿਵੰਤ ਹੋਇ ਸਖਾਈ ਜਨ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਬਿਨ ਕਰਮੈ ਨਾਮ ਨਾ ਪਾਈਐ ਪੂਰਾ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਪਹਿਲਾ ਇੱਕ ਦੱਜ ਹੈ ਇੱਕ ਦੱਬੀਆ ਹੈ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਸੱਟਿਆ ਇੱਕ ਪੀ ਫਿਰ ਹੱਸਣ ਪਾਹੇ ਨਾਨਕ ਇਹ ਬਿਨ ਜਾਪਈ ਕਿੱਥੇ ਜਾਏ ਸਮਾਹੇ ਪੌੜੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਕਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ ਤਿਨਕੇ ਤੁਰੇ ਜੀਨ ਖੁਰ ਕੀਰ ਸਭ ਪਵਿੱਤ ਹੈ ਜਿਨਿ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਜਿਨਕਾ ਪੁੱਤ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸਲੋਕ ਮਹੱਲਾ ਤੀਜਾ ਨਾਨਕ ਨਵ ਕੁੱਥੇ ਆ ਹਲਤ ਪਲਤ ਸਭ ਜਾਏ ਹਲ ਜਪ ਤਪ ਸੰਜਮ ਸਵਿਰ ਲਿਆ ਮੁੱਠੀ ਦੂਜਾ ਭਾਏ ਜਮਦਰ ਬੱਤੇ ਮਾਰੀਆ ਹੈ ਬਹੁਤੀ ਮਿਲੈ ਸਜਾਏ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜੰਮਹਿ ਵਾਰੋ ਵਾਰ ਤਿਸ਼ਨਾ ਕਦੇ ਨਾ ਬੁਝਈ ਦੁਬਦਾ ਹੋਏ ਖੁਆਰ ਮੋਹ ਕਾਲੇ ਤਿਨਾਂ ਨਿੰਦਕਾਂ ਤਿਤ ਸੱਚਾ ਦਰਬਾਰ ਨਾਨਕ ਨਾਮ ਬਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਏਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨ੍ਹਾਂ ਮਨ ਚਿਤ ਇੱਕ ਅਰਾਧਿਆ ਤਿਨਾਂ ਇੱਕ ਸਬਿਨ ਦੂਜਾ ਕੋ ਨਾਹੀ ਸਹੀ ਪੁਰਖਰ ਸੇਵਦੇ ਜਿਨ ਤੁਰ ਮਹਤਕ ਲੇਖ ਲਿਖਾਹੀ ਹਾਰ ਕੇ ਗੁਣ ਨਿਤ ਗਾਮਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜਾ ਆਪ ਗਵਾਏ ਸ਼ਬਦ ਮਰੈ ਫਿਰ ਨਾ ਮਰੈ ਤਾਂ ਸੇਵਾ ਪਵੈ ਸਭ ਥਾਏ ਪਾਰਸ ਪਰਸ ਪਾਰਸ ਹੋਵੈ ਸਚ ਰਹਿ ਲਿਵਲਾਏ ਜਿਸ ਪੂਰਵ ਹੋਵੈ ਲਿਖਿਆ ਤੇ ਸਤਿਗੁਰ ਮਿਲੈ ਪ੍ਰਭ ਆਏ ਨਾਨਕ ਗਣਤਾ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵਾ ਥਾਏ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣਾ ਸਵਾਏ ਸ਼ਬਦ ਚੀਨਾ ਹੈ ਤਾਂ ਮਹਿਲ ਲਹਾ ਜੋਤੀ ਜੁਤ ਸਮਾਏ ਸਦਾ ਸੱਚੇ ਕਾ ਪਉ ਮਨ ਵਸੈ ਤਾਂ ਸਭਾ ਸੁਹ ਜੀ ਪਾਏ ਸਤਿਗੁਰ ਆਪਣੇ ਕਰ ਵਰਤਦਾ ਆਪੇ ਲੈ ਮਿਲਾਏ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰ ਰਜਾਏ ਪੌੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤੇ ਆ ਧਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਾ ਸ਼੍ਰਵਣੀ ਸੁਣਤੇ ਆ ਤਨ ਤਨ ਭਾਗ ਤਿਨਾ ਸਤ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਨਤੇ ਆ ਤਨ ਤਨ ਭਾਗ ਤਿਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਨਤੇ ਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਤਿਸਦਾ ਬ੍ਰਹਮ ਮਾਤਰਾ ਹੈ, ਇੱਕ ਸ਼ਬਦ ਲਿਵਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾ। ਜੋ ਹਰ ਹਿਰਦੈ ਸਦਾ ਵਸਾਇ, ਬਿਨ ਸਤਿਗੁਰ ਨਾਮ ਨਾ ਪਾਈਐ ਬੁਝੋ ਕਰ ਵਿਚਾਰ। ਨਾਨਕ ਪੂਰਾ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ, ਤ੍ਰਿਸ਼ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦੇ ਰੱਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨ ਲੱਗੈ ਆਏ। ਨਾਨਕ ਜੇ ਗੁਰਮੁਖ ਕਮਾਵੈ ਸੋ ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਦਹੇ ਲਿਵਲਾਏ। ਪੌੜੀ ਹੋ ਬਲਿਹਾਰੀ ਤਿੰਨ ਕੋ, ਜੋ ਗੁਰਮੁਖ ਸਿਖਾ ਜੋ ਹਰ ਨਾਮ ਤੇ ਆਇੰਦੇ ਤਿੰਨ ਦਰਸ਼ਨ ਭਿਖਾ। ਸੋਹਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਿਖਰਿਖਾ। ਧਨ ਧਨ ਸੋ ਹਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਸਲੋਕ ਮਹੱਲਾ ਤੀਜਾ। ਗੁਰ ਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਬਿਹੂਣੇ ਮਨ ਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ। ਸਿੱਧ ਸਾਧਕ ਨਾਵੈ ਨੋ ਸਭ ਖੋਜਦੇ, ਥੱਕ ਰਹੇ ਲਿਵਲਾਏ। ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਵੈ ਪਹਿਨਣ ਖਾਣ ਸਬਦ ਹੈ, ਤਿਗ ਸਿੱਧੀ ਤਿਗ ਕਰਮਾਤ। ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ। ਹਰ ਕੀਰਤਨ ਕਰੇ ਹਰ ਜਸ ਸੁਨਹ, ਤਿਸ ਕਬਲਾ ਕੰਤਾ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਹਰ ਦੇਵੋ ਦਾਨ ਦਇਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤਿਸਨਾ ਬੇਕਾਰ। ਹਉਮੈ ਵਿਸਾ ਪੜ੍ਹ ਥੱਕੇ, ਦੂਜੇ ਭਾਏ ਖੁਆਰ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹ ਪਾਏ ਮੋਖ ਦੁਆਹਾਰ। ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹੱਲਾ ਤੀਜਾ। ਬਿਨ ਮਨ ਮਾਰੇ ਕੋਈ ਨਾ ਸਿਜਈ, ਵੇਖੋ ਕੋ ਲਿਵਲਾਏ। ਭੇਖ ਧਾਰੀ ਤੀਰਥੀ ਭਵ ਥੱਕੇ, ਨਾ ਇਹ ਮਨ ਮਾਰਿਆ ਜਾਏ। ਗੁਰਮੁਖ ਇਹ ਮਨ ਜੀਵਿਤ ਮਰਾ, ਸੱਚ ਰਹਿ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਪੌੜੀ ਹਰ ਹਰ ਸੰਤ ਮਿਲੋ ਮੇਰੇ ਪਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ। ਹਰ ਹਰ ਸਿੰਘਾਰ ਬੰਨਾਵੋ, ਹਰ ਜਨ ਹਰ ਕਾਪੜ ਪਹਿਰੋ ਖੇਮਕਾ। ਐਸਾ ਸਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮਿਕਾ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲੇ ਵਿੱਚ ਕਾਟ ਇੱਕ ਪਲਕਾ। ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਾਪ ਜਿਨਕਾ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆ ਹੋ। ਖੰਨਲੀ ਧੋਤੀ ਉਜਲੀ ਨਾ ਹੋ ਬਈ, ਜੇ ਸਭ ਧੋਬਨ ਪਾਹੋ। ਗੁਰਪ੍ਰਸਾਦੀ ਜੀਵਿਤ ਮਰਾ, ਉਲਟੀ ਹੋਵੇ ਮਤ ਬਦਲਾ ਹੋ। ਨਾਨਕ ਮਹਿਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਮਹੱਲਾ ਤੀਜਾ। ਚੌਂ ਜੁਗੀ ਕਲ ਕਾਲੀ ਕਾਂਡੀ, ਇੱਕ ਉੱਤਮ ਪਦਵੀ ਇਸ ਯੁਗ ਮਾਹੇ। ਗੁਰਮੁਖ ਹਰ ਕੀਰਤ ਫਲ ਪਾਈ ਹੈ, ਜਿਨ ਕੋ ਹਰ ਲਿਖ ਪਾਹੇ। ਨਾਨਕ ਗੁਰਪ੍ਰਸਾਦੇ ਅਣਦਿਨ ਭਗਤ ਹਰ ਉਚਰ, ਹਰ ਭਗਤੀ ਮਾਹਿ ਸਮਾਹੇ। ਪੌੜੀ ਹਰ ਹਰ ਮੇਲ ਸਾਜਨ, ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ। ਹਰ ਗੁਣ ਗਾਵਾ ਹਰ ਨਿਤ ਚਵਾ, ਗੁਰਮਤੀ ਹਰ ਰੰਗ ਸਦਾ ਮਾਨ। ਹਰ ਜਪ ਜਪ ਔਖਦ ਖਾਧਿਆ, ਸਭ ਰੋਗ ਗਵਾਤੇ ਦੁੱਖਾਂ ਘਾਣ। ਜਿਨ੍ਹਾਂ ਸਾਸ ਗ੍ਰਾਸਨਾ ਵਿਸਰਾਸੇ, ਹਰ ਜਨ ਪੂਰੇ ਸਹੀ ਜਾਣ। ਜੋ ਗੁਰਮੁਖ ਹਰ ਅਰਾਧ ਦੇ ਤਿੰਨ ਚੁੱਕੀ, ਜਮਕੀ ਜਗਤ ਕਾਨ। ਸਲੋਕ ਮਹੱਲਾ ਤੀਜਾ। ਰੇ ਜਨ ਉਥਾਰ ਦੱਬਿਓ ਸੁੱਤਿਆ ਗਈ ਵਿਹਾਰ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜੋ ਚਾਓ। ਸਰੀਰ ਜਲੋ ਗੁਣ ਬਾਹਰਾ, ਜੋ ਗੁਰ ਕਾਰਨਾ ਕਮਾਏ। ਜਗਤ ਜਲੰਦਾ ਡਿੱਠ ਮੈਂ, ਹਉਮੈ ਦੂਜੇ ਭਾਏ। ਨਾਨਕ ਗੁਰ ਸਰਨਾਈ ਉਭਰੇ, ਸਚਮਨ ਸ਼ਬਦ ਆਏ। ਮਹੱਲਾ ਤੀਜਾ। ਸ਼ਬਦ ਰੱਤੇ ਹਉਮੈ ਗਈ ਸੋਭਾ ਬੰਤੀ ਨਾਰ, ਫਿਰ ਕਹਿ ਪਾਣਾ ਸਦਾ ਚੱਲੈ ਤਾਂ ਬਣਿਆ ਸਿੰਗਾਰ। ਸੇ ਸੁਆਵੀ ਸਦਾ ਫਿਰ ਰਾਵੇ, ਹਰ ਹਰ ਪਾਇਆ ਨਾਰ। ਨਾ ਹਾਰ ਮਰੈ ਨਾ ਕਦੇ ਦੁੱਖ ਲੱਗੈ, ਸਦਾ ਸੁਹਾਗਨ ਨਾਰ। ਨਾਨਕ ਹਰ ਪ੍ਰਭ ਮੇਲ ਲਈ, ਗੁਰ ਕਹੇਤ ਪਿਆਰ। ਪੌੜੀ ਜਿੰਨਾ ਗੁਰ ਗੋਪਿਆ ਆਪਣਾ, ਤੇ ਨਰ ਬੁਰਿਆਰੀ। ਹਰ ਜੀਉ ਤਿਨਕਾ ਦਰਸ਼ਨ ਨਾ ਕਰਹੋ, ਪਾਪਿਸ਼ਟ ਹਤਿਆਰੀ। ਉਹ ਕਰ ਕਰ ਫਿਰੈ ਕਸੁੱਧ ਮਨ, ਜੋ ਤਰਕਟ ਨਾਰੀ। ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ ਜੰਮਣ ਮਰਨਾ ਮਿਟ ਗਿਆ ਕਲ ਕਾ ਕਿਸ਼ਨਾ ਬਸਾਏ ਹਰ ਸੇਤੀ ਮਨ ਰਬ ਰਹਿਆ ਸਚੇ ਰਹਿ ਸਮਾਏ ਨਾਨਕ ਗਉ ਪਲਿਓ ਹਰੀ ਤਿਨ ਕਉ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੀਜਾ ਬਿਨ ਸ਼ਬਦ ਸੋਧਨਾ ਹੋਵੇ ਜੇ ਅਨੇਕ ਕਰੇ ਸਿੰਗਾਰ ਫਿਰ ਕੀ ਸਾਰ ਨਾ ਜਾਣਈ ਦੂਜੇ ਪਾਏ ਪਿਆਰ ਸਾਕ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਦਾ ਤਿਨ ਹਉ ਕਰੁ ਬੈਣੀ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ ਤੰਜਨ ਦੇਖਾ ਨੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹਲਾ ਚੌਥਾ ਹਰ ਦਾਸਨ ਸੋ ਪ੍ਰੀਤ ਹੈ ਹਰ ਦਾਸਨ ਕਾ ਮਿਤ ਕੋ ਮਿਤ ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਇ ਦੇ ਕਰ ਪ੍ਰੀਤਮ ਸੁਨੇਹ ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਬੈ ਵਰਸ ਮੇਹ ਜੋ ਹਰ ਦਾਸਨ ਕੀ ਉਸਤਤ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਇ ਸੋ ਹਰ ਜਨ ਨਾਮ ਧਿਆਇ ਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਪਹਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚਾ ਤਿਸਬਨ ਰਹਿ ਨਾ ਜਾਈ ਸਤਿਗੁਰ ਮਿਲਦਾ ਪੂਰਾ ਪਾਈਏ ਹਰ ਰਸ ਰਸਨ ਰਸਾਈ ਪੌੜੀ ਰਹਿਣ ਦਿਨ ਪ੍ਰਭਾਤ ਤੂੰ ਹੈ ਹੀ ਗਾਵਨਾ ਜੀ ਜਨ ਸਰਬਤ ਨਾਉ ਤੇਰਾ ਧਿਆਵਨਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ ਭਜਨਾ ਕਰ ਸੰਗ ਪਾਪ ਗਵਾਵਨਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਨਾ ਸਲੋਕ ਮਹਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟ ਕਪਿਕ ਪਾਹੀ ਸਤਿਗੁਰ ਕਾ ਪਾਣਾ ਚੇਤਨਾ ਵੈ ਆਪਣਾ ਸਵੈ ਫਿਰਾਹੀ ਕਿਰਪਾ ਕਰੀ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪੈ ਮਨੁਆ ਥਿਰ ਨਾਹੇ ਅਣ ਦਿਨ ਜਲ ਤਰਹ ਦਿਨ ਰਾਤੀ ਹਉਮੈ ਕਪਿਕ ਪਾਹੇ ਅੰਤਰ ਲੋਭ ਮਹਾ ਗੁਬਾਰਾ ਤਨ ਕੇ ਨਿਕਟ ਨਾ ਕੋਈ ਜਾਹੇ ਉਹ ਆਪ ਦੁਖੀ ਸੁਖ ਕਬੂ ਨਾ ਪਾਵੇ ਜਨਮ ਮਰਹ ਮਰ ਜਾਹੀ ਨਾਨਕ ਬਖਸ਼ ਲੈ ਪ੍ਰਭ ਸਾਚਾ ਜੋ ਗੁਰ ਚਰਨ ਚਿਤ ਲਾਹੇ ਇਹ ਵ ਪੌੜੀ ਸੰਤ ਭਗਤ ਭਗਵਾਨ ਜੋ ਪ੍ਰਭ ਭਾਇਆ ਸੀ ਵਿਚਖਣ ਜੰਤ ਜਿਨੇ ਹਰ ਧਿਆਇਆ ਅੰਮ੍ਰਿਤ ਨਾਮ ਧਾਨ ਭੋਜਨ ਖਾਇਆ ਸੰਤ ਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ ਸਲੋਕ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਬੈ ਨਾਮ ਪੜ੍ਹ ਨਾਮ ਦਹ ਲਵਿਲਾਏ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲਾ ਪਾਏ ਮਹੱਲਾ ਚੌਥਾ ਸਤਿਗੁਰ ਪੁਰਖ ਜੇ ਮਾਰਿਆ ਭ੍ਰਮ ਭ੍ਰਮਿਆ ਕਰ ਛੁੱਟ ਗਿਆ ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਅੱਗੇ ਪਿਆ ਉਸ ਅਰਲ ਬਰਲ ਮੋਹੋਂ ਨਿਕਲ ਹੈ ਨਿਝੱਗੂ ਸੁੱਟਦਾ ਮੂਆ ਕਹਿ ਹੋਵੇ ਕਿਸੇ ਹੀਦੇ ਕੀਤੇ ਜਾਂ ਤੁਰਕਿਰਤ ਦੋਸਤਾ ਉਹ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖੋ ਭਾਈ ਅਡਿਆਈ ਹਰ ਸੰਤੋ ਸਵਾਮੀ ਆਪਣੇ

ਕਾਟ ਬਹਾਲੀ ਆਉਣ, ਆਪੇ ਰਚਨ ਰਚਾਏ ਆਪੇ ਹੀ ਘਾਲੇ ਆਉਣ, ਆਪੇ ਜੰਤੂ ਪਾਇਆ ਪ੍ਰਤ ਪਾਲੇ ਆਉਣ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲੇ ਆਉਣ, ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲੇ ਆਉਣ। ਸਲੋਕ ਮਹਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ, ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੁਤਾਏ, ਓ ਹਰ ਕੈ ਸਤਬਲ ਹਰ ਨਹਿ ਜਿਸ ਸੇਵੈ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹਾ ਹਉਮੈ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਉ ਆਪਹਿ ਆਪੇ ਸਾਰ ਕਰੇ, ਨਾਨਕ ਨਾਮ ਧਿਆਇਨ ਤਿੰਨ ਨਿਜ ਕਰਵਾਸੈ ਜੁਗ ਜੁਗ ਸੋਭਾ ਹੋਏ, ਪੌੜੀ ਤੂੰ ਕਰਨ ਕਾਰਨ ਸਮਰੱਥ ਕਰਤੇ ਮੈਂ ਤੁਝ ਬਿਨ ਵਰਨਾ ਕੋਈ, ਤੁਦ ਆਪੇ ਸ੍ਰਿਸ਼ਟ ਸਿਰਜੀਆ ਆਪੇ ਫੁਨ ਗੋਈ, ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ

ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾ ਜੇ ਕੀ ਤੁਨੇ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਕੇ

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਿਰ ਵਿਚਾਰ, ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖਿਆ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੈ ਸੋ ਕਚਨ ਕਛ। ਮਹਲਾ ਪਹਿਲਾ।
1: ਵੱਡੇ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਹੀਂ ਚਲਥਾਓ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ

ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੇ ਇੱਕ ਨਾ

ਦਿਖਨਾਵੇ ਤੁਰ ਬਹਾਲਿਆ, ਉਥੇ ਸੱਚੇ ਹੀ ਸੰਜਬੜੈ ਚੁਣਵਕੜੇ ਜਜਮਾਲਿਆ। ਥਾਉ ਨ ਪੈਨ ਕੁੜਿਆ ਮੋਹ ਕਾਲੇ ਤੋਂ ਜਗ ਝਾਲਿਆ, ਤੇਰਾ ਨਾਇ ਰਤ ਸਿਜਣ ਗਏ ਹਾਰ ਕਿਸ ਢਕਣ ਵਾਲਿਆ। ਲਿਖਨਾਵੇ ਤੁਰ ਬਹਾਲਿਆ, ਲਿਖਨਾਵੇ ਤੁਰ ਬਹਾਲਿਆ।

0: ਅਗਨੀ ਖੇਡੇ ਵਡਾਣੀ, ਵਿਸਮਾਤ ਧਰਤੀ ਵਿਸਮਾਤ ਖਾਣੀ, ਵਿਸਮਾਤ ਸਾਧ ਲੱਗੇ ਹੈ ਪ੍ਰਾਣੀ, ਵਿਸਮਾਤ ਸੰਯੋਗ ਵਿਸਮਾਤ ਵਿਨਯੋਗ, ਵਿਸਮਾਤ ਭੁੱਖ ਵਿਸਮਾਤ ਭੋਗ, ਵਿਸਮਾਤ ਸਿਫਤ ਵਿਸਮਾਤ ਸਲਾਹ, ਵਿਸਮਾਤ ਉਜੜ ਵਿਸਮਾਤ ਰਾਹ, ਵਿਸਮਾਤ ਨੇੜੈ ਵਿਸਮਾਤ ਦੂਰ, ਵਿਸਮਾਤ ਵੇਖੈ ਹਾਜ਼ਰਾ ਹਜ਼ੂਰ, ਵੇਖ ਵਿਰਾਣ ਰਿਹਾ ਵਿਸਮਾਤ, ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ ਕਦੇਵਾਂ ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾਕ।

0: ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਾਉਣੋ ਹੈ ਸਦਵਾਉ, ਭੈ ਵਿੱਚ ਲਲਕ ਦਰਿਆਉ। ਭੈ ਵਿੱਚ ਗਨ ਕੱਢੇ ਵਿਕਾਰ, ਭੈ ਵਿੱਚ ਧਰਤੀ ਦੱਬੀ ਪਾਰ। ਭੈ ਵਿੱਚ ਇੰਦ ਫਿਰਿਆ ਸਿਰ ਪਾਰ, ਭੈ ਵਿੱਚ ਰਾਜਾ ਤਰੁਣ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਅੰਤ, ਕੋਹ ਕਰੋੜੀ ਚਲਤਨਾਂਤ। ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਤ ਮਹਾ ਬਲਸੁਰ, ਭੈ ਵਿੱਚ ਆਵੈ ਜਾਵੈ ਪੁਰ। ਸਗਲੇ ਆਪੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚੀ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੁਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ, ਕੇਤੇ ਨੱਚ

ਜੀ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ, ਸਭ ਸੁਣੇ ਲੋਕ ਸਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿੰਨੀ ਸੱਚੋ ਸੱਚ ਬੁਝਾਇਆ।

0: ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੂਣੇ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪਾਇਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀ

ਜੀ ਆਪਣੇ ਸਭ ਤੋਂ ਸਦਾ ਦੇ ਖਾਦੇ ਆ ਗਵਾਈ ਹੈ ਜੇ ਲੋੜਾ ਚੰਗਾ ਹੈ ਆਪਣਾ ਘਰ ਪਨੋਨੀ ਸਦਾਈ ਆ ਜੇ ਚਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈ ਹੈ ਕੋ ਰਹਿਣਾ ਪਰੀਏ ਪਾਈ ਹੈ ਕੋ ਰਹਿਣਾ ਪਰੀਏ

0: ਨਾਨਕ ਭਗਤਾਂ ਪੁਖ ਸਲਾਣ ਸਚ ਨਾਮਾ ਦਾਰ ਸਦਾ ਅਨੰਤ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੁੜੀ ਝੜ ਝੜ ਪਵੇ ਅੰਗਿਆਰ।

ਵਿੱਚ ਮੁਆ, ਹੂੰ ਵਿੱਚ ਦਿੱਤਾ, ਹੂੰ ਵਿੱਚ ਲਿਆ, ਹੂੰ ਵਿੱਚ ਖੱਟਿਆ, ਹੂੰ ਵਿੱਚ ਗਿਆ, ਹੂੰ ਵਿੱਚ ਸੁਚਿਆਰ ਕੁੜਿਆਰ, ਹੂੰ ਵਿੱਚ ਪਾਪੁਨ ਵਿਚਾਰ, ਹੂੰ ਵਿੱਚ ਨਰਕ ਸੁਰਗ ਅਵਤਾਰ, ਹੂੰ ਵਿੱਚ ਹੱਸੈ, ਹੂੰ ਵਿੱਚ ਰੋਵੈ, ਹੂੰ ਵਿੱਚ ਭਰੀਐ, ਹੂੰ ਵਿੱਚ ਧੋਵੈ, ਹੂੰ ਵਿੱਚ ਜਾਤੀ ਜਿਨਸੀ ਖੋਵੈ, ਹੂੰ ਵਿੱਚ ਮੂਰਖ, ਹੂੰ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੂੰ ਵਿੱਚ ਮਾਇਆ, ਹੂੰ ਵਿੱਚ ਛਾਇਆ, ਹੂੰ ਮੈਂ ਕਰ ਕਰ ਜੰਤੂ ਪਾਇਆ, ਹੂੰ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ,

ਪੌੜੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸਕਤ ਆਇਆ ਉਨੀ ਮੰਦੀ ਪੈਨ ਰੱਖਿਓ ਕਸ ਕਿਰਤਨ ਕਮਾਇਆ ਉਨੀ ਦੁਨੀਆ ਤੁਹਾਡੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ ਦਿੱਤੇ ਵਿਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਸਲੋਕ ਮਹਲਾ ਪਹਿਲਾ। ਪੁਰਖਾਂ ਬਿਰਖਾਂ ਤੇੜਤਾ ਤਟਾਂ ਮੈਗਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡ ਜੇਰਜ ਉਤਪਦਾਂ ਖਾਣੀ ਸੇਤ ਜਾ ਸੁਮਤ ਜਾਣੇ ਨਾਨਕਾ ਸਰਮ ਮੇਰਾ ਜਨਤਾ ਨਾਨਕ ਜਨਤੋ ਪਾਇ ਕੈ ਸੰਭਾਲੇ ਸਭਨਾ ਜਿਨ ਕਰਤਾ ਕਰਣਾ ਕਿਆ ਚਿੰਤਾ ਪੀ ਕਰਣੇ ਤਾ ਸੋ

ਪਰਵਾਨ, ਲਖ ਤਬ ਉਪਰ ਤੀਰਥਾਂ ਸਹਿ ਜੁਗ ਬਿਬਾਨ, ਲਖ ਸੁਰਤਨ ਸੰਗਰਾਮ ਰਣ ਮੈਂ ਛੁੱਟੇ ਪੁਰਾਣ, ਲਖ ਸੁਰਤੀ ਲਗ ਗਿਆਨ ਧਿਆਨ ਪੜੀਏ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀ ਆ ਲਿਖਿਆ ਆਵਣ ਜਾਣ।

ਸੰਤ ਹੋਏ ਨਾਨਕ ਪਾਹੇ ਬਾਰਾ ਕੋਰੇ ਰੰਗ ਨਾ ਸੋਏ ਭੈ ਵਿੱਚ ਕੁੰਭ ਚੜਾਈ ਐਸਨ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ।

ਪੌੜੀ ਤੁਰ ਕਰਮ ਜਨਕ ਦੁੱਧ ਪਾਇਆ ਤੇ ਤਿੰਨੀ ਖਸਮ ਤਿਆਇਆ ਇਨਾ ਜਨਤਾ ਕੇ ਵਸ ਕਿਛ ਨਾਹੀ ਤੁਤ ਵੇਖੀ ਜਗਤ ਪਾਇਆ ਇੱਕ ਨਾਲ ਤੂੰ ਮਿਲੈ ਇੱਕ ਕੱਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿਸ ਦਿਆ ਬੁਝਾਇਆ ਸਹਿਜ ਹੀ ਸਹਿ ਸਮਾਇਆ ਸਹਿਜ ਹੀ

ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੂੰ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾਲ ਜਾਈ ਲਖਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ।

0: ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਤ ਕਰਤਵਾਓ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝੈ ਤਾਏ ਸਤਿਗੁਰ ਰਤ ਸੰਤੋਖ ਕਾ ਧਰਮ ਗੈ ਰਥਵਾਓ ਤ੍ਰੇਤੇ ਰਤ ਜਤੀ ਕਾ ਜੋ ਰਗੇ ਰਥਵਾਓ ਦੁਆਪਰ ਰਤ ਪੇ ਕਾ ਸਤ ਗੈ ਰਥਵਾਓ ਕਲ ਜੁਗ ਰਥ ਅਗਨ ਕਾ ਕੂੜ ਗੈ ਰਥਵਾਓ ਮਸਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛੇ ਸਾਚ ਰਹੀ ਸਭ ਕੋ ਸਤ ਸਮਾਵੈ ਰੇ ਕਹਿ ਦਿਆ ਭਰਪੂਰ

0: ਪਹਿਲਾ ਸਿਮਰ ਦੁਖ ਸੁਣਾਏ ਦਾ ਅਤਿਰਗਤ ਮੁੱਚ ਉਹ ਜੇ ਆਵੈ ਆਸ ਕਰ ਜਾਇ ਨਿਰਾਸੈ ਕਿਤ ਹਲ ਫਿੱਕੇ ਫੁੱਲ ਬਕ ਬਕੀ ਕਮ ਨਾ ਆਵੈ ਪਤ ਮਿਟਤ ਨੀ ਵੀ ਨਾਨਕਾ ਗੁਣ ਚੰਗਿਆਈਆਂ ਤਾਤੂ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ ਤਰ ਤਰਾ ਜੂ ਤੋ ਲੀਐ ਨਿਵ ਸੁਗੋਰਾ ਹੋਏ ਅਪਰਾਧੀ ਦੁਣਾ ਨਿਵੈ ਜੋ ਹੰਤਾ ਮਿਰਗਾਏ ਸੀਸ ਨਵੈ ਕਿਆ ਥੀਐ ਜਨ ਹਿਰਦੈ ਕ ਸੁਤੈ ਜਾਇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸੁਮਾਦੰ ਮੁਖ ਝੂਠ ਮੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ।

ਔੜੀ ਕਪ ਰੂਪ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਹਿ ਪੀੜ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤੇ ਦਿਸਾ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋ

0: ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।
1: ਨਾਇ ਮੰਨੀਏ ਪਤੋ ਪਜੈ ਸਲਾਈ ਸਾਸੂ ਅੰਦਰ ਗਏ ਅੰਦਰ ਪਾਈਐ ਤਗ ਨਾ ਤੋੜ ਸਪੂਤ ਮਹੱਲਾ ਪਹਿਲਾ।
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵਿਤਗਾ ਪੇ ਵਤੈ ਵਟ ਧਾਗੇ ਅਵਰਾ ਘਤੈ ਲੈ ਪਹਾੜ ਕਰੇ ਵਿਆਹ ਹੋ ਕਣਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਇਹੋ ਵਿਡਾਣ ਮਨ ਅੰਧਾ ਨਾਓ।

ਮਾਮਲਾ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨਕੇ ਜੀਆਂ ਬਾਜ ਨ ਕੋਈ ਪਹਿਲਾ ਪਾਣੀ ਜੋ ਹੈ ਜਿਤ ਹਰਿਆ ਸਭ ਕੋਈ ਸੂਤਕ ਇੱਕ ਰੱਖੀਐ ਸੂਤਕ ਪਵੈ ਰਸੋਏ।

ਸੁਝ ਵੱਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀ ਆਈਆਂ ਜਦ ਸਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਵਡਿਆਈਆਂ ਸਹਿਤ ਉੱਠੇ ਨੌਣੇ ਪਾਈਆਂ

0: ਪਿੱਕੋ ਪਿੱਕੈ ਸਦੀਐ ਪਿੱਕੈ ਪਿੱਕੀ ਸੋਏ ਪਿੱਕੈ ਦਰਗਹਿ ਸੁਟੀਐ ਮੋ ਥੁੱਕਾ ਪਿੱਕੈ ਪਾਏ ਪਿੱਕਾ ਮੂਰਖਾ ਕੀਐ ਆਣੇ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ।

0: ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗੈ ਸੋ ਪ੍ਰਵਾਨ ਮਹੱਲਾ ਦੂਜਾ
1: ਜਿਉ ਜੀ ਹੋਏ ਸੋ ਉਗਵੈ ਮੌਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ

0: ਚੁਣੇ ਹੋ, ਪਾਣੀ ਅੰਦਰ ਲੀਕ ਜਿਉ, ਤਿਸ ਦਾ ਥਾਉ ਨਾ ਥਿਉ ਮਹੱਲਾ ਦੂਜਾ।
1: ਓਏ ਇਹ ਆਣਾ ਕਰੇ ਕੰਮ ਆਣ ਨਾ ਸਕੈ ਰਾਸ,

ਪਹਿਲਾ ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਭੈ ਸਮਣ ਕੂਪਰ ਰਹਿਣ ਖੜੇ ਤਿਨਾ ਸਵਾਰੇ

ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਤੇ ਬੰਦ ਬੰਦ ਘਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ

ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਦਾਨ ਵਿਸਾਦਾਨ ਪਰੁਸਾਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਮਹਾਨ ਰਹਿਮਤ ਬਖਸ਼ਿਸ਼ ਕੀਤੀ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜੀ ਕੀ ਭਾਵਨ ਹਜ਼ੂਰੀ ਵਿੱਚ ਰੱਬੀ ਬਾਣੀ ਆਸਾ ਕੀ ਵਾਰ ਦੇ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੂੰ ਸਮੱਤ ਬਖਸ਼ਣੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਤਿਗੁਰੂ ਜੀ ਦਰ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਸਤਿਗੁਰੂ ਭਾਈ ਜਗਜੀਤ ਸਿੰਘ ਬੀਬੀ ਸੁਖਜਿੰਦਰ ਕੌਰ ਦਿਓਲ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੱਲ ਰੋਜ਼ ਤੋਂ ਆਪ ਜੀ ਕੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਆਪ ਜੀ ਨੇ ਕਿਰਪਾ ਕਰਨੀ ਪਾਠੀ ਸਿੰਘਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੇ ਉੱਦਮ ਬਲ ਬਖਸ਼ਿਸ਼ ਕਰਨੇ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨੇ ਬੱਚਿਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਰਹਿੰਦੇ ਕਾਰਜ ਆਪ ਸਿਰ ਉੱਤੇ ਮਿਹਰ ਭਰਿਆ ਹੱਥ ਧਰ ਕੇ ਸੰਪੂਰਨ ਕਰਵਾਉਣੇ ਸਤਿਗੁਰੂ ਇਸੇ ਤਰ੍ਹਾਂ ਆਪ ਜੀ ਦੇ ਦਰੋਂ ਘਰੋਂ ਵਰਸੋਏ ਨਗਰ ਨਿਵਾਸੀ ਸਾਹਨੇਵਾਲ ਕਲਾਂ ਅਤੇ ਸਾਹਨੇਵਾਲ ਖੁਰਦ ਪਿੰਡ ਜਲਾਜਣ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਆਪ ਜੀ ਕੀ ਰੱਬੀ ਬਾਣੀ ਦੇ ਓਟ ਆਸਰੇ ਪਰਸਦਿਆਂ ਕੱਲ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਆਪ ਜੀ ਨੇ ਮਿਹਰ ਕਰਨੀ ਸਮੁੱਚੇ ਨਗਰ ਇਲਾਕਾ ਨਿਵਾਸੀਆਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਆਪ ਜੀ ਨੇ ਕਿਰਪਾ ਕਰਨੀ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਠੀ ਸਿੰਘਾਂ ਨੂੰ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੇ ਬਲ ਉੱਦਮ ਬਖਸ਼ਿਸ਼ ਕਰਨੇ ਇਲਾਕਾ ਨਿਵਾਸੀਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸੇਵਾ ਕਰਨ ਦੇ ਬਲ ਉੱਦਮ ਬਖਸ਼ਿਸ਼ ਕਰਨੇ ਆਪ ਜੀ ਕੇ ਹਜ਼ੂਰ ਸਾਹਨੇਵਾਲ ਕਲਾਂ ਅਤੇ ਸਾਹਨੇਵਾਲ ਖੁਰਦ ਪਿੰਡ ਜਲਾਜਣ ਅਤੇ ਭਾਈ ਜਗਜੀਤ ਸਿੰਘ ਬੀਬੀ ਸੁਖਜਿੰਦਰ ਕੌਰ ਦਿਓਲ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਬੇਅੰਤ ਅਰਦਾਸ ਭੇਟਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ। ਕਰਮੀ ਸਤਿਗੁਰ ਭੇਟੀਐ,

ਭਾਗੈ। ਮਹਲਾ ਤੀਜਾ, ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉਂ ਮਨ ਪਾਇਆ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਮੇਰੋ ਮੇਰ ਪ੍ਰਭਤ ਸੁਆਮੀ, ਉਟ ਗਈ

ਨਿਹਾਰ ਮੇਰੀ ਜੀਤਾ ਸਮੁੰਦ ਸਾਗਰ ਨੀਰ ਭਰਿਆ।

डुबदे पत्थर तारे, जियड़ा अगन बराबर तपै, पीतर वगै काती, प्रणवत नानक हुकम पछाणै, सुख होवै दिन राती। प्रणवत नानक हुकम पछाणै, सुख होवै दिन राती। जुगो जुग अटल चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, दसा पातशाहियां दी जोत, साहब सचे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर दी अमृतमयी बाणी दे नाल सांझ बना रहे सी। गुरु चरणा विच सरबत दे भले दी अरदास हुई। इसे तरह नगर निवासियां इलाका निवासियां वालों ते सेवक परिवारां वालों सतगुर दी बाणी दा ओट आसरा परसदियां होया श्री अखंड पाठ साहिब चल रहे ने। तो आओ साध संगत हुण समा है अज दे पावन मुखवाक उपदेश दी विचार दा। जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, पावन पवित्र मुखवाक दी विचार नूं रंभण तों पहलां आपस विच फतेह दी सांझ पाईए जी। वाहिगुरु जी का खालसा, वाहिगुरु जी की फतेह। गुरदेव गुरु रामदास महाराज की रसना तो उचारण की हुई बिलावल की वार दे विच्चों ए पावन मुखवाक है, जो कि गुरु ग्रंथ साहब जी के अंक 851 अते 52 दे उत्ते सुभायमान है। धन गुरु अमरदास महाराज ने सलोक रचे ने ते पौड़ी जिहड़ी है वह गुरु रामदास साहब की है। धन गुरु अमरदास महाराज पहले श्लोक विच जिक्र करते ने अंदर कपट सदा दुख है। कपट का अर्थ हुंदा है जी खोट। महाराज कहिंदे ने जिन्हां दे अंदर खोट होवे उह सदा दुखी रहिंदे ने, उन्हां दे जीवन विच कदी भी सुख नहीं आ सकदा। हुण कपटी बंदा जिहड़ा है वो कदी भी सुकून की नींद नहीं सौ सकता, क्योंकि खोट किते भी होवे वो टिका नहीं देवेगी। ते महाराज कहिंदे हे बंदिया, जे तेरे अंदर खोट है ते इस खोट दा करके तू टिक नहीं सकता, भावें जिन्ने मर्जी यतन कर ला। हुण आम अमूमन तुसीं वेखो कोई चीज होवे, बंदा दुध है ते जे उहदे विच खोट है कोई कांजी दी, तुसीं जिहड़े मर्जी तरीके नाल उहनूं सांभण दी कोशिश विच रहो ते उह सांभिया नहीं जा सकदा। इसे तरह जे पाणी मलीन है गंदा है, जिन्ना चिर उहदा कारण नहीं पता कीता जाएगा, उहनूं बाहर नहीं कढ़िया जाएगा, उन्ना चिर तक किसी मंत्र जाप द्वारा किसी विधि द्वारा उहनूं ठीक थोड़ा कीता जा सकता। हुण इदां ही बंदा दुखी है, परेशान है, मुश्किलां विच है, पर सतगुरु कहिंदे ने इह अपने अंदर झात नहीं मारदा भी उह किहड़ी खोट है, किहदा कारण, इहदा रीजन की है कि मैं दुखी हाँ। कई बार वेखो बंदा तुसीं आम ब्लेम दिंदा रहिंदा दूजियां नूं। गुरदेव दी बाणी ने बड़ा स्पष्ट लिखा कि दद्दै दोष ना देऊं किसै, दोष करमा अपणिआं,
ਦੱਦੇ ਅੱਖਰ ਤੋਂ ਉਪਦੇਸ਼ ਹੈ ਜੀ। ਮਹਾਰਾਜ ਕਹਿੰਦੇ ਦੋਸ਼ ਨਾ ਦੇ, ਇਹ ਤੇਰੇ ਆਪਣੇ ਕਰਮ ਦਾ ਦੋਸ਼ ਹੈ, ਉੱਥੇ ਕੋਈ ਖੋਟ ਸੀ। ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਹੁਣ ਖੇਤ ਵਿੱਚ ਜਿੱਦਾਂ ਦੀ ਫਸਲ ਬੀਜੀ ਸੀ, ਜੇ ਖੋਟੀ ਬੀਜੀ ਸੀ ਤੇ ਉਹਨੂੰ ਕੰਡੇ ਲੱਗੇ, ਤੇ ਜੇ ਕੰਡਿਆਂ ਤੋਂ ਬਿਨਾਂ ਵਾਲੀ ਬੀਜੀ ਸੀ ਤੇ ਕੋਈ ਫਲ ਮਿਲ ਗਿਆ। ਸ਼ੇਖ ਫਰੀਦ ਸਾਹਿਬ ਦਾ ਇੱਕ ਬੋਲ ਆਮ ਸਾਨੂੰ ਯਾਦ ਹੈ, ਉੱਥੇ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਕਿਸੇ ਬੰਦੇ ਨੇ ਆਪਣੇ ਖੇਤਾਂ ਵਿੱਚ ਬੀਜੀ ਖੋਟ ਹੈ, ਉਹਨਾਂ ਆਖਿਆ ਕੰਡੇ ਬੀਜੇ ਹੋਏ ਨੇ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜਿਆ ਜੱਟ। ਹੁਣ ਜ਼ਮੀਨ ਵਿੱਚ ਖੋਟ ਕਾਹਦੀ ਹੈ ਵੀ ਉੱਥੇ ਕਿੱਕਰ ਹੈ, ਉੱਥੇ ਕੰਡੇ ਨੇ, ਤੇ ਕੰਡੇ ਨੇ ਤੇ ਸੁਭਾਵਿਕ ਹੈ ਵੀ ਕੰਡੇ ਦਾ ਸੁਭਾਅ ਉਹ ਤਿੱਖਾ ਹੈ, ਉਹ ਪੈਰਾਂ ਵਿੱਚ ਵੀ ਵੱਜੇਗਾ, ਉਹਨੂੰ ਖਾਧਾ ਥੋੜਾ ਜਾ ਸਕਦਾ। ਲੋੜ ਹੈ ਦਾਖ ਬਿਜੋਰੀਆਂ, ਆਖਿਆ ਲੋੜਦਾ ਹੈ ਬਿਜੌਰ ਦੀਆਂ ਦਾਖਾਂ ਅੰਗੂਰ, ਤੇ ਖੋਟ ਇਹ ਹੈ ਵੀ ਉੱਥੇ ਬੀਜੇ ਆ ਉਸ ਜ਼ਮੀਨ ਦੇ ਵਿੱਚ ਕੀ ਹੈ, ਕਿੱਕਰਾਂ ਬੀਜੀਆਂ ਹੋਈਆਂ। ਹੁਣ ਇਹ ਜ਼ਮੀਨ ਕਿਹੜੀ ਹੈ? ਆਹ ਜ਼ਮੀਨ ਹੈ ਸਾਡੇ ਅੰਦਰ ਦੀ, ਇੱਥੇ ਖੋਟ ਬੀਜੀ ਹੈ। ਜੇ ਅੰਦਰ ਕੰਡਾ ਹੈ, ਇੱਕ ਸਤਿਗੁਰ ਦੀ ਬਾਣੀ ਦਾ ਆਪਾਂ ਵਾਕ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ ਹਉਮੈ ਦਾ ਕੰਡਾ, ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ, ਹਉਮੈ ਕੰਡਾ ਹੈ। ਹੁਣ ਜੇ ਨੇਚਰ ਐਗਸਟਿਕ ਹੈ, ਈਗੋ ਵਾਲਾ ਹੈ, ਹਉਮੈ ਵਾਲਾ ਹੈ, ਅੰਦਰ ਖੋਟ ਹੈ ਹਉਮੈ ਦੀ, ਕੰਡਾ ਬੀਜਿਆ ਹੋਇਆ ਹਉਮੈ ਦਾ, ਜਿਵੇਂ ਬੰਦੇ ਦੇ ਪੈਰ ਵਿੱਚ ਕੰਡਾ ਵੱਜ ਜਾਵੇ, ਤੇ ਕਈ ਵਾਰ ਕੀ ਹੁੰਦਾ ਵੀ ਕੰਡਾ ਬਾਹਰੋਂ ਟੁੱਟ ਜਾਂਦਾ, ਉਹਦੀ ਜਿਹੜੀ ਅਗਲੀ ਉਹਦੀ ਜਿਹੜਾ ਉਹਦਾ ਸਿਰਾ ਹੈ ਨਾ, ਉਹ ਬੰਦੇ ਦੇ ਪੈਰ ਵਿੱਚ ਰਹਿ ਜਾਂਦਾ, ਫਿਰ ਪੈਰ ਪੁੰਜੇ ਨਹੀਂ ਲੱਗਦਾ ਬੰਦੇ ਦਾ, ਰੜਕ ਪਾਉਂਦਾ ਉਹ ਰੜਕ। ਸਤਿਗੁਰ ਨੇ ਕਿਹਾ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਖੋਟ ਕੀ ਹੈ? ਹਉਮੈ ਦੀ ਖੋਟ ਹੈ। ਫਿਰ ਜਿਉਂ ਜਿਉਂ ਚੱਲੈ ਚੁਭੈ, ਜਿੱਦਾਂ ਜਿੱਦਾਂ ਚੱਲਦਾ ਹੈ ਚੁਭਦਾ ਹੈ, ਦੁੱਖ ਪਾਉਂਦਾ ਹੈ। ਹੁਣ ਪੈਰ ਵਿੱਚ ਕੰਡਾ ਵੱਜਾ ਹੋਵੇ, ਤੁਸੀਂ ਪੈਰੀ ਜੁੱਤੀ ਵੀ ਪਾ ਲਓ ਤਾਂ ਵੀ ਉਹਨੇ ਰੜਕਣੋਂ ਹਟਣਾ ਨਹੀਂ, ਜਿੰਨਾ ਮਰਜ਼ੀ ਤੁਸੀਂ ਉਹਦਾ ਯਤਨ ਕਰ ਲਓ। ਵੀ ਜੇ ਬੰਦਾ ਇਹ ਸਮਝੇ ਵੀ ਪੈਰ ਵਿੱਚ ਜੁੱਤੀ ਪਾਇਆ, ਹੁਣ ਹਾਂ ਕੰਡਾ ਵੱਜਣੋਂ ਤੇ ਹਟ ਜਾਵੇਗਾ, ਹੋਰ ਨਹੀਂ ਵੱਜੇਗਾ, ਪਰ ਜਿਹੜਾ ਪੈਰ ਦੇ ਵਿੱਚ ਹੈ ਉਹਨੇ ਵੱਜੀ ਜਾਣਾ। ਤੇ ਜਾਂ ਫਿਰ ਚਾਹੀਦਾ ਇਹ ਸੀ ਵੀ ਕੰਡਾ ਵੱਜਣ ਤੋਂ ਪਹਿਲਾਂ ਹੀ ਇਹੋ ਜਿਹੀ ਜੁੱਤੀ ਪਾ ਲਈ ਜਾਂਦੀ ਵੀ ਉਹ ਕੰਡਾ ਜੁੱਤੀ ਨੂੰ ਵੱਜਦਾ ਮੈਨੂੰ ਨਾ ਵੱਜਦਾ, ਕੋਈ ਇਹੋ ਜਿਹੀ ਸ਼ੀਲਡ ਲੈ ਲਈ ਜਾਂਦੀ। ਉਹ ਸ਼ੀਲਡ ਕਿਹੜੀ ਹੈ? ਉਹ ਹੈ ਗੁਰੂ ਦੀ ਵਿਚਾਰ ਦੀ ਸ਼ੀਲਡ, ਜਿਹਨੇ ਸਾਨੂੰ ਬਚਾਉਣਾ। ਮਹਾਰਾਜ ਦੀ ਬਾਣੀ ਨੇ ਕਿਹਾ ਜਿਉਂ ਮੰਦਰ ਕੋ ਥੰਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਸਥੰਮਣ। ਜਿਵੇਂ ਮੰਦਰ ਨੂੰ ਘਰ ਨੂੰ ਥੰਮੀਆਂ ਨੇ ਥੰਮਿਆ ਹੁੰਦਾ, ਜਿਹੜਾ ਗੁਰੂ ਦਾ ਸ਼ਬਦ ਹੈ ਉਹ ਬੰਦੇ ਦੇ ਮਨ ਨੂੰ ਥੰਬਦਾ ਹੈ, ਮਨ ਨੂੰ ਰੋਕ ਲਾ ਕੇ ਰੱਖਦਾ। ਪਰਮੇਸ਼ਰ ਦਿੱਤਾ ਬੰਨਾ, ਬੰਨਾ ਦਾ ਮਤਲਬ ਰੋਕ ਲਾ ਕੇ ਰੱਖੀ ਉਹਨੇ, ਦੁੱਖ ਰੋਕ ਕਾ ਡੇਰਾ ਪੰਨਾ। ਹੁਣ ਪੈਰੀ ਜੁੱਤੀ ਪਾਈ ਹੋਵੇ ਬੰਦੇ ਨੇ ਆਪਣੀ ਸੇਫਟੀ ਦੇ ਲਈ, ਕਦੀ ਇੱਦਾਂ ਹੁੰਦਾ ਹੈ ਵੀ ਫਿਰ ਉਹਦੇ ਪੈਰ 'ਚ ਕੰਡਾ ਵੱਜ ਜਾਵੇ? ਨਹੀਂ, ਜੁੱਤੀ ਉਹਨੂੰ ਬਚਾ ਲੈਂਦੀ ਹੈ, ਉਹਨੇ ਪਹਿਲਾਂ ਪ੍ਰਬੰਧ ਕਰ ਲਿਆ, ਉਹ ਬੰਨ ਰੋਕ ਵਿਚਕਾਰ ਇੱਕ ਚੀਜ਼ ਆ ਗਈ। ਇੱਦਾਂ ਹੀ ਮੈਨੂੰ ਦੁੱਖ ਤਾਂ ਨਹੀਂ ਆ ਸਕਦੇ ਕਿਉਂਕਿ ਗੁਰੂ ਦਾ ਉਪਦੇਸ਼ ਮੇਰੇ ਜੀਵਨ ਵਿੱਚ ਵੱਸ ਰਿਹਾ ਹੈ। ਤੇ ਸਤਿਗੁਰ ਨੇ ਆਖਿਆ ਤਿੰਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚੱਲੈ ਜਿੱਦਾਂ ਜਿੱਦਾਂ ਚੱਲਦਾ ਹੈ, ਚੁਭੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ। ਜਿਹੜੇ ਰੱਬ ਦੇ ਸੇਵਕ ਨੇ ਉਹਦੇ ਨਾਮ ਵਿੱਚ ਸਮਾਏ ਜਾਂਦੇ ਨੇ, ਉਹਨਾਂ ਨੂੰ ਇਹ ਕੰਡਾ ਚੁਭਦਾ ਨਹੀਂ, ਉਹਨਾਂ ਦੇ ਅੰਦਰ ਕੋਈ ਦੁੱਖ ਨਹੀਂ। ਸੋ ਦੁੱਖ ਹੋਣ ਦਾ ਰੀ, ਹੁਣ ਕੰਡਾ ਅੰਦਰ ਹੈ, ਬੰਦਾ ਬਾਹਰੋਂ ਜਿਹੜਾ ਹੈ ਉਹ ਸਾਰੇ ਕਰਮ ਕਰਦਾ ਫਿਰਦਾ ਹੈ, ਜਿੰਨਾ ਚਿਰ ਅੰਦਰ ਦੀ ਖੋਟ ਨੂੰ ਕੱਢਿਆ ਨਹੀਂ ਜਾਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਬਚਨ ਵਿੱਚ ਕਹਿਣ ਲੱਗੇ, ਅੰਤਰ ਅੰਦਰ ਕਪਟ ਸਦਾ ਦੁੱਖ ਹੈ, ਜਿੰਨਾ ਬੰਦਿਆਂ ਦੇ ਅੰਦਰ ਖੋਟ ਹੁੰਦੀ ਹੈ ਉਹ ਸਦਾ ਦੁਖੀ ਰਹਿੰਦੇ ਨੇ, ਇਸ ਕਰਕੇ ਖੋਟ ਗਵਾਉਣੀ ਚਾਹੀਦੀ ਹੈ, ਅੰਦਰੋਂ ਕਿਸੇ ਪ੍ਰਤੀ ਵੀ ਖੋਟਾ ਸੁਭਾਅ ਨਹੀਂ ਰੱਖਣਾ ਚਾਹੀਦਾ, ਨੀਅਤ ਮਾੜੀ ਨਹੀਂ ਰੱਖਣੀ ਚਾਹੀਦੀ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੇ, ਜਿਹੜਾ ਮਨ ਪਿੱਛੇ ਚੱਲ ਪਿਆ ਅੰਦਰ ਖੋਟ ਰੱਖੀ ਫਿਰਦਾ, ਉਹਦਾ ਕਦੀ ਵੀ ਰੱਬ ਵਿੱਚ ਧਿਆਨ ਨਹੀਂ ਲੱਗਦਾ। ਉਹ ਕੇਵਲ ਧਿਆਨ ਦਾ ਵਿਖਾਵਾ ਤੇ ਕਰ ਸਕਦਾ ਪਰ ਉਹਦਾ ਧਿਆਨ ਲੱਗੇਗਾ ਨਹੀਂ ਕਦੀ।
ਮਨਮੁਖ ਧਿਆਨ ਨਾ ਲੱਗੇ ਦੁੱਖ ਵਿੱਚ ਕਾਰ ਕਮਾਵਣੀ। ਅੱਛਾ, ਦੁੱਖ ਵੀ ਚੱਲੀ ਜਾਂਦਾ ਕੰਮ ਵੀ ਕਰੀ ਜਾਂਦਾ, ਦੁੱਖ ਵੀ ਚੱਲੀ ਜਾਂਦਾ ਕੰਮ ਵੀ ਕਰੀ ਜਾਂਦਾ। ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ, ਸਦੀਵ ਦੁੱਖ ਵਿੱਚ ਹੀ ਰਹਿੰਦਾ ਹੈ, ਦੁੱਖ ਹੀ ਵਰਤਦਾ ਹੈ ਜੀਵਨ ਵਿੱਚ। ਕਰਮੀ ਸਤਿਗੁਰ ਭੇਟੀਐ। ਮਹਾਰਾਜ ਨੇ ਆਖਿਆ ਜਿਹਦੇ ਉੱਤੇ ਗੁਰੂ ਦੇ ਕਰਮ ਹੋ ਗਏ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਆ, ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੋ ਗਈ। ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ, ਜੇ ਗੁਰੂ ਬਖਸ਼ਿਸ਼ ਕਰ ਦੇਵੇ, ਜਿਹਦੀ ਸੁਰਤ ਸੱਚ ਦੇ ਵਿੱਚ ਜੁੜ ਗਈ, ਸੱਚ ਲਿਵ ਲਾਗੈ, ਨਾਨਕ ਸਹਿਜੇ ਸੁੱਖ ਹੋਏ, ਉਹਦੇ ਅੰਦਰ ਫਿਰ ਟਿਕਾ ਆਉਂਦਾ, ਸਹਿਜ ਆਉਂਦਾ, ਸੁੱਖ ਆਉਂਦਾ। ਨਾਨਕ ਸਹਿਜੇ ਸੁੱਖ ਹੋਏ, ਮਹਾਰਾਜ ਨੇ ਆਖਿਆ ਅੰਦਰੋਂ ਭਰਮ ਭਉ ਭਾਗੈ, ਉਹਦੇ ਅੰਦਰੋਂ ਭਰਮ, ਭਰਮ ਦਾ ਮਤਲਬ ਕੀ ਹੁੰਦਾ, ਅਲਿਊਜ਼ਨ ਜਿਹਨੂੰ ਆਪਾਂ ਕਹਿੰਦੇ ਹਾਂ। ਮਾਧਵੀ ਕਿਹਾ ਕਹੀਏ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਭਰਮ ਦਾ ਅਰਥ ਹੀ ਹੁੰਦਾ ਹੈ ਵੀ ਜਿੱਦਾਂ ਮੈਂ ਚੀਜ਼ਾਂ ਨੂੰ ਸਮਝ ਰਿਹਾ ਹਾਂ ਉਦਾਂ ਉਹ ਹੈਗੀਆਂ ਨਹੀਂ। ਕਈ ਵਾਰ ਨਾ ਬੰਦਾ ਆਪਣੀ ਸੁਰਤ ਵਿੱਚ ਹੀ ਕਿਸੇ ਪ੍ਰਤੀ ਭਰਮ ਪਾਲ ਲੈਂਦਾ, ਭਾਵੇਂ ਐਗਜੈਕਟ ਉਹ ਗੱਲ ਉਦਾਂ ਨਾ ਹੋਵੇ, ਵਹਿਮ ਹੀ ਹੈ ਕਿਸੇ ਨੂੰ ਪੈ ਜਾਵੇ, ਭਰਮ ਹੈ ਕਿਸੇ ਨੂੰ ਪੈ ਜਾਵੇ। ਹੁਣ ਭਰਮ ਜਿਹੜਾ ਹੈ ਨਾ ਇਹ ਬੰਦੇ ਨੂੰ ਖਤਮ ਕਰਦਾ, ਮਾਰਦਾ ਹੈ ਭਰਮ। ਮਹਾਰਾਜ ਨੇ ਆਖਿਆ ਜਿਹਦੇ ਅੰਦਰ ਭਰਮ ਹੈ ਉਹਦੇ ਅੰਦਰ ਸਹਿਜ ਨਹੀਂ ਆ ਸਕਦਾ, ਟਿਕਾ ਨਹੀਂ ਆ ਸਕਦਾ।

ਉਦਾਂ ਨਹੀਂ ਰਹਿੰਦੀ। ਇਹ ਕੁਦਰਤ ਦਾ ਇੱਕ ਨਿਯਮ ਹੈ, ਕਦੀ ਉਦਾਂ ਨਹੀਂ ਰਹਿੰਦੀ। ਬਾਹਰ ਦੀ ਜਿੰਨੀ ਚੀਜ਼ ਹੈ ਨਾ, ਇਹ ਸਾਰੀ ਬਦਲ ਜਾਵੇਗੀ। ਇਹ ਤਬਦੀਲੀ ਵਾਲੀ ਹੈ। ਇੱਕੋ ਚੀਜ਼ ਹੈ ਜਿਹਨੂੰ ਤਬਦੀਲੀ ਤੋਂ ਰੋਕਿਆ ਜਾ ਸਕਦਾ, ਪਤਾ ਕਿਹੜੀ ਹੈ? ਉਹ ਬੰਦੇ ਦਾ ਆਪਣਾ ਅੰਦਰ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇ, ਇਹਨੂੰ ਰੋਕਿਆ ਜਾ ਸਕਦਾ, ਕਿਉਂਕਿ ਸਮਝ ਲੱਗ ਜਾਂਦੀ ਹੈ। ਹੁਣ ਇੱਕ ਬੰਦਾ ਕਹਿੰਦਾ ਵੀ ਨਹੀਂ, ਬਾਹਰੋਂ ਕੁਝ ਵੀ ਨਾ ਬਦਲੇ, ਇਹ ਏਦਾਂ ਹੀ ਬਣਿਆ ਰਹਿਣਾ। ਨਹੀਂ, ਸਾਰੀਆਂ ਗੱਲਾਂ ਉਦਾਂ ਨਹੀਂ ਰਹਿੰਦੀਆਂ, ਬਦਲ ਜਾ। ਇਹ ਭਰਮ ਹੈ ਬੰਦੇ ਨੂੰ ਵੀ ਏਦਾਂ ਹੀ ਰਹਿਣਾ ਸਾਰਾ ਕੁਝ, ਸਦਾ ਏਦਾਂ ਹੀ ਚੱਲੇਗਾ। ਨਹੀਂ, ਏਦਾਂ ਨਹੀਂ ਚੱਲਦਾ, ਦੁਨੀਆਂ ਦਾ ਦਸਤੂਰ ਹੈ। ਹੁਣ ਜੇ ਬੰਦਾ ਬਚਪਨ ਵਿੱਚ ਸੀ ਤੇ ਜੇ ਉਹਨੂੰ ਭਰਮ ਪੈ ਜਾਵੇ ਮੈਂ ਸਦਾ ਹੀ ਬੱਚਾ ਰਹਿਣਾ, ਨਹੀਂ, ਸੁਖੀ ਨਹੀਂ ਰਹਿ ਸਕਦਾ ਉਹ। ਜੇ ਉਹ ਇਹ ਸਮਝੇ ਮੈਂ ਸਦਾ ਜਵਾਨ ਰਹਿਣਾ ਤੇ ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਬੁਢੇਪੇ ਨੇ ਵੀ ਆਣ ਕੇ ਉਹਨੂੰ ਢਾਉਣਾ। ਤੇ ਬੰਦੇ ਨੂੰ ਇਹ ਭਰਮ ਰਹਿੰਦਾ, ਬੰਦੇ ਨੂੰ ਇਹ ਵੀ ਭਰਮ ਹੈ ਵੀ ਉਹਦੇ ਤੇ ਬਥੇਰੀ ਉਮਰ ਪਈ ਹੈ, ਵੀ ਜਿਹੜੀ ਬੀਤੀ ਹੈ ਬੰਦਾ ਉਹਦੇ ਹੱਲ ਨਹੀਂ ਵੇਖਦਾ, ਵੀ ਅੱਖ ਦੇ ਫਰੱਕੇ ਵਿੱਚ ਸਾਰੀ ਬੀਤ ਗਈ, ਰਹਿ ਪਿੱਛੋਂ ਕੀ ਗਿਆ। ਹੁਣ ਸ਼ੇਖ ਫਰੀਦ ਸਾਹਿਬ ਨਾ ਜਦੋਂ ਆਪਣੇ ਤੇ ਗੱਲਾਂ ਟਕਾਉਂਦੇ ਨੇ ਤੇ ਕਈ ਗੱਲਾਂ ਬੜੀਆਂ ਕਮਾਲ ਦੀਆਂ, ਵੈਸੇ ਤੇ ਉਹਨਾਂ ਦੀ ਚਲੋ ਸਾਰੀਆਂ ਗੱਲਾਂ ਕਮਾਲ ਦੀਆਂ ਨੇ, ਪਰ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਬੜੀਆਂ ਰਿਲੇਟ ਕਰਦੀਆਂ ਨੇ। ਉਹ ਕਹਿੰਦੇ, ਦੇਖ ਫਰੀਦਾ ਜੇਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਪਰ ਬੰਦਾ ਇਸ ਚੀਜ਼ ਨੂੰ ਸਮਝਦਾ ਥੋੜ੍ਹਾ ਹੈ। ਦੇਖ ਫਰੀਦਾ ਜੇਥੀਆ ਸ਼ੱਕਰ ਹੋਈ ਵਿਸ, ਆਖਿਆ ਕਦੀ ਸ਼ੱਕਰ ਖਾਂਦਾ ਸੀ, ਅੱਜ ਉਹ ਸ਼ੱਕਰ ਜ਼ਹਿਰ ਬਣ ਗਈ। ਬਦਲਿਆ ਨਾ ਸਾਰਾ ਕੁਝ, ਇਹ ਕੀ ਗਰੰਟੀ ਹੈ ਜੋ ਅੱਜ ਹੈ ਉਹ ਕੱਲ੍ਹ ਨੂੰ ਬਦਲੇਗਾ ਨਹੀਂ? ਜੇ ਪਹਿਲਾਂ ਸਾਰਾ ਕੁਝ ਬਦਲ ਗਿਆ ਤੇ ਜੋ ਅੱਜ ਹੈ ਬਦਲੇਗਾ ਇਹ ਵੀ। ਸ਼ੱਕਰ ਵਿਸ ਹੋ ਗਈ, ਸ਼ੱਕਰ ਹੁਣ ਜਿਨ੍ਹਾਂ ਨੂੰ ਖੰਡ ਚੰਗੀ ਲੱਗਦੀ ਸੀ ਅੱਜ ਡਾਕਟਰ ਨੇ ਕਹਿ ਦਿੱਤਾ ਜ਼ਹਿਰ ਹੈ ਤੇਰੇ ਲਈ, ਜੇ ਬਚਣਾ ਹੈ ਤੇ ਛੱਡ ਜਾ ਇਹਨੂੰ। ਤੇ ਕਦੀ ਸ਼ੱਕਰ ਬੰਦਾ ਏਦਾਂ ਖਾਂਦਾ ਸੀ, ਖੰਡ ਏਦਾਂ ਖਾਂਦਾ ਸੀ ਵੀ ਮੈਨੂੰ ਕੀ ਹੋਣ ਲੱਗਾ, ਕਦੀ ਉਹ ਸਮਾਂ ਵੀ ਹੈਗਾ ਸੀ। ਚਲੋ ਸ਼ੱਕਰ ਹੋਈ, ਹੁਣ ਇਹਦੇ ਇੱਕ ਭਾਵ ਅਰਥ ਵੀ ਨੇ। ਭਾਵ ਅਰਥ ਇਹਦੇ ਇਹ ਨੇ ਵੀ ਜਿਹੜੀਆਂ ਚੀਜ਼ਾਂ ਤੈਨੂੰ ਮਿੱਠੀਆਂ ਪ੍ਰਤੀਤ ਹੁੰਦੀਆਂ ਸੀ ਅੱਜ ਵੇਖ ਉਹ ਜ਼ਹਿਰ ਲੱਗਦੀਆਂ ਨੇ, ਅੱਜ ਉਹ ਜ਼ਹਿਰ ਲੱਗਦੀਆਂ ਨੇ। ਤੇ ਜਿਹੜੀਆਂ ਅੱਜ ਮਿੱਠੀਆਂ ਪ੍ਰਤੀਤ ਹੁੰਦੀਆਂ ਨੇ, ਭਰਮ ਵਿੱਚੋਂ ਨਿਕਲ ਜਾ, ਇਹ ਵੀ ਕਿਸੇ ਸਮੇਂ ਜ਼ਹਿਰ ਹੋ ਜਾਣਗੀਆਂ। ਤਾਂ ਹੀ ਤੇ ਬਾਬੇ ਸ਼ੇਖ ਫਰੀਦ ਨੇ ਆਖਿਆ ਨਾ ਵੀ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਆਖਿਆ ਆਪਣੀ ਥਾਂ ਤੇ ਸਾਰੀਆਂ ਚੀਜ਼ਾਂ ਹੀ ਮਿੱਠੀਆਂ ਨੇ, ਪਰ ਰੱਬ ਦੇ ਤੁਲ ਇਹ ਚੀਜ਼ਾਂ ਨਹੀਂ ਹੈਗੀਆਂ। ਸ਼ੱਕਰ ਕੌੜੀ ਹੋ ਜਾਵੇਗੀ, ਸ਼ੱਕਰ ਵਿਸ ਹੋ ਜਾਵੇਗੀ, ਰੱਬ ਦਾ ਨਾਮ ਕਦੀ ਵਿਸ ਨਹੀਂ ਹੁੰਦਾ, ਜ਼ਹਿਰ ਨਹੀਂ ਹੁੰਦਾ। ਸ਼ਹਿਦ ਵੀ ਜ਼ਹਿਰ ਹੋ ਜਾਵੇਗਾ, ਖੰਡ ਵੀ ਜ਼ਹਿਰ ਹੋ ਜਾਵੇਗੀ, ਬਾਬੇ ਨੇ ਆਖਿਆ ਦੁੱਧ ਵੀ ਜ਼ਹਿਰ ਹੋ ਜਾਵੇਗਾ, ਬੜਾ ਮਿੱਠਾ ਸਵਾਦਿਸ਼ਟ ਹੈ। ਪਰ ਆਖਿਆ ਸਾਰੀਆਂ ਮਿੱਠੀਆਂ ਨੇ, ਕੋਈ ਸ਼ੱਕ ਨਹੀਂ, ਦੁਨੀਆਂ ਬੜੀ ਪਿਆਰੀ ਹੈ। ਉਹ ਲੋਕਾਂ ਨੇ ਕਹਾਵਤ ਘੜੀ ਸੀ ਵੀ ਇਹ ਜੱਗ ਮਿੱਠਾ ਅਗਲਾ ਕਹਿੰਦੇ ਡੇਟਾ, ਪਰ ਇਹ ਮਿੱਠਾ ਵੀ ਕੌੜਾ ਹੋ ਜਾਵੇਗਾ। ਇੱਕੋ ਚੀਜ਼ ਮਿੱਠੀ, ਉਹ ਪਤਾ ਕੀ, ਉਹ ਰੱਬ ਦਾ ਨਾਂ, ਉਹ ਖੁਦਾਏ ਦਾ ਨਾਂ, ਹੋਰ ਕੋਈ ਚੀਜ਼ ਮਿੱਠੀ ਨਹੀਂ। ਆਖਿਆ ਸਭੇ ਵਸਤੂ ਮਿੱਠੀਆਂ ਮਿੱਠੀਆਂ ਨੇ, ਪਿਆਰੀਆਂ ਨੇ, ਪਰ ਰੱਬ ਨਾ ਪੁੱਜਣ ਤੋਂ। ਜੇ ਸਟੇਬਿਲਿਟੀ ਚਾਹੁੰਦਾ ਹੈ ਤੇ ਚੇਤਾ ਰੱਖ, ਇੱਕੋ ਹੀ ਚੀਜ਼ ਮਿੱਠੀ ਹੈ, ਉਹ ਰੱਬ ਦਾ ਨਾਂ ਹੈ, ਉਹ ਗੁਰੂ ਦੀ ਵਿਚਾਰ ਹੈ, ਹੋਰ ਕੋਈ ਚੀਜ਼ ਮਿੱਠੀ ਨਹੀਂ। ਤੇ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੇਖਿਆ ਆਂਦੇ ਹੋ ਗਈ ਨਾ ਸ਼ੱਕਰ ਵਿਸ, ਕਦੀ ਤੈਨੂੰ ਲੱਗਦਾ ਸੀ ਇਹਨੇ ਜ਼ਹਿਰ ਬਣਨਾ ਹੀ ਨਹੀਂ? ਚੰਗੀਆਂ ਭਲੀਆਂ ਚੀਜ਼ਾਂ ਬੰਦੇ ਲਈ ਜ਼ਹਿਰ ਬਣ ਜਾਂਦੀਆਂ, ਜ਼ਹਿਰ। ਏਦਾਂ ਵੀ ਹੁੰਦਾ ਕਿ ਇਹ ਤਾਂ ਬਣਦੀਆਂ ਜੇ ਗੁਰੂ ਦੀ ਵਿਚਾਰ ਨਹੀਂ ਹੈਗੀ, ਸਮਝ ਲਿਓ, ਓਦਾਂ ਨਹੀਂ ਬਣਦੀਆਂ। ਜੇ ਗੁਰੂ ਦੀ ਵਿਚਾਰ ਨਹੀਂ ਹੈ ਤੇ ਹਰ ਚੀਜ਼ ਜ਼ਹਿਰ ਬਣ ਜਾਵੇਗੀ। ਜਿਹੜੇ ਮੈਟਰ ਨਾਲ, ਜਿਹੜੇ ਮਟੀਰੀਅਲ ਨਾਲ ਬੰਦੇ ਨੂੰ ਅੱਜ ਬੜਾ ਪਿਆਰ ਹੈ, ਜੇ ਗੁਰੂ ਦੀ ਵਿਚਾਰ ਨਹੀਂ ਹੈਗੀ ਤੇ ਚੇਤਾ ਰੱਖ, ਥੋੜਾ ਸਮਾਂ ਰੁਕ ਜਾ, ਇਹ ਮਟੀਰੀਅਲ ਹੀ ਤੇਰੇ ਲਈ ਜ਼ਹਿਰ ਬਣ ਜਾਣਾ, ਇਹੋ ਚੀਜ਼ਾਂ ਜ਼ਹਿਰ ਬਣ ਜਾਣੀਆਂ। ਤੇ ਮੈਨੂੰ ਇਹ ਗੱਲ, ਬੰਦਾ ਕੋਠੀਆਂ ਕਾਰਾਂ ਗੱਡੀਆਂ ਠੀਕ ਹੈ, ਬੜੀਆਂ ਮਿੱਠੀਆਂ ਨੇ, ਕਿਹਨੂੰ ਨਹੀਂ ਚੰਗੀਆਂ ਲੱਗਦੀਆਂ? ਚੰਗੀਆਂ ਲੱਗਦੀਆਂ ਨੇ, ਪਰ ਕੋਈ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਫਿਰ ਇਹ ਵੀ ਗੱਲਾਂ ਸਾਡੇ ਕੰਨਾਂ 'ਚ ਪੈਂਦੀਆਂ ਨੇ ਵੀ ਸਾਰਾ ਕੁਝ ਹੈਗਾ ਜੀ, ਕੋਈ ਕਮੀ ਨਹੀਂ, ਕੋਈ ਤੋੜ ਨਹੀਂ, ਪਰ ਸਕੂਨ ਨਹੀਂ ਹੈਗਾ, ਸਕੂਨ ਨਹੀਂ ਹੈਗਾ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਰੀਜ਼ਨ ਕੀ ਹੈ? ਹੋ ਗਈ ਨਾ ਸ਼ੱਕਰ ਵਿਸ। ਸਤਿਗੁਰ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ, ਕਰਮੀ ਸਤਿਗੁਰ ਭੇਟੀ ਹੈ। ਜਿਹਨੇ ਸਤਿਗੁਰ ਦਾ ਮਿਲਾਪ ਹਾਸਲ ਕਰ

ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁੱਖ ਹੋਏ। ਉਹਦੇ ਅੰਦਰ ਫਿਰ ਸਹਿਜ ਆਉਂਦਾ, ਅਸਲੀ ਸੁੱਖ ਉਹਨੂੰ ਮਿਲਦਾ ਅੰਦਰੋਂ ਅੰਦਰੋਂ। ਦੁੱਖ ਦੁੱਖ ਚਲੇ ਜਾਂਦੇ ਨੇ, ਭਰਮ ਭਰਮ ਚਲੇ ਜਾਂਦੇ ਨੇ, ਉਹਨੂੰ ਰਿਐਲਿਟੀ ਪਤਾ ਲੱਗ ਜਾਂਦੀ, ਉਹਦਾ ਭਰਮ ਦੂਰ ਹੋ ਜਾਂਦਾ। ਬੰਦਾ ਸੁੱਤਾ ਹੀ ਭਰਮ ਦੇ ਵਿੱਚ ਹੈ ਕਈਆਂ ਦਾ, ਤੇ ਛੇਤੀ ਜਿਵੇਂ ਨਾ ਬੰਦਾ ਸੁਪਨੇ ਦੇ ਵਿੱਚ ਰਾਜਾ, ਸੁਪਨੇ ਦੇ ਵਿੱਚ ਬੰਦਾ ਰਾਜਾ ਬਣ ਜਾਵੇ, ਭਰਮ ਹੀ ਹੁੰਦਾ ਨਾ, ਤੇ ਜਿੰਨੀ ਛੇਤੀ ਉਹ ਸੁਪਨੇ ਤੋਂ ਸਾਨੂੰ ਕੋਈ ਜਗਾ ਦੇਵੇ ਤੇ ਓਨਾ ਹੀ ਸਾਨੂੰ ਉਸ ਬੰਦੇ ਨੇ ਸਾਡੇ ਉੱਤੇ ਪਰਉਪਕਾਰ ਕੀਤਾ ਜਿਹਨੇ ਤੁਹਾਨੂੰ ਛੇਤੀ ਜਗਾ ਦਿੱਤਾ। ਨਹੀਂ ਤੇ ਸੁਪਨੇ ਦਾ ਵੀ ਇੱਕ ਆਪਣਾ ਆਨੰਦ ਹੁੰਦਾ। ਬੰਦਾ ਰਾਤ ਨੂੰ ਸੁੱਤਾ ਹੋਵੇ, ਸੁਪਨੇ ਵਿੱਚ ਸੁਪਨੇ ਹੋਏ, ਬੈਸਤ ਰਾਜਾ ਬੰਦਾ ਰਾਜਾ ਬਣ ਕੇ ਬੈਠਾ ਸੀ, ਅਚਾਨਕ ਘਰਦੀ ਨੇ ਇੱਦਾਂ ਜਗਾ ਦਿੱਤਾ ਜਾਂ ਬੱਚੇ ਨੇ ਜਗਾ ਦਿੱਤਾ, ਕਹਿੰਦਾ ਬੜਾ ਵਧੀਆ ਸੁਪਨਾ ਆ ਰਿਹਾ ਸੀ, ਤੁਸੀਂ ਸਾਰੀ ਖੇਡ ਹੀ ਖਰਾਬ ਕਰ ਦਿੱਤੀ। ਸੁਪਨੇ ਚੋਂ ਜਿਹੜਾ ਸਾਨੂੰ ਜਗਾਉਂਦਾ ਏ, ਕਿਉਂਕਿ ਸੁਪਨੇ ਚ ਮੈਂ ਰਾਜਾ ਸੀ, ਨਰਪਤੇਕ ਸਿੰਘਾਸਨ ਸੋਇਆ, ਸੁਪਨੇ ਚ ਕੋਈ ਭਿਖਾਰੀ ਵੀ ਹੋ ਸਕਦਾ। ਸੁਪਨਾ ਆਪਣੇ ਆਪ ਵਿੱਚ ਮਜ਼ਾ ਦਿੰਦਾ, ਪਰ ਜਦੋਂ ਉਹ ਟੁੱਟਦਾ ਰਿਐਲਿਟੀ ਦੇ ਨਾਲ ਫੇਸ, ਹੁਣ ਕਿਤੇ ਏਦਾਂ ਤਾਂ ਨਹੀਂ ਵੀ ਆਪਾਂ ਜੋ ਅੱਜ ਵੀ ਜਿੱਥੇ ਜੀ ਰਹੇ ਉਹ ਸੁਪਨਾ ਤਾਂ ਨਹੀਂ ਕਿਤੇ ਸਾਰਾ ਕੁਝ ਹੋ ਸਕਦਾ, ਆਪਾਂ ਸੁੱਤੇ ਹੀ ਹੋਈਏ, ਅਸੀਂ ਏਦਾਂ ਹੀ ਤੁਰੇ ਫਿਰਦੇ ਹੋਈਏ। ਸੋ ਸਤਿਗੁਰ ਨੇ ਕਿਹਾ ਭਰਮ ਨੂੰ ਦੂਰ ਕਰ, ਫਿਰ ਡਰ ਵੀ ਚਲੇ ਜਾ। ਭਰਮ ਭਰਮ ਹੈ ਤੇ ਡਰ ਆਵੇਗਾ, ਭਰਮ ਨਹੀਂ ਹੈ ਤੇ ਡਰ ਵੀ ਨਹੀਂ ਆਵੇਗਾ। ਇਹ ਦੋ ਚੀਜ਼ਾਂ ਇਕੱਠੀਆਂ ਆਉਂਦੀਆਂ। ਜਿਸ ਬੰਦੇ ਦੀ ਜ਼ਿੰਦਗੀ 'ਚ ਭਰਮ ਹੈ ਨਾ, ਉਹ ਡਰ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇ ਜਿਹਦੇ ਭਰਮ ਹੀ ਮਿਟ ਗਏ। ਹੁਣ ਜਿਹਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਭਾਈ ਧਨ ਦੌਲਤ ਸਭ ਆਉਣ ਜਾਣ ਵਾਲੀਆਂ ਚੀਜ਼ਾਂ ਨੇ, ਭਰਮ ਨਹੀਂ ਹੈਗਾ ਉਹਨੂੰ ਕੋਈ ਵੀ, ਕੀ ਉਹਨੂੰ ਕਿਸੇ ਚੀਜ਼ ਦੇ ਚਲੇ ਜਾਣ ਦਾ ਡਰ ਰਹੇਗਾ? ਰਹਿ ਨਹੀਂ ਸਕਦਾ। ਤੇ ਜਿਹਦੇ ਜੀਵਨ ਵਿੱਚ ਭਰਮ ਹੈ ਉਹਨੂੰ ਸਦਾ ਹੀ ਡਰ ਰਹਿਣਾ, ਭਰਮ ਪਉ ਭਾਗ ਹੈ। ਅਗਲਾ ਬੋਲ ਹੈ ਮਹਾਰਾਜ ਦਾ, ਸਤਿਗੁਰ ਨੇ ਆਖਿਆ ਮਹਿਲਾ ਤੀਜਾ। ਹੁਣ ਉਹਨਾਂ ਗੱਲ ਕੀਤੀ ਗੁਰਮੁਖ ਦੀ, ਪਹਿਲਾਂ ਮਨਮੁਖ ਦੀ ਗੱਲ ਕੀਤੀ, ਹੁਣ ਗੁਰਮੁਖ ਦੀ। ਗੁਰਮੁਖ ਸਦਾ ਹਰ ਰੰਗ ਹੈ, ਜਿਹਨੇ ਗੁਰੂ ਵੱਲ ਮੂੰਹ ਕਰ ਲਿਆ ਉਹ ਸਦੀਵ ਉਹਦੇ ਰੰਗ ਵਿੱਚ ਹੀ ਲੱਗਿਆ ਰਹਿੰਦਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਉਹਨੂੰ ਹਰੀ ਰੱਬ ਦਾ ਨਾਂ ਮਨ ਨੂੰ ਭਾ ਜਾਂਦਾ ਏ। ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਬੋਲਣਾ। ਉਹ ਵੇਖਦਾ ਵੀ ਗੁਰੂ ਵਾਲੀ ਮਾਤਰਾ ਹੀ ਹੈ। ਸੰਸਾਰ ਨੂੰ ਵੇਖਣ ਦਾ ਉਹ ਆਪਣਾ ਤਰੀਕਾ ਹੁੰਦਾ ਬੰਦੇ ਦਾ, ਤੁਸੀਂ ਕਿੱਦਾਂ ਵੇਖ ਰਹੇ ਹੋ ਇਹੋ ਹੀ ਗੱਲ ਡਿਪੈਂਡ ਹੈ। ਸੰਸਾਰ ਚੀਜ਼ ਇੱਕੋ ਹੀ ਹੁੰਦੀ ਹੈ, ਪਰ ਉਹਨੂੰ ਵੇਖਣ ਦਾ ਨਜ਼ਰੀਆ ਸਾਰਿਆਂ ਦਾ ਆਪੋ ਆਪਣਾ ਹੁੰਦਾ। ਬੁੱਧੀ ਆਪਣੀ ਹੁੰਦੀ ਹੈ ਨਾ ਬੰਦੇ ਦੀ। ਇੱਕ ਰੁੱਖ ਹੈ, ਕੋਈ ਭੁੱਖਾ ਉਹਦੇ ਕੋਲ ਚਲਿਆ ਗਿਆ, ਉਹਨੇ ਵੇਖਣਾ ਵੀ ਇਹਨੂੰ ਫਲ ਕਿੰਨੇ ਲੱਗੇ ਹੋਏ ਨੇ, ਉਹਦਾ ਸੰਬੰਧ ਭੁੱਖ ਨਾਲ ਹੈ। ਕੋਈ ਗਰਮੀ ਦਾ ਸਤਾਇਆ ਹੋਇਆ ਗਿਆ ਤੇ ਉਹਨੇ ਆਖਣਾ ਰੁੱਖ ਦੇ ਥੱਲੇ ਛਾਂ ਕਿੰਨੀ ਗੂੜੀ ਹੈ, ਰੁੱਖ ਇੱਕੋ ਹੀ ਹੈ। ਤੇ ਕੋਈ ਲੱਕੜ ਵੱਢਣ ਵਾਲਾ ਗਿਆ, ਉਹਨੇ ਆਖਣਾ ਜੇ ਕਿਤੇ ਇਹਨੂੰ ਵੱਢ ਲਈਏ ਨਾ ਤੇ ਧਰਮ ਨਾਲ ਹੀ ਸਾਰੇ ਘਰ ਦੀ ਛੱਤ ਪੈ ਜਾਣੀ, ਏਡਾ ਵੱਡਾ ਏ, ਰੁੱਖ ਤੇ ਇੱਕੋ ਹੀ ਹੈ। ਮਤਲਬ ਇੱਕ ਚੀਜ਼ ਨੂੰ ਤੁਹਾਡਾ ਵੇਖਣ ਦਾ ਕੀ ਹੁੰਦਾ ਹੈ? ਨਜ਼ਰੀਆ। ਹੁਣ ਸਾਰਿਆਂ ਦੇ ਆਪੋ ਆਪਣੇ ਹੋ ਸਕਦੇ ਨੇ, ਪਰ ਇੱਕ ਨਜ਼ਰੀਆ ਤੁਹਾਨੂੰ ਗੁਰੂ ਵੀ ਦਿੰਦਾ। ਮਤਲਬ ਆ ਜਿਹੜੀ ਜਿਵੇਂ ਆਪਣੇ ਬੱਚੇ ਸਕੂਲਾਂ ਜਾਂਦੇ ਨੇ, ਐਜੂਕੇਸ਼ਨ ਲੈਂਦੇ ਨੇ, ਐਜੂਕੇਸ਼ਨ ਕੀ ਦਿੰਦੀ ਹੈ? ਤੁਹਾਨੂੰ ਨਜ਼ਰੀਆ ਹੀ ਦਿੰਦੀ ਹੈ ਨਾ ਵੇਖਣ ਦਾ। ਹੁਣ ਪਰ ਉੱਥੇ ਇਕੱਲਾ ਐਜੂਕੇਸ਼ਨ, ਹੁਣ ਐਜੂਕੇਸ਼ਨ ਵੀ ਤਾਂ ਕਿਸੇ ਨੇ ਲਿਖੀ ਹੈ ਨਾ, ਕਿਸੇ ਬੰਦੇ ਦਾ ਇੱਕ ਨਜ਼ਰੀਆ ਹੀ ਹੈ। ਕਿਉਂ ਹੁੰਦਾ ਹੈ ਵੀ ਬੱਚੇ ਜਿਹੜੇ ਨੇ ਉਹ ਮਾਤਾ ਪਿਤਾ ਦਾ ਨਜ਼ਰੀਆ ਵੀ ਨਾਲ ਲੈ ਕੇ ਜਾਂਦੇ ਨੇ, ਉਹ ਟੀਚਰਸ ਦਾ ਜਿਹੜਾ ਨਜ਼ਰੀਆ ਹੁੰਦਾ ਉਹ ਵੀ, ਦੋਸਤਾਂ ਦਾ ਨਜ਼ਰੀਆ ਵੀ ਉਹ ਨਾਲ ਲੈ ਕੇ ਜਾਂਦੇ ਨੇ, ਕਈ ਕੁਝ ਹੁੰਦਾ। ਹੁਣ ਅਸੀਂ ਜਿੰਨਾ ਬਾਹਰੀ ਤੌਰ ਤੇ ਜੀ ਰਹੇ ਹਾਂ ਨਾ, ਸਾਡਾ ਜਿਹੜਾ ਨਜ਼ਰੀਆ ਚੀਜ਼ਾਂ ਨੂੰ ਵੇਖਣ ਦਾ, ਉਹ ਅਸੀਂ ਏਦਾਂ ਉਧਾਰ ਹੀ ਲਿਆ ਹੋਇਆ, ਉਹ ਗੁਰੂ ਵਾਲਾ ਨਹੀਂ ਹੈਗਾ। ਅੱਛਾ, ਲੈਣਾ ਸਾਨੂੰ ਪੈਣਾ ਹੀ ਹੈ ਨਜ਼ਰੀਆ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਤੁਸੀਂ ਗੱਲ ਨੂੰ ਸਮਝਿਓ ਥੋੜ੍ਹਾ ਜਿਹਾ। ਤੁਸੀਂ ਕਈ ਬੰਦਿਆਂ ਨੂੰ ਏਦਾਂ ਸੁਣਿਆ ਹੋਵੇਗਾ, ਉਹ ਕਹਿੰਦੇ ਜੀ ਅਸੀਂ ਤੇ ਆਪਣੀ ਮਰਜ਼ੀ ਕਰੀਦੀ ਹੈ। ਇਹ ਟਰਮ ਸੁਣੀ ਹੋਣੀ ਆ ਤੁਸੀਂ, ਅਸੀਂ ਤੇ ਜੀ ਆਪਣੀ ਮੇਰੇ ਤੇ ਜੋ ਚੀਜ਼ ਆਉਂਦਾ ਮੈਂ ਉਹ ਕਰਦਾ। ਅੱਛਾ, ਆਪਣੀ ਮਰਜ਼ੀ ਹੁੰਦੀ ਨਹੀਂ ਕਦੀ ਵੀ ਕੋਈ। ਜਿਹਨੂੰ ਤੁਸੀਂ ਆਪਣੀ ਮਰਜ਼ੀ ਕਹਿ ਰਹੇ ਹੋ ਨਾ, ਉਹ ਵੀ ਤੁਹਾਨੂੰ ਕਿਸੇ ਨੇ ਦਿੱਤੀ ਹੋਈ ਆ। ਸਮਝ ਗਏ ਪੁਆਇੰਟ ਨੂੰ? ਮੈਂ ਜੇ ਇਹ ਕਹਿ ਰਿਹਾ ਕਿ ਮੈਂ ਤੇ ਜੀ ਆਪਣੀ ਮਰਜ਼ੀ ਕਰਦਾ, ਉਹ ਜਿਹੜੀ ਆਪਣੀ ਮਰਜ਼ੀ ਹੈ ਨਾ,
ਉਹ ਤੁਸੀਂ ਸਾਹਮਣੇ ਵਾਲੇ ਨੂੰ ਤੇ ਬੇਸ਼ੱਕ ਕਹਿ ਰਹੇ ਹੋ ਕਿਉਂਕਿ ਤੁਸੀਂ ਉਹ ਤੋਂ ਉਲਟ ਕਰ ਰਹੇ ਹੋ, ਪਰ ਜਿਹੜੀ ਤੁਸੀਂ ਕਹਿ ਰਹੇ ਹੋ ਮੇਰੀ ਫ੍ਰੀ ਵਿਲ ਹੈ ਵੀ ਮੇਰੀ ਸਵੈ ਇੱਛਾ, ਉਹ ਸਵੈ ਇੱਛਾ ਵੀ ਤੁਹਾਨੂੰ ਕਿਸੇ ਨੇ ਦਿੱਤੀ ਆ, ਤੁਹਾਡੀ ਕਿੱਥੋਂ ਸੀ, ਤੁਸੀਂ ਕਿੱਥੋਂ ਲਿਆਏ ਹੋ? ਮੰਨ ਲਓ ਅੱਜ ਜਦੋਂ ਕਈ ਰੰਗ ਗੱਲ ਆਉਂਦੀ ਹੈ, ਹੱਕਾਂ ਦੀ ਗੱਲ ਆਉਂਦੀ ਹੈ, ਦੂਜੀ ਤੀਜੀ ਗੱਲ ਆਉਂਦੀ ਹੈ, ਹੁਣ ਮਤਲਬ ਲੜਕੀਆਂ ਦੀ ਗੱਲ ਕਰੀਏ, ਬੀਬੀਆਂ ਦੀ ਆਪਾਂ ਜੇ ਗੱਲ ਕਰ ਲਈਏ, ਵੀ ਬੰਦੇ ਜੇ ਸ਼ਰਾਬਾਂ ਪੀਂਦੇ, ਨਸ਼ਾ ਕੀ ਕਰਦੇ, ਬੀੜੀਆਂ ਪੀਂਦੇ, ਤੰਬਾਕੂ ਫੂਕਦੇ ਨੇ, ਤੇ ਇੱਕ ਔਰਤ ਫੈਮਿਨਿਜ਼ਮ ਦਾ ਖਾਸ ਕਰਕੇ ਜਿਹਨੂੰ ਜ਼ਿਆਦਾ ਕੀੜਾ ਚੜ੍ਹ ਜਾਂਦਾ, ਉਹ ਕਹਿੰਦੀ ਜੀ ਮੈਂ ਆਪਣੀ ਮਰਜ਼ੀ ਕਰਾਂਗੀ, ਵੀ ਮੈਂ ਵੀ ਸ਼ਰਾਬਾਂ ਪੀਵਾਂਗੀ, ਮੈਂ ਵੀ ਉਹ ਸਿਗਰਟਾਂ ਪੀਵਾਂਗੀ, ਵੀ ਮੇਰੀ ਆਪਣੀ ਮਰਜ਼ੀ ਹੈ। ਹੁਣ ਜਿਹੜੀ ਉਹ ਮਰਜ਼ੀ ਹੈ ਉਹ ਵੀ ਤੇ ਬੰਦੇ ਦੀ ਦਿੱਤੀ ਹੋਈ ਹੈ ਤੈਨੂੰ, ਆਪਣੀ ਮਰਜ਼ੀ ਤਾਂ ਹੈ ਹੀ ਕੋਈ ਨਹੀਂ। ਦੁਨੀਆਂ 'ਚ ਕਦੀ ਕਿਸੇ ਦੀ ਕੋਈ ਆਪਣੀ ਮਰਜ਼ੀ ਨਹੀਂ ਹੁੰਦੀ, ਹਰ ਇੱਕ ਨੇ ਮਰਜ਼ੀ ਕਿਸੇ ਤੋਂ ਉਧਾਰੀ ਲਈ ਹੁੰਦੀ ਆ, ਉਹਦੇ ਅਕੋਰਡਿੰਗ ਜਿਹੜਾ ਹੈ ਨਾ ਉਹ ਤੁਸੀਂ ਫੈਸਲੇ ਲੈਂਦੇ, ਉਹਦੇ ਅਕੋਰਡਿੰਗ ਤੁਸੀਂ ਦੁੱਖ ਵੀ ਭੋਗਦੇ ਹੋ, ਸਾਰਾ ਕੁਝ ਹੈ। ਹੁਣ ਇੱਕ ਮਰਜ਼ੀ ਹੈ ਗੁਰੂ ਦੀ, ਚੋਇਸ ਹੈ ਤੁਹਾਡੀ ਤੁਸੀਂ ਕਿਹੜੀ ਲੈਣੀ। ਦੁਨੀਆਂ ਵਿੱਚ ਸਭ ਤੋਂ ਇਹ ਸ਼ਬਦ ਘਟਿਆ ਜਿੱਥੇ ਬੰਦਾ ਕਹਿੰਦਾ ਮੈਂ ਤੇ ਆਪਣੀ ਮਰਜ਼ੀ ਕਰਦਾ, ਮੈਂ ਤੇ ਆਪਣੀ ਮਰਜ਼ੀ ਕਰਦਾ। ਕੋਈ ਆਪਣੀ ਮਰਜ਼ੀ ਨਹੀਂ ਹੈ, ਤੂੰ ਉਹ ਜਿਹੜੀ ਤੇਰਾ ਥੋਟ ਪ੍ਰੋਸੈਸ ਬਣਿਆ ਉਹ ਤੂੰ ਕਿਸੇ ਤੋਂ ਲਿਆ ਹੋਇਆ, ਆਪਣੀ ਮਰਜ਼ੀ ਕਦੀ ਨਹੀਂ ਹੁੰਦੀ। ਤੁਹਾਨੂੰ ਹਮੇਸ਼ਾ ਹੀ ਕੋਈ ਡਰਾਈਵ ਕਰਦਾ, ਮਤਲਬ ਇੱਕ ਇੱਕ ਜਿਵੇਂ ਕਠਪੁਤਲੀਆਂ ਨਹੀਂ ਹੋਣ ਉਹਨੂੰ ਨਚਾਉਂਦਾ ਹੈ, ਇੱਕ ਆਮ ਬੱਚੇ ਕਦੀ ਗੇਮ ਖੇਡਦੇ ਨੇ, ਇੱਕ ਫਾਈਟਰ ਹੈ ਉਹਦੇ ਵਿੱਚੋਂ, ਇੱਕ ਡਿਫੈਂਸ ਦੇ ਵਿੱਚ ਹੈ, ਇੱਕ ਉਹਨੂੰ ਹਮਲਾ ਕਰਦਾ, ਉਹਦੇ ਉੱਤੇ ਬੈਠਾ ਹੋਇਆ ਇੱਕੋ ਬੰਦਾ ਹੀ ਹੈ ਜਿਹੜਾ ਦੋਨ। ਹੁਣ ਕਠਪੁਤਲੀਆਂ ਕਹਿ ਰਿਹਾ ਮੇਰੀ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਨਹੀਂ ਹੈ, ਤੁਹਾਨੂੰ ਚਲਾਉਣ ਵਾਲਾ ਕੋਈ ਚਲਾ ਰਿਹਾ। ਹੁਣ ਮਰਜ਼ੀ ਗੁਰੂ ਦੀ ਵੀ ਹੈ, ਤਾਂ ਹੀ ਤੇ ਮਹਾਰਾਜ ਨੇ ਆਖਿਆ ਵੀ ਗੁਰੂ ਦੇ ਭਾਣੇ ਵਿੱਚ ਚੱਲ, ਵੀ ਇੱਕ ਨਜ਼ਰੀਆ ਇੱਕ ਪੁਆਇੰਟ ਆਫ ਵਿਊ ਗੁਰੂ ਦਾ ਵੀ ਹੈਗਾ ਵੀ ਭਾਈ ਇੱਦਾਂ ਜੀਵਨ ਜੀ ਕੇ ਵੇਖ ਜੇ ਸੁਖੀ ਹੋਣਾ ਚਾਹੁੰਦਾ, ਤੇ ਪੁਆਇੰਟ ਆਫ ਵਿਊ ਮੇਰਾ ਵੀ ਹੋ ਸਕਦਾ, ਕਿਸੇ ਦਾ ਵੀ ਹੋ ਸਕਦਾ, ਹਰ ਕੋਈ ਬੰਦਾ ਦੇ ਸਕਦਾ, ਤਾਂ ਹੀ ਤੇ ਹਰ ਇੱਕ ਦੀ ਆਪੋ ਆਪਣਾ ਜਿਹੜਾ ਹਿਸਾਬ ਕਿਤਾਬ ਹੈ, ਆਪੋ ਆਪਣੇ ਹਿਸਾਬ ਨਾਲ ਲੋਕ ਜੀਂਦੇ ਨੇ। ਹੁਣ ਆਪਾਂ ਕਿੰਨੀ ਵਾਰ ਬਾਣੀ 'ਚ ਪੜ੍ਹਦੇ, ਮਨ ਮੇਰੇ ਸਤਿਗੁਰ ਕੈ ਭਾਣੈ ਚੱਲ। ਮਹਾਰਾਜ ਮਨ ਨੂੰ ਮੁਖਾਤਬ ਹੋ ਗਿਆ, ਕਹਿੰਦੇ ਨੇ ਕਹਿੰਦੇ ਤੂੰ ਆਪਣੀ ਮਰਜ਼ੀ ਨਾਲ ਨਾ ਚੱਲ, ਆਪਣੀ ਮਰਜ਼ੀ ਤੇ ਹੰਕਾਰੀ ਬੰਦੇ ਦੀ ਹੁੰਦੀ ਹੈ, ਹਉਮੈ ਦੀ ਹੁੰਦੀ ਹੈ, ਤੂੰ ਕਿਹਦੇ ਭਾਣੇ ਵਿੱਚ ਚੱਲਣਾ ਹੈ, ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਵੀ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲਣਾ ਹੈ ਜੇ ਤੂੰ ਸੁੱਖ ਚਾਹੁੰਦਾ। ਸਤਿਗੁਰ ਨੇ ਇੱਥੇ ਵੀ ਬਖਸ਼ਿਸ਼ ਕੀਤੀ, ਆਖਿਆ ਹੁਣ ਜਿਹੜਾ ਗੁਰਮੁਖ ਹੈ ਉਹ ਸਦਾ ਹਰੀ ਰੰਗ ਵਿੱਚ ਰਹਿੰਦਾ, ਰੱਬ ਦੇ ਰੰਗ ਵਿੱਚ ਰਹਿੰਦਾ, ਹਰ ਕਾ ਨਾਉ ਮਨ ਪਾਇਆ, ਗੁਰਮੁਖ ਵੇਖਣ ਉਹਦੇ ਵੇਖਣ ਵਿੱਚ, ਗੁਰਮੁਖ ਵੇਖਣ ਦ੍ਰਿਸ਼ਟੀਕੋਣ ਜਿਹੜਾ ਉਹਦਾ, ਵੇਖਣ ਦਾ ਮਤਲਬ ਹੈ ਤੁਹਾਡਾ ਨਜ਼ਰੀਆ, ਗੁਰਮੁਖ ਵੇਖਣ, ਹੁਣ ਮੈਂ ਵੇਖ ਰਿਹਾ ਸੰਸਾਰ ਨੂੰ ਗੁਰੂ ਵਾਲੇ ਨਜ਼ਰੀਏ ਨਾਲ, ਵੀ ਸਾਰੇ ਰੱਬ ਦੇ ਬੰਦੇ ਨੇ ਭਾਈ, ਇਹ ਗੁਰੂ ਵਾਲਾ ਨਜ਼ਰੀਆ। ਮੈਂ ਇਹ ਵੇਖ ਰਿਹਾ ਵੀ ਭਾਈ ਕਿਸੇ ਦਾ ਹੱਕ ਮਾਰ ਕੇ ਖਾਣਾ ਨਹੀਂ ਚਾਹੀਦਾ, ਗੁਰੂ ਦਾ ਨਜ਼ਰੀਆ ਹੈ, ਗੁਰੂ ਇੱਦਾਂ ਦਿੰਦਾ। ਦੁਨੀਆਂ ਦਾ ਨਜ਼ਰੀਆ ਇਹ ਕਹਿੰਦਾ ਹੈ ਵੀ ਤੁਹਾਡਾ ਆਪਣਾ ਸੂਤਰ ਆਉਣਾ ਚਾਹੀਦਾ ਹੈ, ਦੁਨੀਆਂ ਜਾਵੇ ਟੱਠੇ ਹੋ ਜਾਏ, ਦੁਨੀਆਂ ਦਾ ਇਹ ਵੀ ਨਜ਼ਰੀਆ ਹੈਗਾ ਵੀ ਤੁਸੀਂ ਆਪਣਾ ਵੇਖੋ ਤੁਹਾਡਾ ਕਿਵੇਂ ਆਉਂਦਾ ਹੈ, ਉਹ ਦੁਨੀਆਂ ਇੱਦਾਂ ਕਹਿੰਦੀ, ਗੁਰੂ ਇੱਦਾਂ ਕਹਿੰਦਾ। ਹੁਣ ਬਾਬੇ ਨੇ ਕਿਹਾ ਗੁਰਮੁਖ ਵੇਖਣ ਬੋਲਣਾ, ਗੁਰੂ ਵਾਲੇ ਨਜ਼ਰੀਏ ਨਾਲ ਬੋਲਣਾ, ਗੁਰੂ ਵਾਲੀ ਮੱਤ ਨਾਲ ਬੋਲਣਾ, ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਸਤਿਗੁਰ ਨੇ ਆਖਿਆ ਨਾਨਕ ਗੁਰਮੁਖ ਗਿਆਨ ਪ੍ਰਗਾਸ਼ਿਆ। ਹੁਣ ਇੱਕ ਗਿਆਨ ਹੈ ਜਿਹੜਾ ਗੁਰੂ ਕੋਲੋਂ ਤੁਹਾਨੂੰ ਮਿਲਣਾ ਹੈ, ਜੇ ਉਹਦਾ ਅੰਦਰ ਪ੍ਰਗਾਸ਼ ਹੋ ਗਿਆ ਫਿਰ ਤਿਮਰ ਅਗਿਆਨ ਅੰਧੇਰ ਮਿਟ ਚੁਕਾਇਆ, ਸਤਿਗੁਰੂ ਕਹਿੰਦੇ ਨੇ ਫਿਰ ਹਨੇਰਾ ਖਤਮ ਹੋ ਜਾਂਦਾ, ਬੇਸਮਝੀ ਬੰਦੇ ਦੇ ਜੀਵਨ ਵਿੱਚੋਂ ਖਤਮ ਹੋ ਜਾਂਦੀ ਹੈ। ਅਗਲਾ ਬੋਲ ਹੈ ਜੀ, ਮਹਿਲਾ ਤੀਜਾ, ਮਨਮੁਖ ਮੈਲੇ, ਜਿਹੜੇ ਆਪਣੀ ਮਨ ਦੀ ਮਰਜ਼ੀ ਨਾਲ ਚੱਲਦੇ ਨੇ ਉਹ ਸਦਾ ਮੈਲੇ ਰਹਿੰਦੇ ਨੇ, ਸਦਾ ਹੀ ਮੈਲੇ, ਕਿਉਂਕਿ ਮਨ ਨੂੰ ਮੈਲ ਲੱਗੀ ਹੋਈ ਇਸ ਕਰਕੇ ਮੈਲੇ ਨੇ। ਮਨਮੁਖ ਮੈਲੇ ਮਰੇ ਗਵਾਰ, ਗਵਾਰ ਕਿਹਨੂੰ ਕਹਿੰਦੇ ਨੇ, ਆਪਾਂ ਆਮ ਗਵਾਰ ਉਹਨੂੰ ਕਹਿੰਦੇ ਜਿਹਨੂੰ ਕੋਈ ਸਮਝ ਨਾ ਹੋਵੇ, ਜਿਹੜਾ ਪੜ੍ਹਿਆ ਲਿਖਿਆ ਉਹਨਾਂ ਨੂੰ ਹੋਵੇ, ਉਹਦੇ ਲਈ ਆਪਾਂ ਸ਼ਬਦ ਕੀ ਵਰਤਦੇ ਨੇ, ਬੰਦਾ ਗਵਾਰ ਨਹੀਂ, ਗਵਾਰ ਨਹੀਂ ਹੁੰਦਾ, ਉਹਨੂੰ ਗਵਾਰ ਨਹੀਂ ਕਿਹਾ ਜਾਂਦਾ। ਮਤਲਬ ਕਿਸੇ ਨੂੰ ਅੰਗਰੇਜ਼ੀ ਆਉਂਦੀ ਹੈ, ਕਿਸੇ ਨੂੰ ਨਹੀਂ ਆਉਂਦੀ ਹੈ, ਤਾਂ ਮਤਲਬ ਉਹ ਗਵਾਰ ਹੋ ਗਿਆ ਜਿਹਨੂੰ ਨਹੀਂ ਆਉਂਦੀ। ਕਿਸੇ ਨੂੰ ਚਾਰ ਅੱਖਰ ਪੜ੍ਹਨੇ ਆਉਂਦੇ ਨੇ, ਕਿਸੇ ਨੂੰ ਨਹੀਂ ਆਉਂਦੇ, ਇਹ ਤਾਂ ਮਤਲਬ ਉਹ ਗਵਾਰ ਹੋ ਗਿਆ, ਨਹੀਂ, ਇਹ ਗਵਾਰ ਦੀ ਨਿਸ਼ਾਨੀ ਥੋੜ੍ਹਾ, ਇਹ ਸਾਨੂੰ ਇੱਦਾਂ ਕਈ ਵਾਰ ਲੱਗਦਾ ਹੈ। ਹੁਣ
ਕਈ ਵਾਰ ਆਪਾਂ ਜਿਹਨਾਂ ਮੁਲਕਾਂ ਚਲੋ ਰਹੀ ਨੇ ਇੱਥੇ ਗੋਰਿਆਂ ਨੂੰ ਇੱਕੋ ਹੀ ਭਾਸ਼ਾ ਆਉਂਦੀ ਹੈ, ਸਿਰਫ ਅੰਗਰੇਜ਼ੀ, ਵੱਧ ਤੋਂ ਵੱਧ ਕਈਆਂ ਨੂੰ ਫ੍ਰੈਂਚ ਆਉਂਦੀ ਹੋਊਗੀ, ਜਿਹੜੇ ਇੰਡੀਆ ਤੋਂ ਆਏ ਨੇ ਉਹਨਾਂ ਨੂੰ ਅੰਗਰੇਜ਼ੀ ਵੀ ਆਉਂਦੀ ਹੈ, ਪੰਜਾਬੀ ਵੀ ਆਉਂਦੀ ਹੈ, ਹਿੰਦੀ ਵੀ ਆਉਂਦੀ ਹੈ, ਉਹਨਾਂ ਨੂੰ ਜ਼ਿਆਦੀਆਂ ਲੈਂਗੁਏਜਸ ਆਉਂਦੀਆਂ ਨੇ। ਅਤੇ ਜੇ ਕੋਈ ਯੂਰਪ ਵੱਲੋਂ ਨਾਲ ਆਇਆ ਹੋਵੇ ਸਾਡਾ ਕੋਈ ਭਰਾ, ਅਤੇ ਉਹਨੂੰ ਯੂਰਪੀਅਨ ਦੀਆਂ ਉਹਨਾਂ ਦੀਆਂ ਲੈਂਗੁਏਜਸ, ਉਹਨਾਂ ਨੂੰ ਜ਼ਿਆਦੀਆਂ ਲੈਂਗੁਏਜ ਆਉਂਦੀਆਂ ਨੇ। ਸੋ ਇਹ ਨਿਸ਼ਾਨੀ ਨਹੀਂ ਹੈ, ਕਿਸੇ ਨੂੰ ਸਾਇੰਸ ਬਾਰੇ ਵੱਧ ਪਤਾ ਹੋ ਸਕਦਾ, ਕਿਸੇ ਨੂੰ ਘੱਟ, ਮਤਲਬ ਉਹ ਆ ਵੀ ਇਨਫੋ ਲੈਕ ਆਫ ਇਨਫੋਰਮੇਸ਼ਨ ਆਪਾਂ ਕਹਿੰਦੇ ਹਾਂ ਵੀ ਉਹਨੂੰ ਜਾਣਕਾਰੀ ਦੀ ਕੋਈ ਕਮੀ ਹੋ ਸਕਦੀ ਹੈ ਜਾਂ ਜਾਣਕਾਰੀ ਉਹਨੂੰ ਜ਼ਿਆਦਾ ਹੋ ਸਕਦੀ ਹੈ, ਪਰ ਗਵਾਰ ਨਹੀਂ ਹੁੰਦਾ ਬੰਦਾ। ਅਸੀਂ ਗਵਾਰ ਦੀ ਡੈਫੀਨੇਸ਼ਨ ਇਹ ਹੈ ਵੀ ਹੁਣ ਤੁਸੀਂ ਪੀਜ਼ਾ ਲਿਆਣ ਕੇ ਰੱਖਿਆ, ਜਿਹਨੂੰ ਖਾਣਾ ਆ ਗਿਆ ਆਪਾਂ ਕਿਹਾ ਇਹ ਬੜਾ ਸੱਭਿਆ, ਮਤਲਬ ਤੁਹਾਨੂੰ ਕਿੰਨੇ ਇਹ ਤੁਹਾਡੀ ਦਿਮਾਗ 'ਚ ਇਹ ਗੱਲ ਪਾ ਦਿੱਤੀ ਵੀ ਇੱਦਾਂ ਬੰਦਾ ਹੁਣ ਕਿਸੇ ਨੂੰ ਬਰਗਰ ਖਾਣਾ ਆ ਗਿਆ ਸਿੱਧਾ ਦੂਜੇ ਨੂੰ ਵੀ ਆ ਜਾਵੇਗਾ, ਇੱਕ ਨੇ ਸਿੱਖ ਲਿਆ ਇੱਕ ਅਜੇ ਸਿੱਖੇਗਾ, ਹਰ ਤਰ੍ਹਾਂ ਦਾ ਫੂਡ ਹੈ। ਤੁਸੀਂ ਗੋਰੇ ਦੇ ਅੱਗੇ ਰੋਟੀ ਲਿਆਣ ਕੇ ਰੱਖ ਦਿਓ, ਤੇ ਮੈਂ ਇੱਥੇ ਗੋਰੇ ਲੰਗਰ ਹਾਲ 'ਚ ਰੋਟੀ ਖਾਂਦੇ ਵੇਖੇ ਨੇ, ਉਹਨਾਂ ਨੂੰ ਰੋਟੀ ਖਾਣੀ ਨਹੀਂ ਆਉਂਦੀ ਆਪਣੇ ਨੂੰ, ਕਿਉਂਕਿ ਉਹਨਾਂ ਨੇ ਉਹ ਖਾਧੀ ਨਹੀਂ ਕਦੀ, ਉਹਨਾਂ ਲਈ ਉਹਨਾਂ ਦਾ ਜਿਹੜਾ ਫੂਡ ਸੀ ਉਹਨਾਂ ਨੇ ਉਹ ਖਾਧਾ ਸੀ। ਤੇ ਆਪਾਂ ਆਖਾਂਗੇ ਗਵਾਰ ਹੋ ਗਿਆ ਹੁਣ, ਨਹੀਂ, ਗਵਾਰ ਪਤਾ ਬਾਣੀ ਨੇ ਕਿਹਨੂੰ ਆਖਿਆ, ਆਖਿਆ ਜਿਹਦੇ ਜੀਵਨ ਵਿੱਚੋਂ ਚੰਗਿਆਈ ਵਿਸਰਦੀ ਹੈ ਅਸਲ ਵਿੱਚ ਬੰਦਾ ਉਹ ਗਵਾਰ ਹੁੰਦਾ, ਉਹਨੂੰ ਗਵਾਰ ਆਖਿਆ। ਕੋਈ ਫਰਕ ਨਹੀਂ ਪੈਂਦਾ ਵੀ ਤੁਹਾਡਾ ਖਾਂਦੇ ਦਾ ਮੂੰਹ ਲਿਬੜ ਗਿਆ, ਕੋਈ ਗੱਲ ਨਹੀਂ, ਅਗਲੀ ਵਾਰ ਖਾਣਾ ਆ ਜਾਵੇਗਾ। ਸੋ ਸਤਿਗੁਰ ਨੇ ਆਖਿਆ ਮਨਮੁੱਖ ਮੈਲੇ, ਮਨਮੁੱਖ ਮਨ ਦੇ ਪਿੱਛੇ ਚੱਲਣ ਵਾਲੇ ਮੈਲੇ ਨੇ, ਮਰੇ ਗਵਾਰ ਮਰਦੇ ਨੇ, ਗਵਾਰ ਨੇ ਅਸਲ ਵਿੱਚ ਉਹ ਜਿਹੜਾ ਆਪਣੇ ਮਨ ਦੀ ਹੀ ਮਰਜ਼ੀ ਕਰਦਾ ਹੈ। ਗੁਰਮੁਖ ਨਿਰਮਲ, ਜਿਹਨੇ ਗੁਰੂ ਵੱਲ ਮੂੰਹ ਕਰ ਲਿਆ ਉਹ ਪਵਿੱਤਰ ਹੋ ਗਿਆ। ਗੁਰਮੁਖ ਨਿਰਮਲ ਹਰ ਰਾਖਿਆ ਉਰ ਧਾਰ, ਉਹਨੇ ਹਰੀ ਰੱਬ ਨੂੰ ਉਰ ਦਾ ਮਤਲਬ ਹੁੰਦਾ ਜੀ ਹਿਰਦਾ, ਇੱਥੇ ਧਾਰਨ ਕਰਕੇ ਰੱਖਿਆ, ਉਹਨੇ ਸਦਾ ਉਹਨੂੰ ਚੇਤੇ ਕਰਦਾ। ਭਣਤ ਨਾਨਕ ਸੁਣੋ ਜਨ ਭਾਈ, ਮਹਾਰਾਜ ਕਹਿੰਦੇ ਨੇ ਭਾਈ ਸੇਵਕੋ ਸੁਣੋ, ਸਤਿਗੁਰ ਸੇਵੋ, ਗੁਰੂ ਦੀ ਸੇਵਾ ਕਰੋ, ਹਉਮੈ ਮਲ ਜਾਈ, ਤਾਂ ਕਿ ਤੁਹਾਡੇ ਅੰਦਰ ਦੀ ਹਉਮੈ ਦੀ ਮੈਲ ਚਲੀ ਜਾਵੇ। ਅੰਦਰ ਸੰਸਾ ਦੁੱਖ ਵਿਆਪੈ, ਸਿਰ ਧੰਦਾ ਨਿਤ ਮਾਰ, ਤੇ ਮਨਮੁਖ ਸਦਾ ਹੀ ਸਹਿਮਾਂ ਵਿੱਚ ਡਰਿਆ ਡਰਿਆ ਰਹਿੰਦਾ, ਸੰਸਿਆਂ ਵਿੱਚ ਹੀ ਰਹਿੰਦਾ। ਸੈਂਸੇ ਜੀਓ ਮਲੀਨ ਹੈ, ਆਪਾਂ ਆਮ ਇਹਨੇ ਨਾ ਵੀ ਸਾਡੀ ਸਿਚੁਏਸ਼ਨ ਕਈ ਵਾਰ ਹੁੰਦੀ ਹੈ ਕਿੱਦਾਂ, ਹਮੇਸ਼ਾ ਹੀ ਬੰਦਾ ਸਹਿਮਿਆ ਰਹਿੰਦਾ, ਹਾਏ ਹਾਏ ਹਾਏ ਕਰੀ ਜਾਂਦਾ। ਅੰਦਰ ਸੰਸਾ ਦੁੱਖ ਵਿਆਪੈ, ਦੁੱਖ ਹੀ ਵਿਆਪਦਾ ਰਹਿੰਦਾ। ਸਿਰ ਧੰਦਾ ਨਿਤ ਮਾਰ, ਦੂਜੇ ਭਾਏ ਸੂਤੇ ਕਬੈ ਨਾ ਜਾਗੈ, ਮਾਇਆ ਮੋਹ ਪਿਆਰ। ਅੱਛਾ, ਮਾਇਆ ਦੀ ਨੀਂਦ ਹੀ ਇੱਦਾਂ ਦੀ ਹੈ, ਜਿਹੜਾ ਇੱਕ ਵਾਰ ਇਹ 'ਚ ਸੌ ਜਾਂਦਾ ਇਹ ਫਿਰ ਜਾਗਣ ਨਹੀਂ ਦਿੰਦੀ। ਦੂਜੇ ਭਾਏ ਸੂਤੇ ਕਬੈ ਨਾ ਜਾਗੈ, ਮਾਇਆ ਮੋਹ ਪਿਆਰ ਨਾਮ ਨਾ ਚੇਤੈ। ਚੰਗੀ ਵਿਚਾਰ ਨੂੰ ਸੁੱਤਾ ਬੰਦਾ ਚੇਤਾ ਕਰ ਹੀ ਨਹੀਂ ਸਕਦਾ। ਨਾਮ ਨਾ ਚੇਤੈ, ਸ਼ਬਦ ਨਾ ਵਿਚਾਰੈ। ਸ਼ਬਦ ਅਰਥ ਕੀ ਹੁੰਦਾ, ਇੱਕ ਸ਼ਬਦ ਆਪਾਂ ਸਾਰੇ ਵਿਚਾਰ ਰਹੇ ਹਾਂ, ਇੱਕ ਸ਼ਬਦ ਹੈ ਜੋ ਤੁਹਾਡਾ ਥੋਟ ਹੈ ਉਹਨੂੰ ਵਿਚਾਰਨਾ ਚਾਹੀਦਾ, ਉਹਨੂੰ ਵੀ ਵਿਚਾਰਨਾ ਚਾਹੀਦਾ ਵੀ ਮੇਰੇ ਮਨ 'ਚ ਆਹ ਖਿਆਲ ਆ ਰਿਹਾ ਵੀ ਇਹਨੂੰ ਇਹ ਦਰੁਸਤ ਹੈ, ਇਹ ਠੀਕ ਹੈ, ਇਹਨੂੰ ਮੈਂ ਵਿਚਾਰਾਂ। ਸ਼ਬਦ ਨਾ ਵਿਚਾਰੈ, ਇਹ ਮਨਮੁੱਖ ਦਾ ਵਿਚਾਰ। ਮਹਾਰਾਜ ਅਖੀਰਲੀ ਤੁਕ ਵਿੱਚ ਕਹਿੰਦੇ ਨੇ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਜਿਨ੍ਹਾਂ ਨੂੰ ਰੱਬੀ ਨਾਮ ਚੰਗਾ ਨਹੀਂ ਲੱਗਦਾ ਉਹ ਜਮਾਂ ਦੀ ਮਾਰ ਸਹਿੰਦੇ ਨੇ। ਅਖੀਰ ਤੇ ਪੌੜੀ ਵਿੱਚ ਸਤਿਗੁਰ ਨੇ ਆਖਿਆ ਜਿਸਨੂੰ ਹਰ ਭਗਤ ਸੱਚ ਬਖਸ਼ੀਅਨ ਸੋ ਸੱਚਾ ਸ਼ਾਹ। ਜਿਹਨੂੰ ਰੱਬ ਨੇ ਆਪਣੀ ਭਗਤੀ ਬਖਸ਼ ਦਿੱਤੀ ਅਸਲ ਵਿੱਚ ਉਹ ਸ਼ਾਹ ਹੈ, ਉਹ ਅਮੀਰ ਹੈ। ਤਿਸ ਕੀ ਮੁਹਤਾਜੀ ਲੋਕ ਕੱਢਦਾ, ਹੋਰ ਤਹੱਟ ਨਾ ਵੱਥ ਨਾ ਵਿਸਾ। ਗੁਰੂ ਦੇ ਦਰ ਤੋਂ ਹੀ ਇਹ ਸਾਰੀ ਅਸੀਸ ਪ੍ਰਾਪਤ ਹੁੰਦੀ ਹੈ, ਹੋਰ ਕਿਸੇ ਹੱਟੀ ਦੇ ਵਿੱਚੋਂ ਇਹ ਵਸਤੂ ਸਾਨੂੰ ਨਹੀਂ ਲੱਭਦੀ। ਮਹਾਰਾਜ ਕਹਿੰਦੇ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲੈ ਵੇਮੁਖ ਭਸ ਪਾ। ਜਿਹੜਾ ਰੱਬ ਦੇ ਭਗਤਾਂ ਦੇ ਸਨਮੁਖ ਹੋ ਗਿਆ ਉਹਨੂੰ ਟਿਕਾ ਵਾਲੀ ਵਸਤੂ ਮਿਲ ਜਾਂਦੀ ਹੈ, ਉਹਨੂੰ ਜੀਵਨ ਵਿੱਚ ਸਹਿਜ ਮਿਲਦਾ, ਉਹਦੇ ਦੁੱਖ ਸਮਾਪਤ ਹੋ ਜਾਂਦੇ ਨੇ, ਤੇ ਜਿਹੜਾ ਵੇਮੁਖ ਹੋ ਗਿਆ ਉਹ ਭਸ ਹੀ ਖਾਂਦਾ ਰਹਿੰਦਾ, ਗੰਦਗੀ ਸਵਾਹ ਹੀ ਖਾਂਦਾ ਰਹਿੰਦਾ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਜਮ ਜਾ ਗਾਤੀ ਤਿੰਨਾ ਨੇੜ ਨਾ ਜਾ। ਰੱਬੀ ਨਾਮ ਦੇ ਵਪਾਰੀ ਉਹਦੇ ਭਗਤ ਨੇ, ਉਹਨਾਂ ਦੇ ਨੇੜੇ ਵਿਕਾਰ ਬੁਰਾਈਆਂ ਨਹੀਂ ਆਉਂਦੀਆਂ। ਜਨ ਨਾਨਕ ਹਰ ਨਾਮ ਤਨ ਲੱਦਿਆ, ਸਦਾ ਵੇ ਪਰਵਾ। ਨਾਨਕ ਨੇ ਕੀ ਕੀਤਾ ਏ, ਰੱਬੀ ਨਾਮ ਦਾ ਧਨ ਆਪਣੇ ਉੱਪਰ ਲੱਦ ਲਿਆ ਹੈ ਤੇ ਮੈਂ ਵੇ ਪਰਵਾ ਹੋ ਗਿਆ। ਜਿੱਥੇ ਅਸੀਂ ਦੁਨੀਆਂ ਦੇ ਧਨ ਕਿਰਤ ਕਰਦੇ ਹਾਂ ਉੱਥੇ ਰੱਬੀ ਨਾਮ ਦਾ ਧਨ, ਜਿਹਨੂੰ ਮਹਾਰਾਜ ਕਹਿੰਦੇ ਨੇ ਸਾਚਾ ਧਨ ਗੁਰਮਤੀ ਪਾਏ, ਸੱਚਾ ਧਨ ਸਾਨੂੰ ਗੁਰੂ ਦੀ ਸਿੱਖਿਆ ਵਿੱਚੋਂ ਲੱਭਦਾ ਏ,
ਉਹਨੂੰ ਵੀ ਜਿਹੜਾ ਹੈ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੀਏ। ਭਗਤ ਜੀ ਨੇ ਆਖਿਆ ਸੀ ਕਿ ਨਹੀਂ ਬਣਜਿਆ ਕਾਂਸੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਆਖਿਆ ਲੋਕ ਰਹਿ ਗਏ ਕੇਵਲ ਦੁਨੀਆਂ ਦਾ ਧਨ ਇਕੱਠਾ ਕਰਦਿਆਂ, ਮੈਂ ਤੇ ਰਾਬੀ ਨਾਮ ਦਾ ਧਨ ਇਕੱਠਾ ਕੀਤਾ ਏ। ਸੋ ਗੁਰੂ ਕਿਰਪਾ ਕਰੇ ਸਾਧ ਸੰਗਤ ਜੀ, ਜਿੱਥੇ ਅਸੀਂ ਦੁਨੀਆਂ ਦੀ ਆਪਣੀ ਕਿਰਤਕਾਰ ਕਰਦੇ ਹਾਂ, ਆਪਣੇ ਧੀਆਂ ਪੁੱਤਰਾਂ ਬਦਲੇ ਭੱਜੇ ਫਿਰਦੇ ਹਾਂ, ਉੱਥੇ ਉਹਨਾਂ ਦੇ ਵਿੱਚ ਚੰਗੇ ਗੁਣ, ਚੰਗਾ ਇਖਲਾਕ ਜਿਹੜਾ ਹੈ ਉਹ ਭਰਨ ਦੀ ਕੋਸ਼ਿਸ਼ ਵੀ ਕਰੀਏ। ਆਪ ਵੀ ਨੇਕ ਬਣੀਏ, ਸਾਡੇ ਕਰਮਾਂ ਤੋਂ ਹੀ ਸਾਡੇ ਧੀਆਂ ਪੁੱਤ ਅਤੇ ਬੱਚੇ ਸਿੱਖਿਆ ਲੈਂਦੇ ਨੇ। ਸੋ ਇਹ ਸੀ ਗੁਰਬਾਣੀ ਦੀ ਵਿਚਾਰ, ਅੱਜ ਦੇ ਹੁਕਮਨਾਮੇ ਦੀ ਵਿਚਾਰ। ਆਓ ਅਗਲੇਰੇ ਸਮੇਂ ਲਈ ਭਾਈ ਦਿਲਬਾਗ ਸਿੰਘ ਹੋਣਾਂ ਦੇ ਜਿੱਥੇ ਪਾਸੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰੋ। ਸੋ ਸੇਵਕ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਚੱਲ ਰਹੀਆਂ ਨੇ। ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਜੀ ਸਨ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਜਵਾਬ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾ ਰਿਹਾ ਸੀ। ਜੱਥੇ ਦਾ ਬਹੁਤ ਬਹੁਤ ਧੰਨਵਾਦ। ਤਕਰੀਬਨ ਪਿਛਲੇ 4.5 ਮਹੀਨਿਆਂ ਤੋਂ ਜੱਥਾ ਗੁਰੂ ਘਰ ਵਿੱਚ ਸੇਵਾ ਕਰ ਰਿਹਾ ਹੈ। ਮਹੀਨਾ ਕੁ ਇਹ ਹੋਰ ਆਪਣੇ ਪਾਸ ਨੇ, ਸੋ ਆਪ ਸੰਗਤ ਨੂੰ ਬੇਨਤੀ ਹੈ ਆਪ ਜੀ ਪਹੁੰਚ ਕੇ ਲਾਹਾ ਪ੍ਰਾਪਤ ਕਰਿਆ ਕਰੋ। ਬੜੀ ਕਿਰਪਾ ਹੈ ਸਤਿਗੁਰ ਦੀ ਜੱਥੇ ਉੱਤੇ। ਸੋ ਇਹਦੇ ਨਾਲ ਹੀ ਸਤ ਸੰਗਤ ਜੀ, ਨਗਰ ਸਾਹਨੇਵਾਲ ਕਲਾਂ ਅਤੇ ਖੁਰਦ ਅਤੇ ਪਿੰਡ ਜਲਾਜਣ ਦੀਆਂ ਸੰਗਤਾਂ ਵੱਲੋਂ ਕੱਲ੍ਹ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਪ੍ਰਾਰੰਭ ਕਰਵਾਏ ਗਏ ਨੇ। ਸੋ ਸੇਵਕ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ, ਭਾਈ ਜਗਜੀਤ ਸਿੰਘ, ਭਾਈ ਸੁਖਜਿੰਦਰ ਕੌਰ ਦਿਓਲ ਪਰਿਵਾਰ ਵੱਲੋਂ ਵੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ, ਗੁਰੂ ਕੀ ਬਾਣੀ ਦੇ ਜਸ ਜਿਹੜੇ ਨੇ ਉਹ ਸਰਵਣ ਕਰਿਆ ਕਰੋ। ਕੱਲ੍ਹ ਐਤਵਾਰ ਨੂੰ ਭੋਗ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜਿਸ ਦੇ ਵਿੱਚ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਇਤਿਹਾਸ, ਗੁਰੂ ਸ਼ਬਦ ਦੀ ਵਿਚਾਰ ਹੋਵੇਗੀ। ਇਹਦੇ ਨਾਲ ਹੀ ਹੋਰ ਬੇਨਤੀ ਹੈ ਵੀ ਕੱਲ੍ਹ ਨੂੰ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਹੈ ਮਿਤੀ 14 ਤਰੀਕ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗੇਗਾ। ਜਿਹੜਾ ਬਾਹਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਜਿਹੜਾ ਘਰ ਹੈ ਉੱਥੇ ਇਹ ਕੈਂਪ ਲੱਗਣਾ ਹੈ। ਤੋ ਜਿਨ੍ਹਾਂ ਸੰਗਤਾਂ ਨੇ ਆਪਣੀ ਅੱਖਾਂ ਦਾ ਚੈੱਕਅਪ ਕਰਾਉਣਾ ਹੋਵੇ ਤੇ ਉਹ ਆਪ ਜੀ ਲਾਹਾ ਲੈ ਸਕਦੇ ਹੋ। ਇਹਦੇ ਨਾਲ ਹੀ ਕੀਰਤਨ ਦੀਆਂ ਕਲਾਸਾਂ ਹਰ ਬੁੱਧਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗਦੀਆਂ ਨੇ। ਦਸਤਾਰ ਸਿਖਲਾਈ ਹਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੇ ਗੁਰਦੁਆਰਾ ਸਾਹਿਬ ਵੱਲੋਂ ਸਾਡੇ ਜਿਹੜੇ ਵਲੰਟੀਅਰ ਵੀਰ ਸੇਵਾਦਾਰ ਨੇ ਉਹ ਸ਼ੁੱਕਰਵਾਰ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੱਸ ਪਾਸ ਜੇ ਕਿਸੇ ਨੇ ਬਣਵਾਉਣਾ ਹੋਵੇ, ਟੈਕਸ ਫਾਰਮ ਤੇ ਪੈਨਸ਼ਨ ਫਾਰਮ ਜਿਹੜਾ ਜਾਂ PR ਕਾਰਡ, ਇਹਦੀ ਉਹ ਸੇਵਾ ਮੁਹੱਈਆ ਕਰਾਉਂਦੇ ਨੇ। ਸੋ ਆਪ ਜੀ ਲਾਹਾ ਲੈ ਸਕਦੇ ਹੋ। ਤੋ ਆਓ ਸਤ ਸੰਗਤ, ਹੁਣ ਸਮਾਂ ਹੈ ਦੋ ਸੇਵਕ ਪਰਿਵਾਰਾਂ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਸ਼੍ਰੀ ਸੁਖਮਣੀ ਸਾਹਿਬ ਦੇ ਜਿਹੜੇ ਪਾਠ ਨੇ ਉਹ ਪ੍ਰਾਰੰਭ ਕਰਵਾਏ ਜਾ ਰਹੇ ਨੇ। ਸੇਵਕ ਪਰਿਵਾਰ ਵੱਲੋਂ ਬੱਚੀ ਬ੍ਰਹਮਜੋਤ ਕੌਰ ਅਤੇ ਬੱਚੀ ਗੁਰਸਿਮਰਨ ਕੌਰ, ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਨੂੰ ਮੁਕੰਮਲ ਕੀਤਾ ਹੈ। ਸੋ ਚੜ੍ਹਦੀ ਕਲਾ ਲਈ, ਤੰਦਰੁਸਤੀਆਂ ਲਈ ਆਸਰਾ ਲਿਆ ਜਾ ਰਿਹਾ ਹੈ। ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਹੋਣਗੇ। ਇਸੇ ਤਰ੍ਹਾਂ ਬੱਚੀ ਜੋਇਆ ਕੌਰ, ਜਿਹੜੀ ਕਿ ਨਿਊ ਬੋਰਨ ਬੱਚੀ ਹੈ, ਉਹਦੇ ਜਨਮ ਦੀ ਖੁਸ਼ੀ ਦੇ ਵਿੱਚ ਉਹਦੇ ਪਰਿਵਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ, ਬੀਬੀ ਜਸਨੀਤ ਕੌਰ, ਇਸੇ ਤਰ੍ਹਾਂ ਦਾਦਾ ਭਾਈ ਜਸਵਿੰਦਰ ਸਿੰਘ, ਦਾਦੀ ਬਲਜੀਤ ਕੌਰ, ਨਾਨਾ ਗੁਰਮਿੰਦਰ ਸਿੰਘ ਢੱਟ ਅਤੇ ਨਾਨੀ ਕੁਲਵਿੰਦਰ ਕੌਰ ਢੱਟ ਵੱਲੋਂ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਜਿਹੜੇ ਨੇ ਉਹ ਪ੍ਰਾਰੰਭ ਕਰਵਾਏ ਜਾ ਰਹੇ ਨੇ। ਸੋ ਪਾਠ ਦੀ ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ। ਆਪ ਜੀ ਬੜੇ ਪਿਆਰ ਨਾਲ ਸਰਵਣ ਕਰੋ। 10:45 ਤੱਕ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਹੋਣਗੇ। 10:45 ਤੋਂ ਲੈ ਕੇ 11:10 ਤੱਕ ਭਾਈ ਜਸਵਿੰਦਰ ਸਿੰਘ ਹੋਣਾ ਦਾ ਜੱਥਾ ਰੱਬੀ ਬਾਣੀ ਦੇ ਕੀਰਤਨ ਕਰੇਗਾ। 11:10 ਤੋਂ 11:30 ਵਜੇ ਤੱਕ ਢਾਡੀ ਜੱਥਾ ਜਿਹੜਾ ਹੈ ਉਹ ਆਪ ਜੀ ਨੂੰ ਢਾਡੀ ਗੁਰ ਇਤਿਹਾਸ ਸਰਵਣ ਕਰਾਉਣਗੇ। 11:30 ਵਜੇ ਅਰਦਾਸ ਹੋਵੇਗੀ। ਸੋ ਆਓ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਪਾਠ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਗੌੜੀ ਸੁਖਮਨੀ ਮਹੱਲਾ 5 ਸਲੋਕ 1 ਸਤਿਗੁਰ ਪ੍ਰਸਾਦ। ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੁੰਬਰ ਏਕ, ਨਾਮ ਜਪਤ ਅਗਣਤ ਅਨੇਕ। ਵੇਦ ਪ੍ਰਾਣ ਸਿਮਰਤ ਸੁਦਾਖਰ, ਕਿਨੇ ਰਾਮ ਨਾਮ ਏਕ ਅਖਰ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹਿ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨ ਬੱਸਾ, ਪ੍ਰਭ ਕੈ ਸਿਮਰਨ ਦੁਖ ਜਮ ਨੱਸਾ, ਪ੍ਰਭ ਕੈ ਸਿਮਰਨ ਕਾਲ ਪਰ ਹਰਾ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾ, ਪ੍ਰਭ ਸਿਮਰਤ ਗਸ਼ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕ ਸੰਗ, ਸਰਬਨ ਦਾਨ ਨਾਨਕ ਹਾਰ ਰੰਗ, ਪ੍ਰਭ ਕਾ ਸਿਮਰਨ ਰਿਦ ਸਿੱਧ ਨਉ ਨਿਦ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪਤ ਪੂਜਾ, ਪ੍ਰਭ ਕਾ ਸਿਮਰਨ ਬਿਨਸੈ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਾਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੁਭਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤਿਸਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵਾ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰਹ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸਾ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਚਲ ਆਸਨ, ਪ੍ਰਭ ਕਾ ਸਿਮਰਨ ਕਮਲ ਬਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੀਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮਇਆ ਆਪਣ ਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਕੜਕੜ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹਾਂ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜਹਾਂ ਮਹਾਂ ਭਿਆਨ ਦੂਤ ਜਮਦਲਾ, ਤਾਂ ਕੇਵਲ ਨਾਮ ਸੰਗ ਤੇਰਾ ਚੱਲਾ, ਜਹਾਂ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੂਰੀ ਬੰਦ ਨਾ ਪਰਾ, ਹਰ ਕਾ ਨਾਮ ਜਪਤ ਨਿਸਤਰਾ, ਅਣਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਗਾਵੈ, ਜਿਹ ਮਾਰਗਿਹ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਾਹੀ ਕੋਟ ਲੱਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਅਣਕ ਬਿਘਨ ਜਹ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮਹਿਲਾ ਮਲਕ ਬੁਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ, ਜੇ ਮਾਰਗ ਕੇ ਗਣੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜੇ ਪੈਂਡੈ ਮਹਾਂ ਅੰਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਾਂ ਮਹਾਂ ਭਿਆਨ ਤਪ ਤਵੋ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹਾਂ ਤ੍ਰਿਖਾ ਮਨ ਤੋਜੇ ਕਰਖਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕਾ ਹਰ ਨਾਮ ਨਿਧਾਨ ਪਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕਾ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰ ਨ ਪੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛੁ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੋਤ ਜਨ ਹਰ ਰਸ ਰਤੇ ਸੁਨ ਸਮਾਧ ਨਾਮ ਰਸ ਸਮਾਤੇ ਅਠ ਪਹਿਰ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸਾ ਸੰਤ ਪ੍ਰਤਾਪ ਦੁਰਤ ਸਭ ਨਸਾ ਸੰਤ ਕਾ ਸੰਗ ਬਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਣ ਯੁਗ ਅਭਿਆਸ ਕਰਮ ਤ੍ਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਧਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਿਰ ਥੀਵੈ ਅਗਨ ਮਾਹਿ ਉਮਤ ਪੌਰਾਨ ਕੰਨ ਕਸਵ ਹੈ ਵਿਰ ਪੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਰ ਸੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟਾ ਗਰਭ ਗੁਮਾਨ ਨ ਮਨ ਤੇ ਹੁੱਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇ ਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਭਿਖਿਆ ਟਾਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾ ਉਹ ਕਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪ ਅਣਕ ਜਤਨ ਕਰ ਤ੍ਰਿਸਨਾ ਧਰਾਪ ਪੇਖ ਅਨੇਕ ਅਗਨੀ ਬੁਝੈ ਕੁਟੁ ਪਾਮ ਦਰਗਨੀ ਸਿਜ ਛੂਟਸ ਨਾਹੀ ਉਭ ਪਿਆਲ ਮੋਹਿ ਵਿਆਪ ਮਾਇਆ ਜਾਲ ਅਵਰ ਕਰਤੂ ਸਗਲੀ ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨੀ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਤਸੰਗੇ ਹਉਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਿਥਾਵੈ ਕਾਉ ਨਾਉ ਤੇਰਾ ਥਾਉ ਨਿਮਾਨੇ ਕਾਉ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇ ਬਹੁਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੂਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਤਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਹੈ ਉੱਤਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸ ਹਰ ਨਾਮ ਸਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨ ਉਭਾਰਿਆ ਵਾਰ ਵਿਵਸਥਾ ਤੁਜੈ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਕ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੁ ਨਾ ਬੂਝੈ ਬਖਸ਼ ਲਿਹ ਤੋ ਨਾਨਕ ਸੀ ਜਜੇ ਪ੍ਰਸਾਦ ਤਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਤ ਬਸਾ ਤੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਬਰ ਸੰਗ ਰਚਨਾ ਐਸੇ ਦੋਖ ਮੂੜ ਅੰਤ ਵਿਆਪੇ ਨਾਨਕ ਕੱਢ ਲਿਹੋ ਪ੍ਰਭ ਆਪੇ ਆਦੰਤ ਜੁਰਾ ਕਨਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਕਉ ਅੰਦਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੇ ਵਿਸਾਰੈ ਮੁਗਦੇ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਖਣ ਹਰਿ ਅਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਾਨਾ ਛੋੜ ਜਾਏ ਤਿਸਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ ਚੰਦਨ ਲੇਪ ਉਤਾਰਾ ਧੋਏ ਗਰਦ ਵਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਛ ਕਰ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰ੍ਹਾਂ ਅਥਾਹ ਜਾਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਓੜ ਨਿਭਾਵੈ ਕਹਾਂ ਬੁਝਰਤ ਬੂਝੈ ਡੋਰਾ ਨਿਸਕਹੀਏ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਥਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸਾ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨਾ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੁੱਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੁਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਏ ਹਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਡ ਕੈ ਲਾਗੈ ਆਨ ਸੁਆਇ ਨਾਨਕ ਕਹੂ ਨਾ ਸੀ ਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਾਸ ਵਸਤੂ ਲੇ ਪਾਛਾ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਹੋ ਕਹਾਂ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੇ ਸਦਨਮ ਸ਼ਿਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਾਣੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤ ਆਨੰਦ ਉਲਾਸ ਆਪਣੀ ਅਮਾਨ ਕਛ ਬੌਰ ਸਾਹੁ ਲੇ ਅਗਿਆਨੀ ਮਨ ਰੁਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁ ਰੁਸਕਾ ਵਿਸਵਾਸ ਨ ਹੋਵੈ ਜਿਸ ਕੀ ਬਸਤ ਸਿਆਗਾ ਰਾਖੈ ਪ੍ਰਭ ਕੀ ਆਗਿਆ ਮਾਨਾ ਮਾਥਾ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਪਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵਾ ਉਹ ਬਿਨਸੈ ਉਹ ਮਨ ਪਛਤਾਵਾ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੋ ਤਾਂ ਅੰਧ ਅੰਧਾਰ ਬਟਾਉ ਸਿਉ ਜੁ ਲਾਵਾ ਨੇ ਤਾਂ ਕੋ ਹਾਤਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਾਣ ਧਾਨ ਕੁਟੰਬ ਸਬਾਇਆ ਮਿਥਿਆ ਹਉ ਮਹਿ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਾ ਹਸਤਾ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬਿਕਾਰ ਕੋ ਤਹਵੈ ਮਿਥਿਆ ਮਨ ਪਰ ਲੋਭ ਲੁਭ ਹਵੈ ਮਿਥਿਆ ਤਾਣ ਨਹੀਂ ਪਰ ਉਪਕਾਰਾ ਮਿਥਿਆ ਵਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹੋ ਬਸ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟ ਵਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿ ਤਵਰ ਕਛ ਅਵਰ ਕਮਾਵਤ ਮਨ ਨੀ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ ਆਪ ਨ ਕਰ ਆਵਤ ਜਾਵਤ ਜਨਮੈ ਮਰਾ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰਹ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਤਾ ਨਾਨਕ ਉਨਜਨ ਚਰਨ ਪਰਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪੈ ਮਨ ਆਪਹਿ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਮ ਸਿਆਨਪ ਸਗਲ ਤੇ ਰਹਿਤ ਸਭ ਕਛ ਜਨ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਣ ਤਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਾਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵਹ ਤਿਸ ਕੋ ਸਿਮਰਤ ਪਰਮ ਗਤ ਪਾਵਹ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸ ਤੈ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰਤ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਤੈ ਬਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਾ ਤਿਸੇ ਤਿਆਗਤ ਅਵਰ ਲੁਭਾਵਾ ਜੇ ਪ੍ਰਸਾਦ ਸੁਖ ਤੇਜ ਸੁਈਜ ਮਨ ਆਠ ਪੈਰ ਤਾਂ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੋਂ ਸਭ ਕੋ ਮਨ ਮੁਖਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੇਰੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਤਰਗ ਮਾਨ ਪਾਵਹ ਨਾਨਕ ਪਾਸੇ ਤੀ ਕਰ ਜਾਵਹ ਜਿਹ ਪ੍ਰਸਾਦ ਆਰੋ ਕੰਚਨ ਦੇਹੀ ਲਿਬਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਹ ਰਹਿਤ ਮਨ ਸੁਖ ਪਾਵਹ ਹਰ ਹਰ ਜਸ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛੇਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆਭੂਖਣ ਪਹਿਰੀਜਾ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੁ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠਤ ਸਤ ਤਿਸ ਹਤਿਆਈ ਤਿਸੈ ਤੈ ਜੋ ਏਕ ਅਲੱਖਾ ਈਹਾਂ ਊਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕਉ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਾ ਗੁਰਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਬਸਨਾ ਜੇ ਪ੍ਰਸਾਦ ਹਾਸਤ ਕਰ ਚੱਲਾ ਜੇ ਪ੍ਰਸਾਦ ਸੰਪੂਰਨ ਫਲਾ ਜਿਹ ਪ੍ਰਸਾਦ ਪਰਮ ਗਤ ਪਾਵਹਿ ਜੇ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤਿਆਗ ਅਵਰ ਖਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੋ ਰਾਚ ਜਿਹ ਪ੍ਰਸਾਦ ਸਭ ਕੀਗਤ ਹੋਏ ਨਾਨਕ ਜਾਪ ਜਪੈ ਜਾਪ ਸੋਏ ਆਪ ਜਪੈ ਜਪੈ ਸੋ ਨਾਉ ਆਪ ਗਾਵੈ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਾਤੁ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਇਆ ਆਪੋ ਕਛੂ ਨ ਕਿਨਹੂ ਲਿਆ ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਣ ਬੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕਾ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸਗਲੀ ਖੋ ਸਾਧਕਾ ਸੰਗ ਮਿਟੇ ਅਭਿਮਾਨ ਸਾਧਕਾ ਸੰਗ ਪ੍ਰਗਟੈ ਸੋ ਗਿਆਨ ਸਾਧਕਾ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਕਾ ਸੰਗ ਪਾਏ ਨਾਮ ਰਤਨ ਸਾਧਕਾ ਸੰਗ ਏਕ ਉਪਰ ਯਤਨ ਸਾਧਕੀ ਮਹਿਮਾ ਵਰਨਾ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪ੍ਰਮਾਹਿ ਸਮਾਨੀ ਸਾਧਕਾ ਸੰਗ ਗੋਚਰ ਮੇਲਾ ਸਾਧਕ ਸੰਗ ਸਦਾ ਪ੍ਰਫੁੱਲਾ ਸਾਧਕਾ ਸੰਗ ਆਵੈ ਬਸਪੰਚਾ ਸਤਸੰਗ ਅੰਮ੍ਰਿਤ ਰਸ ਪੁੰਚਾ ਸਤਸੰਗ ਵਿੱਚ ਸਭ ਕੀ ਦੇਣ ਸਾਧਕਾ ਸੰਗ ਮਨੋਹਰ ਬੈਣ ਸਾਧਕਾ ਸੰਗ ਨਕਤ ਹੂੰ ਧਾਵਾ ਸਤਸੰਗ ਸਥਿਤ ਮਨ ਪਾਵਾ ਸਾਧਕ ਸੰਗ ਮਾਇਆ ਤੇ ਭਿੰਨ, ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਤਸੰਗ ਦੁਸ਼ਮਣ ਸੰਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਤਸੰਗ ਕਿਸੋ ਨੇ ਬੈਰ, ਸਾਧਕ ਸੰਗ ਨ ਬੀਂਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਤਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੈ ਸਭ ਆਪ, ਆਪੇ ਜਾਣੈ ਸਦ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ, ਸਾਧਕ ਸੰਗ ਨ ਕਬਹੂ ਧਾਵਾ, ਸਾਧਕ ਸੰਗ ਸਦਾ ਸੁਖ ਪਾਵਾ, ਸਾਧ ਸੰਗ ਬਸਤੇ ਗੋਚਰ ਲਾਹ, ਸਾਧੂ ਕੈ ਸੰਗ ਜਰ ਸਹ, ਸਾਧਕ ਸੰਗ ਬਸੈ ਥਾਨ ਊਚੈ, ਸਾਧੂ ਕੈ ਸੰਗ ਮੈਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਾਧਕ ਸੰਗ ਸਭ ਕੁਲ ਉਧਾਰ, ਸਾਧਕ ਸੰਗ ਨਾ ਕਬਹੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਅਗੋਚਰ ਲਹ, ਸਾਧੂ ਕੈ ਸੰਗ ਜਰ ਸਹ, ਸਾਧਕ ਸੰਗ ਬਸੈ ਥਾਨ ਊਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰਾ, ਸਤਸੰਗ ਸਾਜਨ ਮੀਤ ਕੁਟੰਬ ਨਿਸਤਾਰਾ, ਸਾਧੂ ਕੈ ਸੰਗ ਸੋ ਧਨ ਪਾਵਾ, ਜਿਸ ਤਨ ਤੇ ਸਭ ਕੋ ਵਰਸਾਵਾ, ਸਤਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋ ਬਸ ਸੋ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਤਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਾਮ, ਨਾਨਕ ਸਾਧਕ ਸੰਗ ਸਫਲ ਜਨਨਾਮਾ, ਸਾਧਕ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਦਹੋਤ ਨਿਹਾਲ, ਸਾਧਕ ਸੰਗ ਕਲੂਖਤ ਹਰਾ, ਸਾਧਕ ਸੰਗ ਨਰਕ ਪਰਹਰਾ, ਸਾਧਕ ਸੰਗ ਇਹਾਂ ਉਹਾਂ ਸੁਹਿਲਾ, ਸਤਸੰਗ ਬਿਛਰੇ ਤਰ ਮੇਲਾ, ਜੋ ਇੱਛਾ ਸੋਈ ਫਲ ਪਾਵਾ, ਸਾਧਕ ਸੰਗ ਨ ਬਿਰਥਾ ਜਾਵਾ, ਪਾਰ ਬ੍ਰਹਮ ਸਾਧ ਰਿਦ ਵਸਾ, ਨਾਨਕ ਉਧਰਾ ਸਾਧ ਸੁਣ ਰਸਾ, ਸਾਧਕ ਸੰਗ ਸੁਣੋ ਹਰ ਨਾਉ, ਸਤਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨ ਮਨ ਤੇ ਬਿਸਰਾ, ਸਤਸੰਗ ਸਰ ਪਰ ਨਿਸਤਰਾ, ਸਾਧਕ ਸੰਗ ਲੱਗੈ ਪ੍ਰਭ ਮਿੱਠਾ, ਸਾਧੂ ਕੈ ਸੰਗ ਘਟ ਘੜ ਜੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਾਤ ਪਈ ਹਮਾਰੀ, ਸਾਧਕ ਸੰਗ ਮਿਟੇ ਸਬਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਬੇਦ ਨ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਸਤਿਕੇ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਪਾਰ ਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਊਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖ ਇਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਕ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਵਸੁਧਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਉ, ਨਾਨਕ ਜੋ ਪਾਵਕ ਕਾ ਸਹਿ ਸੁਪਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਤਰ ਉਪਰ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ, ਬ੍ਰਹਮ ਗਿਆਨੀ ਸਦਾ ਸਾਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰੁ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਧਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਾਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪਾ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕ ਰੰਗ, ਬ੍ਰਹਮ ਗਿਆਨੀ ਕਹਿ ਬਸਾ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਦਾ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ, ਬ੍ਰਹਮ ਗਿਆਨੀ ਕਾ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ब्रह्म ज्ञानी का कौन जानना भेद, ब्रह्म ज्ञानी को सदा आदेश, ब्रह्म ज्ञानी का कथ्या न जा अध आखर, ब्रह्म ज्ञानी सर्व का ठाकुर, ब्रह्म ज्ञानी की मित कौन बखाना, ब्रह्म ज्ञानी की जात, ब्रह्म ज्ञानी जन, ब्रह्म ज्ञानी का अंत ना पार, नानक ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा, ब्रह्म ज्ञानी बनी, नानक ब्रह्म ज्ञानी सर्व का धनी, श्लोक उर तारा जो अंतर नाम, सर्व मह पेख भगवान, निमख निमख ठाकुर नमस्कार, नानक हो अपरस सगल निस्तार, अष्टपदी मिथ्या नाही रसना परस, मन में प्रीत निरंजन दर्स, पारत्रय रूप न पेखे नेत्र, साध की टहल संसंग हेत, करन न सुन काहू की निंदा, सब ते जाना आपस को मंदा, गुर पर साध बिखे पर हर, मन की बासना मन ते टरा, इंद्री जेत पंच दुख ते रहत, नानक कोट मदे को ऐसा अपरस, बैसनो सो जिस सुपर सो प्रसन्न, बिसन की माया ते हुए पिन, कर्म करत हो बहने कर्म, तिस बैसनो का निर्मल धर्म, काहू फल की इच्छा नहीं बांछ, केवल भगत कीर्तन संग रच, मन तन अंतर सिमरन गोपाल, सब उपर हो वत कृपाल, आप दृढ़ अवरा नाम जपावा, नानक हो बैसनो परम गत पावा, भगवती भगवंत भगत का रंग, सगल त्याग दुष्ट का सांग, मन ते बिनसा सगला परम कर, पूजे सगल पार ब्रह्म, सत्संग पापा मल खोवे, तिस भगवती की मत उत्तम होवा, भगवंत की टहल करे नेत नीत, मन तन अर्प बिसन प्रीत, हर के चरण हृदय बसाव, नानक ऐसा भगवती भगवंत कहो पावा, सो पंडित जो मन पर बुद्ध राम नाम आत्म शुद्ध राम नाम सार रस पीवा, उस पंडित का उपदेश जग जीव, हर की कथा हृदय बसाव, सो पंडित फिर जो न आवे, बेप्राण सिमरत बुझ मूल, सूखम जाना अस्थूल, चौ वरना को दे उपदेश, नानक उस पंडित को सदा आदेश, बीज मंत्र सर्व को ज्ञान, चो वरना मैं जप को नाम, जो जो जप तिसकी गत होए, साध संग पावा जन कुए, कर कृपा अंतर उतार, पस प्रेत मुग्ध पाथर को तार, सर्व रोका औखद नाम, कल्याण रूप मंगल गुण गाम, काहू जुगत कित ना पाइया, धर्म नानक तिस मिले जिस लिखिया, तुर कर्म जिसका मन पर ब्रह्म का निवास, तिसका नाम सत रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगाह परवान, अपने दास को आप कृपा करे, तिस दास को सब सोजी परे, सगल संग आत्म उदास, ऐसे जूत नानक रामदास, प्रभु की आज्ञा आत्म हितावा, जीवन मुक्त सुख हावा, तैसा हर तैसा उस सोग, सदा आनंद तन नहीं वियोग, तैसा स्वर्ण तैसी समाटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत नानक हो पुर कहिए, जीवन मुक्त पार ब्रह्म के सगले ठाओ, जित जित कर राख तैसा तन नाओ, आपे करन खराबन जोग, प्रभावत सोई फन होग, पसरो आप हो यान ततरंग, लखन जाहे पार ब्रह्म के रंग, जैसी मत दे तैसा प्रगास, पार ब्रह्म करता अविनाश, सदा सदा सदा दयाल, सिमर सिमर नानक पै निहाल, श्लोक उस्तत करह अनेक जान, अंत न पारा पार, नानक रचना प्रभ रची, बहु बेद अनक प्रकार, अष्टपदी कई कोट हुए पुजारी, कई कोटाचार व्यवहारी, कई कोट पै तीर्थवासी, कई कोट बन ब्रह्म उदासी, कई कोट वेद के स्रोते, कई कोट तपी स्रोते, कई कोट आत्म ध्यान तारह, कई कोट कव का विचार, कई कोट नवत नाम त्यावह, नानक करते का अंत ना पावह, कई कोट पे अभिमानी, कई कोट अंध अज्ञानी, कई कोट किरपन कठोर, कई कोट पे गातम निखोर, कई कोट पर दर्ब को हिरा, कई कोट पर दुख न कर, कई कोट माया श्रम माहे, कई कोट पर देश प्रमाहे, जित जित लाभ हो तित तित लगना, नानक करते की जाना करता रचना, कई कोट सिद्ध जति जोगी, कई कोट राजे रस भोगी, कई कोट पंखी सर्प उपाय, कई कोट पाथर बिरख निप जाए, कई कोट पवन पानी बह संतर, कई कोट देश भूम मंडल, कई कोट सस्यर सुर नक्षत्र, कई कोट देव दानव इंद्र सिर शत्र, सगल समग्री अपने सूत तारा, नानक जिस जिस भावा तिस तिस निस्तारा, कई कोट राजस तामस सतक, कई कोट वेद प्राण सिमरतर सास्त, कई कोट किए रतन संबंध, कई कोट नाना प्रकार जंत, कई कोट किए चिर जीवे, कई कोट गिरी मेर स्वर्ण थीवे, कई कोट जख किन्नर पिसाच, कई कोट भूत प्रेत सूकर मृगाच, ਸਭ ਤੇ ਨੇਰਾ ਸਭ ਉੱਤੇ ਦੂਰ ਨਾਨਕ ਆਪ ਅਲਿਪਤ ਰਹਿਆ ਪਾਰ ਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੁਨਿ ਫਿਰੈ ਕਈ ਕੋਟ ਬੈਠਤੀ ਖਾਹੇ ਕਈ ਕੋਟ ਘਾਲਾ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਾਂ ਜਹਾਂ ਪਾਣਾ ਤਹਾਂ ਤਹਾਂ ਰਾਖੇ ਨਾਨਕ ਸਭ ਕਿਸ ਪ੍ਰਭ ਕਾ ਹਾਥੇ ਕਈ ਕੋਟ ਪੈਵੇ ਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮੈਂ ਪਰ ਪਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕਉ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗ ਸਤਸੰਗ ਪਰ ਪਮ ਤਿਨ ਲਾਗਾ ਰੰਗ ਜਿਨ ਕਉ ਹੋਇ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਹਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਬਾਰ ਪਸਰ ਪਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਪਾਂਤ ਪ੍ਰਭ ਤੇ ਹੋਏ ਪ੍ਰਮਾਹ ਸਮਾਤ ਤਾ ਕਾ ਅੰਤਰ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦ ਨਿਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵਹ ਆਤਮ ਰਸ ਸੁਖ ਸਹਿ ਸਮਾਵਹ ਆਪਣੇ ਜਨ ਕਉ ਸਾ ਸਤ ਸਮਹਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਰ ਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋ ਖਿਨ ਮੈਂ ਥਾਪ ਥਾਪਨਹਾਰਾ ਅੰਤਰੇ ਕਿਛ ਪਾਰਾ ਵਾਰਾ ਹੁਕਮੇ ਤਰ ਅਧਰ ਰਹਾਵੈ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਉੱਚ ਨਿਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾ ਪਾਥਰ ਤਰਾਵਾ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾ ਹਰ ਗੁਣ ਪਾਖਾ ਪ੍ਰਭਾਵੈ ਤਾ ਪਤ ਤੋ ਉਧਾਰਾ ਆਪ ਕਰ ਆਪਣ ਵਿਚਾਰਾ ਦੁਹਸਰਿਆਂ ਕਾ ਆਪ ਸੁਆਮੀ ਖੇਲੈ ਬਿਗਸਾ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵਾ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵਾ ਜੋਤਿਸ ਭਾਵੈ ਸੋਈ ਕਰਾਵਾ ਇਸ ਕਾ ਹਾਥ ਹੋਏ ਤਾਂ ਸਭ ਕਿਛ ਲੇ ਜੋਤਿਸ ਭਾਵੈ ਸੋਈ ਕਰੇ ਅਣਜਾਨਤ ਵਿਖਿਆ ਮੈਂ ਰਥੇ ਜੇ ਜਾਣਤ ਆਪਣਾ ਆਪ ਬਚਾ ਭਰਮੈ ਪੂਲਾ ਦਾ ਦਿਸਾਵੈ ਨਿਮਖ ਮਹਿ ਚਾਰ ਕੁੰਟ ਫੇਰਾਵੈ ਕਾਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਣ ਨਾਮ ਮਿਲੇ ਖਿਨ ਮੈਂ ਨੀਚ ਗੀਤ ਕੋ ਰਾਜ ਪਰ ਬਮ ਗਰੀਬ ਨਵਾਜ ਜਾਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਸਤਕਾਲ ਦਾਹ ਦਿਸ ਪ੍ਰਗਟਾਵੈ ਜਾ ਕਉ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਜਕੀ ਰਾਸ ਖੜ ਖੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮੈਂ ਬਸਾ ਕਬਹੂ ਸੋ ਗਰਖ ਰੰਗ ਹੱਸਾ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਭਾ ਕਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬਹੂ ਨਿਰਤ ਕਰੈ ਬਹੁ ਪਾਂਤ ਕਬਹੂ ਸੋਏ ਰਹਿ ਦਿਨ ਰਾਤ ਕਬਹੂ ਮਹਾਂ ਕ੍ਰੋਧ ਬਿਕਰਾਲ ਕਬਹੂ ਸਰਬ ਕੀਰ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹਿ ਗੁਰ ਪ੍ਰਸਾਦ ਨਾਨਕ ਸਚ ਕਹਾ ਕਬਹੂ ਹੋਏ ਪੰਡਿਤ ਕਰੇ ਬਖਿਆਨ ਕਬਹੂ ਮੋਹਣ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਈ ਜੀਆ ਅਣਕ ਜੁਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਉਹ ਪਾਵੈ ਉਸ ਸਥਾਨ ਤੇ ਬਉਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਰ ਨਹੀਂ ਵਿਨਾਸ਼ ਮਨ ਤਾ ਨਾਮ ਰਤੇ ਇੱਕ ਰੰਗ ਸਦਾ ਬਸਾ ਪਾਰ ਬ੍ਰਹਮ ਕਹਿ ਸੰਗ ਜੋ ਜਲ ਮੈਂ ਜਲ ਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰ ਬਾਣ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕਾ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨਾ ਮੈਂ ਜੋ ਬਨਮੰਤ ਸੋ ਹੋਵਤ ਵਿਸ਼ਟਾ ਕਾ ਜਨ ਤਾਪਸ ਕੋ ਕਰਮੰਤ ਕਹਾਵੈ ਜਨਮ ਰਭ ਜੁਨ ਪਰਮਾਵੈ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਖ ਤਾਗੈ ਸੁਖ ਪਾਵੈ ਤਨ ਮੰਤਾ ਹੋਈ ਕਰ ਗਰਬਾਵੈ ਤ੍ਰਿਣ ਸਮਾਨ ਕੈ ਸੰਗ ਨ ਜਾਵੈ ਬਹੁ ਲਸ਼ਕਰ ਮਾਨਕ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੈ ਬਾਲਵੰਤ ਖਿਨਮੈ ਹੋਏ ਜਾਏ ਪਸਵੰਤ ਕਿਸਨ ਬਦ ਆਪ ਅਹੰਕਾਰੀ ਤਰਮ ਰਹੇ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪਰਵਾਨ, ਕੋਟ ਕਰਮ ਕਰਾ ਹਉ ਤਾਰੇ, ਸ਼ਰਮ ਪਾਵਾ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਜਤਨ ਕਰ ਆਤਮ ਨਹੀਂ ਦਰਵਾ, ਹਰ ਦਰਗ ਕਹੋ ਕੈਸੇ ਗਵਾ, ਆਪਸ ਕਹੋ ਜੋ ਭਲਾ ਕਹਾਵਾ, ਤਿਸ ਭਲਾਈ ਨਿਕਟ ਨਾ ਆਵਾ, ਸਰਬ ਕੀ ਦੇਣ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਨਾ ਮੁਝ ਤੇ ਕਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਇਹ ਜਾਨਾ ਮੈਂ ਕਿਛ ਕਰਤਾ, ਤਬ ਲਗ ਗਰਭ ਜੁਣ ਮੈਂ ਫਿਰਤਾ, ਜਬ ਧਾਰਾ ਕੁਬੈਰੀ ਮੀਤ, ਤਬ ਲਗ ਨੇ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਜ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ, ਸਹਿਜ ਖੱਟੇ ਲਾਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਣਖ ਭੋਗ ਵਿਖਿਆ ਕੇ ਕਰਾ ਨਾ ਤ੍ਰਿਪਤਾਵੈ, ਖਪ ਖਪ ਮਰਾ ਬਿਨਾ ਸੰਤੋਖ ਨਹੀਂ ਕੋ ਰਾਜਾ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵੱਡ ਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨ ਹਾਰ, ਇਸ ਕਾ ਹੱਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸਵਪਣਾ ਰੰਗ, ਸਭ ਤੇ ਦੂਰ ਸਭ ਹੂ ਕਹਿ ਸੰਗ, ਬੂਝੈ ਦੇਖੈ ਕਰੇ ਬਿਵੇਕ, ਆਪਹਿ ਏਕ ਆਪਹਿ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚੈ ਸਭ ਕਹਿ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਹਿ ਸ਼ੁਸਕਾ ਉਹ ਕਰਨਾ ਹਾਰ, ਉਸ ਤੇ ਪਿੰਨ ਕਹੋ ਕੇਸ਼ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲ ਤਿਆਪ ਕਰਨਾ ਹਾਰ, ਕਉਤ ਕਰ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਬਖਿਆ ਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆ ਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪਾ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਰਾ, ਸੋ ਜਨ ਉਦਰਨ ਹਾਰ, ਸੰਤ ਕੇ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ, ਅਸ਼ਟਪਦੀ ਸੰਤ ਕਾ ਦੁਖਣ ਆਰਜਾ ਕਟਾ, ਸੰਤ ਕਾ ਦੁਖਣ ਜਮਤੇ ਨਹੀਂ ਛੁਟਾ, ਸੰਤ ਕਾ ਦੁਖਣ ਸੁਖ ਸਭ ਜਾਏ, ਸੰਤ ਕਾ ਦੁਖਣ ਨਰਕ ਮੈਂ ਪਾਏ, ਸੰਤ ਕਾ ਦੁਖਣ ਮਤ ਹੋਏ ਮਲੀਨ, ਸੰਤ ਕਾ ਦੁਖਣ ਸੋਭਾ ਤੇਹੀਨ, ਸੰਤ ਕੇ ਹੱਥੇ ਕੋ ਰੱਖੈ ਨਾ ਕੋਏ, ਸੰਤ ਕਾ ਦੁਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇਕਰ, ਨਾਨਕ ਸੰਸੰਗ ਨਿੰਦਕ ਪੀ ਤਰਾ, ਸੰਤ ਕੇ ਦੁਖਣ ਤੇ ਮੁਖ ਪਾਵਾ, ਸੰਤਨ ਕੈ ਦੁਖਣ ਕਾਗਜੋਂ ਲਵਾ, ਸੰਤਨ ਕੈ ਦੁਖਣ ਸਰਪ ਜੋਨ ਪਾਏ, ਸੰਤ ਕੈ ਦੁਖਣ ਤ੍ਰਿਗਤ ਜੁਣ ਕਿਰਮਾਏ, ਸੰਤਨ ਕੈ ਦੁਖਣ ਤ੍ਰਿਸ਼ਨਾ ਮੈਂ ਜਲਾ, ਸੰਤ ਕੈ ਦੁਖਣ ਸਭ ਕੋ ਛਲਾ, ਸੰਤ ਕੈ ਦੁਖਣ ਤੇ ਸਭ ਜਾਏ, ਸੰਤ ਕੈ ਦੁਖਣ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਏ ਪੀਗਤ ਪਾਹੇ, ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਖਿੰਟਕ ਨਾ ਪਾਈ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕਾਉ ਸਰਬ ਰੋਗ, ਸੰਤ ਕੇ ਨਿੰਦਕ ਕਾਉ ਸਦਾ ਵਿਯੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵਾ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲੱਗੈ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮ ਮਰਾ, ਸੰਤ ਕੀ ਦੁੱਖ ਨਾ ਸੁਖ ਤੇ ਟਰਾ, ਸੰਤ ਕੇ ਦੁਖੀ ਕਉ ਨਾਹੀ ਠਾਓ, ਨਾਨਕ ਸੰਤ ਭਾਵੈ ਧੱਲੇ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟਾ, ਸੰਤ ਕਾ ਦੁਖੀ ਕਿਤਹ ਕਾਜ ਨਾ ਪਹੁੰਚਾ, ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕਉ ਅਵਰ ਨਾ ਰੱਖ ਨਿਹਾਰ, ਨਾਨਕ ਸੰਤ ਭਾਵੈ ਧੱਲੇ ਉਬਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਇੰਦਰ ਨਹੀਂ ਧਰਾਪਾਏ, ਸੰਤ ਕਾ ਦੁਖੀ ਛੁੱਟੈ ਅਕੇਲਾ, ਜੋ ਬੁਆੜ ਤੇਲ ਖੇਤ ਮਾਏ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮਿਥਿਆ ਕੈਤ, ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਉ ਦਰਗਾ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰਾ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਈ, ਜੈਸਾ ਪਾਵਾ ਤੈਸਾ ਕੋਈ ਹੋਏ, ਪਇਆ ਕਿਰਤ ਨਾ ਮੇਟੈ ਕੋਈ, ਨਾਨਕ ਜਨ ਸੱਚਾ ਸੋਏ, ਸਾਭ ਕਰ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸ ਥਬੋ ਸਾਸ ਗ੍ਰਾਹ, ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ, ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੋਂ ਕਿਰਪਾ ਕਰੇ ਤਿਸ ਪ੍ਰਨਾਮ ਦੇ ਬਾਡ ਭਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਇ, ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕਾ ਭਗਵਾਨ, ਜਿਸ ਕੈ ਦੀਅ ਰਹਿ ਅਘਾਏ, ਬਹੁ ਨ ਤੁਸਨਾ ਲਗ ਆਏ, ਮਾਰਾ ਰੱਖ ਏਕੋ ਆਪ, ਮਾਨੁਖ ਕਾ ਕਿਛ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨਮੈ ਕਰਨਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸਤ ਸਭ ਸੰਗ, ਚਰਨ ਚੱਲੋ ਮਾਰਗ ਗੋਬਿੰਦ, ਮਿਠੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾ ਨਾਨਕ ਉਜਲ ਮੱਥਾ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਤਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲਾ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਇਤ ਉਤ ਕੀ ਉਹ ਸੋਜੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝਾ, ਸਾਧ ਸੰਗ ਹਰ ਹਰ ਜਸ ਕੇ, ਸਰਬ ਰੋਗ ਤਿਉ ਹਰ ਜਨ ਰਹਿਤ, ਆਣ ਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗਹ ਦੂਖ, ਜਿਸ ਕੋ ਹਰ ਪਵ ਮਨ ਚੇਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਹੋ ਕਿਸ ਤੇ ਡਰੈ, ਜੈਸਾ ਸਾਧ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਸ ਜਨਮੈ ਨੈ ਕਿਸ ਮਰ, ਆਪਣ ਚਲਤ ਆਪ ਹੀ ਕਰ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਾਪ, ਅਣਕ ਜੁਗਤ ਰਾਚ ਥਪ ਥਾਪ, ਅਬਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਰਹਿਓ ਬ੍ਰਹਿਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਵੱਡ ਪਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨਾ ਹਰ ਪਛਾਣੈ ਸੋਏ, ਪ੍ਰਭ ਕਹਿ ਗਈਆ ਜਨਮ ਮੀਠ ਲਗਾਨਾ, ਜੈਸਾ ਸਾਧ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਉਹ ਸੋਖਣ ਦਾਨ ਉਨਹੂੰ ਬਨ ਆਏ, ਆਪਸ ਕਹੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾਕੈ ਸਿਮਰਨ ਉਧਰੀਆ, ਨਾਨਕ ਤਿਸ ਬਲਹਾਰ, ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ, ਆਪਣ ਕੀਆ ਕਛੁ ਨ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਪ ਏਕ ਹਰ ਨਾਮ, ਰੂਪਵੰਤ ਹੋਏ ਨਾਹੀ ਮੋਹ, ਪ੍ਰਭ ਕੀ ਜੋਤ ਸਗਲ ਘਟ ਸੁਹ, ਤਨਮੰਤਾ ਹੋਏ ਕਾ ਕੋ ਗਰਬਾ, ਜਾ ਸਭ ਕਿਛ ਤਿਸਕਾ ਦੀਆ ਦਰਬਾ, ਅਤ ਸੂਰਾ ਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾ ਕਹਿਤਾਵਾ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾਨੇ ਗਾਵਾਰ, ਜਿਸ ਗੁਰਪ੍ਰਸਾਦ ਟੂਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕਉ ਥੰਮ ਥੰਮਣ, ਤਿਉ ਗੁਰ ਕਾ ਸ਼ਬਦ ਮਨ ਸਥੰਮਣ, ਜੋ ਪਾਖਾਨ ਨਾਵ ਚੜ੍ਹ ਤਰ, ਪ੍ਰਾਣੀ ਗੁਰ ਚਰਨ ਲਗਤ ਨਿਸਤਰ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਂਚੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂ ਤਸਹ ਚਤਾਰ, ਜੋ ਕਾਸ਼ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰ ਅਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਰਾਮ

ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਬਿਘਨ ਤੇ ਸਾਧੂ ਰਾਖਾ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖਾ, ਉਠ ਗਹੀ ਸੰਤਹ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜਿਵਾਲਨ ਹਾਰ, ਭੁੱਖੇ ਕਉ ਦੇਵਤ ਆਧਾਰ, ਸਰਬਨ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਹਿ ਲਹਿ ਨਾ ਪਾਹੇ, ਸਭ ਕਿਸ ਤਿਸਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਾਪ ਜਨ ਸਦਾ ਸਦਾ ਦਿਨ ਦੈਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕਾ ਮਨ ਗੁਰ ਕੀ ਪਰਤੀ, ਤਿਸ ਦਿਨ ਆਵਾ ਹਰ ਪਵਚੀਤ, ਭਗਤ ਭਗਤ ਸੁਣੀਐ ਤਿਹ ਲੋਏ, ਜਾ ਕਾ ਹਿਰਦਾ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦਾ ਸਤਮੁਖ ਕੈਤ, ਸੱਚੀ ਦ੍ਰਿਸ਼ ਸਾਚਾ ਆਕਾਰ, ਸੱਚ ਵਰਤ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤੇ ਸਭ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਵਿਨਾਸੀ ਪ੍ਰਮਨ ਮਨ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੇ ਨਾਹੀ ਕਿਸ ਕੋ, ਇਹ ਸਰਬ ਨਿਰੰਤਰ ਏਕੋ, ਸੋਏ ਆਪੇ ਬਿਨਾ ਆਪੇ ਦਾਨਾ, ਗਿਰ ਗੰਭੀਰ ਗਿਹ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਉ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਗ ਸੁਣੀਐ ਕਰਤਾ ਕਾ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਤਹਿ ਤਹਿ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾਂ ਕੀ ਲੀਲਾ ਕੀ ਮਿਹਤ ਨਾ ਹੈ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣਾ ਪੂਤ, ਸਗਲ ਪਰੋਈ ਆਪਣਾ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤਿਉਹ ਗੁਣ ਮੈਂ ਜਾ ਕਉ ਪਰਮਾਏ, ਜਨਮ ਮਰੈ ਫਿਰ ਆਵਾ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵਾ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇ ਕਰ ਇੱਕ ਰੰਗ, ਨਾਨਾ ਬਿਦ ਕਿਨੋ ਬਿਸਥਾਰ, ਪ੍ਰਭ ਅਵਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਕੜ ਤਿਸਕੇ ਉਹ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪ੍ਰਿਆ ਸਭ ਭਵਨ, ਨਾਮ ਕਾ ਸੰਗ ਉਧਰੇ ਸੁਣ ਸਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਨੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸ ਬੁਝਾਇ ਤਿਸ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕ ਹਿਰਦੈ ਪ੍ਰਵੇਸ਼, ਸਤ ਨਿਰਥ ਬੁਝਹਿ ਜੇ ਕੋਈ, ਨਾਮ ਜਪਤ ਦਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸਕੀ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਦੇ ਕੀ ਮਿਤ ਨਾ ਜਾਣਾ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ, ਬਿਸਮਣ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਉਹੀ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰ ਸੰਸਾਰ, ਜਨ ਕੈ ਸੇਵਕ ਸੋ ਵੱਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵਾ, ਗੁਰਪ੍ਰਸਾਦ ਨਾਨਕ ਫਲ ਪਾਵਾ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਣਿਆ, ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪਏ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿਸ ਸਮਾਨਾ, ਬਸਤ ਮਾਹੇ ਲਈ ਬਸਤ ਗਡਾਈ, ਤਾ ਕੋ ਪੇਨਣਾ ਕਹਿ ਨਾ ਜਾਈ, ਬੂਝਹਿ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨਾ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰੱਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ

ਨਾਨਕ ਸੋ ਸੇਵਕ ਸਾਧ ਸਾਧ ਸਮਾਰ ਆਪਣੇ ਜਨ ਕਾ ਪਰਦਾ ਟੱਕ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤ ਮਿਤ ਕੋਏ ਨਾ ਲੱਖ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾਨ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖ ਪਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸਨ ਕੱਢਤ ਆਪ ਤਾਂ ਕੋ ਰੱਖ ਦੇਖ ਰਹਾਥ ਮਾਨਸ ਜਤਨ ਕਰਤਬ ਭਾਂਤ ਤਿਸਕੇ ਕਰਤਬ ਬਿਰਥੇ ਜਾਤ ਮਾਰਾ ਨਾ ਰੱਖ ਅਵਰਨਾ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰ ਹਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕੇ ਸ਼ਬਦ ਨਾਹੀ ਦ੍ਰਿਸ਼ਟਾਇਆ ਨਾਮ ਤਣ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੈ ਸਤਿਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਕਰੈ ਭਗਤਾ ਤਮਕ ਚਾਏ ਪ੍ਰਭ ਆਪਣੇ ਸੁਰਹ ਸਮਾਏ ਜੋ ਹੋਆ ਹੋਵਤ ਸੋ ਜਹਾਨਾ ਪ੍ਰਭ ਆਪਣੇ ਕਾ ਹੁਕਮ ਪਛਾਨਾ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਇੱਕ ਨ ਜਾਨੋ ਆਠ ਪੈਰ ਪ੍ਰਭ ਸਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲੇਹੇ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪੁਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸ਼ਰਨ ਸਰਬ ਸੁਖ ਪਾਵੈ ਤਿਸਕਾ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰਾ ਸਤਿਗੁਰ ਸੇਖੇ ਬੰਧਨ ਕੱਟ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸੇਖੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹਾ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਸੋ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦਾ ਹਰ ਨਾਉ ਅਣਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਅੱਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਰ ਬ੍ਰਹਮ ਏਕ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰ ਵੱਡ ਭਾਗੀ ਪਈਐ ਸਫਲ ਦਰਸ਼ਨ ਪੇਖਤ ਪੁੰਡੀਤ ਪ੍ਰਸਤ ਜਨਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਰ ਬ੍ਰਹਮ ਕੀ ਦਰਗਾਹ ਗਵੇ ਸੁਣ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਮੇ ਗੋਚਰ ਪ੍ਰਭ ਨਿਰਵਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨਾ ਨਾ ਪਾਈ ਅਣਕ ਭਗਤ ਬੰਧਨ ਨਿਤ ਕਰਹ ਚਰਨ ਕਮਲ ਹਿਰਦਾ ਸਿਮਰਹ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕਾ ਮਨ ਪ੍ਰਗਟੇ ਗੁਣਤਾਸ ਆਠ ਪਰ ਹਰ ਕਾ ਨਾਮ ਲਏ ਸਚ ਉਪਦੇਸ ਸੇਵਕ ਕਉ ਦੇ ਮੋਹ ਮਾਇਆ ਕਾ ਸੰਗ ਨਾ ਲਏ ਪਣ ਮੈਂ ਰਾਖਾ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਹੋ ਦੁਖ ਤਾਂ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਮਰ ਡਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਪਾਉ ਚੂਕਾ ਨਿਰਪਾ ਹੋਏ ਬਸੈ ਸਗਲੇ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਿਨ ਕਿਰਪਾ ਤਹਾਰੀ ਸਾਧ ਸੰਗ ਜਾਪ ਨਾ ਮੁਰਾਰੀ ਤਿਤ ਪਾਈ ਚੂਕੇ ਪ੍ਰਮ ਗਾਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀਓ ਹੀ ਕਲਾ ਧਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰੀ ਕੁਸੋਏ ਉਹ ਪੁੱਤਰ ਵਿਆਹ ਰੂਪ ਰੰਗ ਭੈ ਪ੍ਰਗਾਸ ਸਦਕਾ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ
ਹਰ ਹਰ ਨਾਮ ਕਮਾਵਨਾ, ਨਾਨਕ ਇਹ ਤਨਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੁ ਪਾਮ ਸਭ ਮੀਤ ਵਿਸਾਰੋ, ਚਰਨ ਕਮਲ ਰਿਧਮ ਔਰ ਧਾਰੋ, ਕਰਨ ਕਾਰਨ ਸੋ ਭ੍ਰਮ ਸਮਰੱਥ, ਦ੍ਰਿੜ ਕਰ ਗਹੁ ਨਾਮ ਹਰ ਵੱਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲਵੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉੱਠ ਧਾਵੈ, ਸੋ ਤਨ ਹਰ ਸੇਵਾ ਤੇ ਪਾਵੈ, ਜਿਸ ਸੁਖ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਤ ਸੋਭਾ ਭਜ ਹਰ ਕੀ ਸਰਣੀ, ਅਨਕਿਉ ਪਾਮੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖ ਦਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਾਪ ਨਾਨਕ ਦਰਗਾਹ ਪਰਵਾਨ, ਮਨ ਪ੍ਰਬੁੱਧ ਹਰ ਕੈ ਨਾਏ, ਦਾਹ ਦੁਸਤਾਵਤ ਆਵੈ ਠਾਏ, ਤਾਂ ਕਉ ਬਿਗਨ ਨਾ ਲਾਗੈ ਕੋਈ, ਜਾਂ ਕੈ ਹਿਰਦੈ ਬਸਾ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਉ ਬਿਨਸੈ ਪੂਰਨ ਹੋਏ ਆਸ, ਭਗਤ ਪਏ ਆਤਮ ਪ੍ਰਗਾਸ, ਤਿਸ ਕਰ ਜਾਏ ਬਸਾ ਅਵਨਾਸੀ, ਕਹੁ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਚਾ, ਜਨਮ ਮਰੈ ਸੋ ਕਾਚੂ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਇ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੁ ਪਾਵਨਾ ਛੂਟਨ ਹਾਰੇ, ਸਿਮਰ ਸਵਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਹਿ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟਮ ਬਿਰ ਬਨਤਾ, ਇੰਤੇ ਕਹਾ ਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਆਸ ਹਸਤੀ ਰਥੈ ਸਵਾਰੀ, ਝੂਠਾ ਡੰਪ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁੱਝੇ ਨਾਮ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬੁੱਢ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰੱਖੋ ਮਨ ਮਾਹੇ, ਜਨਮ ਜਨਮ ਕੇ ਕਿਲਬਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ, ਸਾਰ ਪੂਤ ਸਤਰਕੋ ਨਾਮ ਸਚ ਸੁਪਾਏ, ਨਾਨਕ ਗੁਣ ਗਾਓ ਗੁਣ ਗਾਵਤ, ਤੇਰੀ ਉਤਰਸ ਮੈਲ ਬਿਨਸ ਜੈ ਹੋ ਮੈਂ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਹਿ ਸਰਨਾਮ ਸਮਾਲ, ਛਾੜ ਸਿਆਣਪ ਸਗਲੀ ਮਨਾ, ਸਤਸੰਗ ਪਾਵੈ ਸਜਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖੋ, ਨਾਨਕ ਜਗ ਮਸਤਕ ਲੇਖ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਿਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਆਪ, ਅਣਕ ਵਿਸਥਾਰ ਏਕ ਤੇ ਭਏ, ਏਕ ਆਰਾਦ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ, ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧਨਾ ਕੀ ਮੰਗ ਧੂਰ, ਪਰਬ ਮਿਸ਼ਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕੋ ਟੇਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਖੈ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜਾ ਚਾਉ ਸਦਕੈ ਸੰਗ, ਪਰੇ ਸ਼ਰਨਾਨ ਸਭ ਤਿਆਗ, ਅੰਤਰ ਅੰਤਰ ਪ੍ਰਗਾਸ ਅਨ ਦਿਨ ਲਿਵਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨਕੋ ਪ੍ਰਭ ਹੋਏ ਦਿਆਲ, ਸੇਵਕ ਕਿਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪ੍ਰਮ ਗਇਆ, ਇਸ਼ ਪੁਨੀ ਸਰਦਾ ਸਪੂਰੀ, ਰਵ ਰਹਿਆ ਸਤਸੰਗ ਹਜੂਰੀ, ਜਿਸ ਕਾ ਸਤਨ ਲਿਆ ਮਿਲਾ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਕਾਲ ਨਾ ਪਹਨਾ, ਸੋ ਕਿਉਂ ਬਿਸਰਾ ਜੇ ਕੀ ਅਜਾਨਾ, ਸੋ ਕਿਉਂ ਬਿਸਰਾ ਜਨ ਸਭ ਕਿਛ ਦੀਆ, ਸੋ ਕਿਉਂ ਬਿਸਰਾ ਜੇ ਜੀਵਨ ਜੀਆ, ਸੋ ਕਿਉਂ ਬਿਸਰਾ ਜਗਨ ਮੈਂ ਰਾਖਾ, ਗੁਰ ਪ੍ਰਸਾਦ ਕੋ ਬਿਰਲਾ ਲਖਾ, ਸੋ ਕਿਉਂ ਬਿਸਰਾ ਜੇ ਬਿਖਤੇ ਕੱਢ, ਜਨਮ ਜਨਮ ਕਾ ਟੂਟਾ ਗੰਢ, ਗੁਰ ਪੂਰਾ ਤਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਹੁਕਾਮ, ਅਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਪਾਏ ਤਰੀਆ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ, ਸਰਬ ਕਲਿਆਣ ਸੁਖ ਨਿਦਨਾਮ, ਬੂਢ ਜਾਤ ਪਾਏ ਵਿਸਰਾਮ, ਸਗਲ ਦੁਖ ਕਹੋ ਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਆਂਤਰ ਇਹ ਸੁਆਉ, ਨਿਤੋਂ ਪੇਖ ਦਰ ਸੁਖ ਹੋਏ, ਮਨ ਬਿਗਸਤ ਸਾਧ ਚਰਨ ਧੋਏ, ਭਗਤ ਜਨਾ ਕਾ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਇੱਕ ਬਸ ਦੀਜੇ ਕਰਮਿਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਅਖਸ਼ੰਦ ਦੀਨ ਦਯਾਲ, ਭਗਤ ਵੈਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕਾ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ, ਹਮ ਨਿਰਗੁਣ ਯਾਰ ਨੀਚੇ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ,
ਸਰਬ ਹੈ ਕੁੰਠ ਮੁਕਤ ਮੋਖ ਪਾਏ, ਕਿ ਨਿਮਖਰ ਕੇ ਗੁਣ ਗਾਏ, ਅਣਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੋਭਾ ਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ, ਸਤਸੰਗ ਪ੍ਰਭ ਦੇਹ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਣ ਕੀਆ ਨਾਨਕਾ, ਆਪੇ ਹੀ ਫਿਰ ਜਾਪ ਅਸ਼ਟਪਦੀ, ਜਬ ਆਕਾਰ ਇਹ ਕਸ਼ਨਾ ਦ੍ਰਿਸ਼ਟੇ ਤਾ, ਪਾਪ ਪੁੰਨ ਤਬ ਕਾਹਨ ਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਤ, ਤਬ ਬੈਰ ਵਿਰੁੱਧ ਕੇ ਸੰਕਮਾਤ, ਜਬ ਇਸ ਕਾ ਵਰਨ ਚਿਹ ਨਾ ਜਾਪਤ, ਤਬ ਹਰਕ ਸੋ ਕੋ ਕਿਸੇ ਵਿਆਪਤ, ਜਬ ਆਪਣ ਆਪ ਆਪਾਰ ਬ੍ਰਹਮ, ਤਬ ਮੋਹ ਕਹਾਂ ਕਿਥੋ ਹੋਵਤ ਪਰਮ, ਆਪਣ ਖੇਲ ਅਪਵਰ ਤੀਜਾ, ਨਨ ਕਰਨ ਹਰ ਦੂਜਾ, ਜਬ ਹੋਵਤ ਪ੍ਰਭ ਕੇਵਲ ਧਾਣੀ, ਤਬ ਬੰਦ ਮੁਕਤ ਕਹੋ ਕਿਸ ਕੋ ਗਾਣੀ, ਜਬ ਇਕ ਹਰ ਅਗਮ ਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿ ਸੁਪਾਏ, ਤਬ ਸਿਵ ਸਕਤ ਕਹੋ ਕਿਤ ਠਾਏ, ਜਬ ਆਪ ਆਪ ਆਪਣੀ ਜੋਤ ਧਰਾ, ਤਬ ਕਵਨ ਡਰ ਕਵਨ ਕਤ ਡਰਾ, ਆਪਣ ਚਲ ਤੇ ਆਪ ਕਰਨ ਹਾਰ, ਨਾਨਕ ਠਾਕੁਰ ਅਗਮੇ ਅਪਾਰ, ਅਵਨਾਸੀ ਸੁਖ ਆਪਣ ਆਸਨ, ਤਹ ਜਨਮ ਮਰਨ ਕੋ ਕਹਾਂ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਗੋਚਰ ਪ੍ਰਵੇਖਾ, ਤਬ ਚਿੱਤਰ ਗੁਪਤ ਕੇ ਸਪੂਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾ, ਦੇਹ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣ ਆਪ ਆਪ ਹੀ ਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ, ਜਹ ਨਿਰਮਲ ਪੁਰਖ ਪੁਰਖ ਪੈ ਧੋਤਾ, ਤਹ ਬਿਨ ਮੈਲ ਕੋ ਕਹਿ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਵਾਣ, ਤੈ ਕੌਣ ਕਉ ਮਾਨ ਕੌਣ ਅਭਿਮਾਨ, ਜਹ ਸਰੂਪ ਕੇਵਲ ਜਗਦੀਸ਼, ਤੈ ਛਲ ਛਦਰ ਲਗਤ ਕੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵਾ, ਤੈ ਕਿਸੈ ਪੂਹ ਕਵਣ ਤ੍ਰਿਪਤਾਵਾ, ਕਰਨ ਕਰਾਵਨ ਕਰਨ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਮਣ ਮਾ ਬਾਪ ਨੇ ਤਰਸਤ ਪਾਈ, ਜਹਨ ਸਰਬ ਕਲਾ ਆਪੇ ਪ੍ਰਵੀਨ, ਤਹ ਵੇਦ ਕਤੇ ਕਹਾਂ ਕੋ ਚੀਨ, ਜਬ ਆਪਣ ਆਪ ਆਪ ਰੁਧਾਰਾ, ਤਬ ਸ਼ਗਨ ਆਪ ਸ਼ਗਨ ਕਹਾਂ ਵਿਚਾਰਾ, ਜਹ ਆਪਣ ਊਚ ਆਪਣ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀ ਹੈ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹਾਂ ਛਲ ਛੇਦ ਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪ ਹੈ ਦੇਸ ਤੇ ਗੁਣ ਕਾ ਨਾ ਹੀ ਪ੍ਰਵੇਸ਼, ਜਹਾਂ ਏਕਾ ਏਕ ਏਕ ਭਗਵੰਤਾ, ਤਾਂ ਕੌਣ ਅਚਿੰਦ ਕਿਸ ਲਾਗੇ ਚਿੰਤਾ, ਜਹਾਂ ਆਪਣ ਆਪ ਆਪ ਪਤੀਆਰਾ, ਤਾਂ ਕੌਣ ਕਥਾ ਕੌਣ ਸੁਣਨ ਹਾਰਾ, ਪਉ ਬੇਅੰਤ ਵਿੱਚ ਉੱਚਾ, ਨਾਨਕ ਆਪਸ ਕੋ ਆਪ ਪਹੁੰਚਾ, ਜਹਾਂ ਆਪ ਰਚੋ ਪ੍ਰਪੰਚ ਕਾਰ, ਤੇ ਗੁਣਮੈ ਕੀਨੋ ਵਿਸਥਾਰ, ਪਾ ਪੁੰਨ ਤੈ ਪਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ, ਆਲਜਾ ਮਾਇਆ ਜੰਜਾਲ, ਹਉਮੈ ਮੋਹ ਭਰਮ ਭਏ ਪਾਰ, ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕਿਉ ਬਖਿਆਨ, ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਏਕਾ, ਜਹਾਂ ਅਵਗਤ ਭਗਤ ਹੈ ਆਪ, ਤਾਂ ਜਹਾਂ ਪਸਰਾ ਪਾਸਾਰ ਸੰਤ ਪ੍ਰਤਾਪ, ਦੋਹੂ ਪਾਹ ਕਾ ਆਪੈ ਤਨੀ, ਉਨਕੀ ਸੋਭਾ ਉਨ ਹੁੰਬਣੀ, ਆਪੈ ਕੌਤ ਕਰ ਆਨੰਦ ਚੋਜ, ਆਪੈ ਰਸ ਭੋਗਨ ਨਿਰਜੋਗ, ਜਿਸ ਭਾਵਾ ਤਿਸ ਭਾਵਾ ਨਾਪਣ ਨਾ ਲਾਵਾ, ਜਿਸ ਭਾਵਾ ਤਿਸ ਖੇਲ ਖਿਲਾਵਾ, ਬੇਸ਼ੁਮਾਰ ਅਥਾਹ ਅਗਣ ਤੇ ਅਤੋਲਾ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲਾ, ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਾ ਦ੍ਰਿਸ਼ਟਾ, ਅਸ਼ਟਪਦੀ ਆਪ ਕਥਾ ਆਪ ਸੁਣਨ ਹਰ, ਆਪੇ ਏਕ ਵਿਸਥਾਰ, ਜਾਤ ਸੁਭਾਵਤ ਸ੍ਰਿਸ਼ਟ ਉਪਾਇ, ਆਪਣੇ ਭਣ ਲਏ ਸਮਾਜ, ਤੁਮ ਤੇ ਭਿੰਨ ਨਹੀਂ ਕੇਸ਼ ਹੋਏ, ਆਪਣ ਸੂਸਬ ਜਗਤ ਪ੍ਰਵੇ, ਜਾ ਕੋ ਪ੍ਰਭ ਜੀਵ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਵੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕਹਾ, ਦੀਨ ਦਇਆਲ ਅਨਾਥ ਕੁਨਾਥ, ਜਿਸ ਰਾਖ ਕੋਈ ਨਾ ਮਾਰਾ, ਸੋ ਮੂਆ ਜਿਸ ਮਨੋ ਵਿਸਾਰਾ, ਤਿਸਤਾ ਜਵਰ ਕਹਾਂ ਕੋ ਜਾਏ, ਸਭ ਸ੍ਰੀ ਇੱਕ ਨਿਰੰਜਨ ਰਾਜ ਜੀ ਕੀ ਜੁਗਤ ਜਾ ਕੇ ਸਵਾਤ, ਅੰਤਰ ਬਾਹਰ ਜਾਨੋ ਸਾਥ, ਗੁਣ ਧਨ ਬੇਅੰਤ ਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਨਾ ਆਪ, ਅੰਤਰ ਜਾਮੀ ਰਹੇ ਵਿਆਪ, ਪ੍ਰਤਪਾਲਾ ਜੀਅਨ ਭਾਂਤ, ਜੋ ਜੋ ਰਚੋ ਸੁਤ ਹੈ ਧਿਆਤ, ਜਿਸ ਭਾਵੈ ਤੇ ਸਭ ਲੈ ਮਿਲਾਏ, ਭਗਤ ਕਰ ਹਰ ਕੇ ਗੁਣ ਗਾਏ, ਮਹਾਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਕਿ ਜਾਣਿਆ, ਜਨ ਲਾਗਾ ਹਰ ਇੱਕ ਨਾਜ, ਤਿਸ ਕੀ ਆਸਰਮ ਬਿਥੀ ਜਾਏ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੁਰ ਪੈ ਨਿਰਵੈਰ, ਅਣ ਦਿਨ ਪੂਜਹ ਗੁਰ ਕੇ ਪੈਰ, ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ, ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ, ਦੁਰਲੱਭ ਦੇਖਿਆ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਕਾਇ ਸੁਭਾਓ, ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟਿਆ ਗਿਆਨ ਬਿਨਸੈ ਅੰਧੇਰਾ, ਸੁਣ ਪਦੇ ਸਿਰ ਦੇ ਬਸਾਵ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲ ਦੁਇ ਲਿਹੁ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸਾ ਤੇ ਸੱਚ ਪਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਹਪਾਰੀ, ਦਰਗਨ ਬਹਿ ਕੇ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹਿ, ਨਾਨਕ ਬਹੁਰ ਨਾ ਆਵਾ ਜਾਹੇ,
ਤਿਸ ਤੇ ਦੂਰ ਕਹਾਂ ਕੋ ਜਾਇ ਉਭਰੇ ਰਾਖਣ ਹਰ ਤੇ ਨਿਰਭਉ ਜਪੈ ਸਗਲ ਪਉ ਮਿੱਠੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟ ਜਿਸ ਪ੍ਰਭ ਰਾਖ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟਾ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਢਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਦ ਉਧਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਾਨ ਵਸਾ ਸੋਤ ਨਿਹਾਲ ਤਾਕੇ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਹੋ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦਨ ਦਿਸ ਸਮਾਹੇ ਤਿਸਤੇ ਪਿੰਨ ਨਾਹੀ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਤ ਮੈਂ ਦੇਖ ਸਸਿਆ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪਿਆ ਡੋਲ ਨਾ ਕਬਹੂ ਡੋਲਾ ਹੈ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਨਾਹ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹਿ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਵਨ ਹਾਰ ਪ੍ਰਭ ਜਾਨਾ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤ ਪਤ ਤਿਸ ਭਾਵਤ ਕਰੇ ਵਿਸਥਾਰ ਤਿਸ ਭਾਵਤ ਏਕ ਅੰਕਾਰ ਅਣਕ ਕਲਾ ਲਖੀ ਨਹਿ ਜਾਏ ਜਿਸ ਭਾਵਤ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀ ਅਦੂਰ ਆਪੇ ਆਪਿਆ ਪਰ ਪੂਰ ਅੰਤਰ ਗਾਤ ਜਿਸ ਆਪ ਜਨਾਏ ਨਾਨਕ ਤਿਸ ਜਨ ਅਬੁਝਾਏ ਸਰਪੂਤਾ ਬਰਤਾਰਾ ਸਰਬ ਨੈਣਾ ਪੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣ ਕੇ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਾ ਮਦ ਅਲਿਪਤੋ ਰਹਾ ਜੋ ਕਿਛੁ ਕਹਿਣਾ ਸੋ ਆਪੇ ਕਹਾ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰਾ ਕਹਾ ਹੋ ਕਿਨੈ ਕਾਸ਼ ਕਰਾ ਆਪ ਭਲਾ ਕਰ ਤੂਤ ਅਤ ਨੀਕੀ ਆਪੇ ਜਾਣਾ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਜ ਤਾਂ ਕੀ ਗਾਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣਾ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕਾ ਸੰਗ ਚੇਤਾ ਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤਿਆ ਗੁਤ ਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁੱਲੀ ਕਲਾਲ ਇਹ ਰਤਨ ਸੁਣਤ ਕਮਾਵਤ ਹੋਤੇ ਉਧਾਰ ਆਪ ਤਰਾ ਲੋਕਾ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕਾ ਮਾਥੇ ਨਾਨਕ ਉਦਰੇ ਤਿਨ ਕਾ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬਿਕਾਰ ਤੇ ਰਹਿਤੇ, ਰਾਮ ਨਾਮ ਸੁਨ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸ ਸੁਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਈ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਗੌਰ ਨਾ ਹੋਵੈ ਆਵਣ ਜਾਣ, ਹਰ ਤਨ ਖਾਟ ਚਲ ਜਨ ਸੋਏ, ਨਾਨਕ ਜਿਸ ਪ੍ਰਾਪਤ ਹੋਏ, ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤਾਂ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਵਿਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪਾ ਮਨ ਕੋਇ, ਸਭ ਜੁਗ ਮੈਂ ਤਾਂ ਕੀ ਜਿਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਬੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟਿ ਅਪਰਾਧ ਸਤਸੰਗ ਮਿਟੈ, ਸੰਤ ਕਿਰਪਾ ਤੇ ਜਾਮ ਤੇ ਛੁਟੈ, ਜਾਕੈ ਮਸਤ ਕਰਮ ਪ੍ਰਪਾਏ, ਸਾਧ ਸਰ ਨਾਨਕ ਤੇ ਆਏ, ਜਿਸ ਮਨ ਬਸਾ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰਾ, ਦੁਰਲਭ ਦੇ ਤਤਕਾਲ ਉਧਾਰਾ, ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ, ਦੁਖ ਰੋਗ ਬਿਨਸੇ ਪਏ ਪਰਮਾ, ਸਾਧ ਨਾਮ ਨਿਰਮਲ ਤਾਂ ਕੀ ਕਰਮ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ, ਦੁਖ ਰੋਗ ਬਿਨਸੇ ਪਏ ਪਰਮਾ, ਸਾਧ ਨਾਮ ਨਿਰਮਲ ਤਾਂ ਕੀ ਕਰਮ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਦੋ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਹਨ। ਸੰਪੂਰਨਤਾ ਹੋਈ ਹੈ। ਗੁਰੂ ਮਹਾਰਾਜ ਨੇ ਦੋਵਾਂ ਪਰਿਵਾਰਾਂ ਨੂੰ ਜੋ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ, ਸਭ ਤੋਂ ਪਹਿਲਾਂ ਤਾਂ ਸਾਡੀਆਂ ਬੜੀਆਂ ਪਿਆਰੀਆਂ ਬੱਚੀਆਂ, ਬੱਚੀ ਬ੍ਰਹਮਜੋਤ ਕੌਰ ਅਤੇ ਬੱਚੀ ਗੁਰਸਿਮਰਨ ਕੌਰ, ਜੋ ਗੁਰੂ ਮਹਾਰਾਜ ਨੇ ਇਹਨਾਂ ਨੂੰ ਤਰੱਕੀਆਂ ਜੋ ਇਹਨਾਂ ਨੂੰ ਸਫਲਤਾਵਾਂ ਬਖਸ਼ਿਸ਼ ਕੀਤੀਆਂ ਹਨ। ਸਾਈਕੋਲੋਜੀ ਦੇ ਵਿੱਚ ਦੋਵਾਂ ਹੀ ਗੁੱਡੀਆਂ ਨੇ ਜੋ ਹੈ ਆਪਣੀ ਪੜ੍ਹਾਈ, ਆਪਣੀ ਡਿਗਰੀ ਜੋ ਹੈ ਉਹ ਸੰਪੂਰਨ ਕੀਤੀ ਹੈ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਦੋਨਾਂ ਬੱਚੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ, ਅਰਦਾਸ ਕਰਦੇ ਹਾਂ ਕਿ ਹੋਰ ਵੀ ਇਹ ਅੱਗੋਂ ਜੀਵਨ ਦੇ ਵਿੱਚ ਗੁਰਸਿੱਖੀ ਜੀਵਨ ਨੂੰ ਨਾਲ ਲੈ ਕੇ ਅਤੇ ਹੋਰ ਤਰੱਕੀਆਂ ਕਰਨ। ਗੁਰੂ ਮਹਾਰਾਜ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਅਤੇ ਇਸੇ ਹੀ ਤਰ੍ਹਾਂ ਢੱਟ ਪਰਿਵਾਰ ਅਤੇ ਕਲੇਰ ਪਰਿਵਾਰ, ਗੁਰੂ ਮਹਾਰਾਜ ਵੱਲੋਂ ਇਹਨਾਂ ਨੂੰ ਜੋ ਹੈ ਬੱਚੀ ਦੀ ਦਾਤ ਬਖਸ਼ੀ ਗਈ ਹੈ। ਉਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਵੱਲੋਂ ਕਿ ਜੋ ਹੈ ਸੁਖਮਨੀ ਸਾਹਿਬ ਦੇ ਜਾਪ ਹੋਏ ਹਨ, ਅਤੇ ਇਹਨਾਂ ਦੋਵਾਂ ਪਰਿਵਾਰਾਂ ਨੂੰ ਜੋ ਹੈ ਇੱਕ ਪਾਸਿਓਂ ਕਲੇਰ ਪਰਿਵਾਰ ਨੂੰ ਦਾਦੀ ਅਤੇ ਬੱਚੀ, ਅਤੇ ਦੂਸਰੇ ਪਰਿਵਾਰ ਨੂੰ ਦੋਤੀ ਜੋ ਹੈ ਟੱਟ ਪਰਿਵਾਰ ਨੂੰ ਬਖਸ਼ਿਸ਼ ਹੋਈ ਹੈ। ਸੋ ਗੁਰੂ ਮਹਾਰਾਜ ਇਹ ਬੱਚੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਤੇ ਇਹਨਾਂ ਖੁਸ਼ੀਆਂ ਦੇ ਵਿੱਚ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਹਨ। ਗੁਰਦੁਆਰਾ ਸਾਹਿਬ ਦੀ ਇੱਕ ਪਰੰਪਰਾ ਹੈ ਕਿ ਜਿਹੜੇ ਵੀ ਬੱਚੇ ਦਾ ਜਨਮ ਦਿਨ ਜਾਂ ਉਹਨਾਂ ਦੇ ਸੰਬੰਧ ਦੇ ਵਿੱਚ ਕੋਈ ਪ੍ਰੋਗਰਾਮ ਇੱਥੇ ਕਰਵਾਇਆ ਜਾਂਦਾ, ਅਤੇ ਅਸੀਂ ਬੱਚਿਆਂ ਨੂੰ ਇੱਕ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦਿੰਦੇ ਹਾਂ। ਅਤੇ ਇਸੇ ਹੀ ਤਰ੍ਹਾਂ ਜੋ ਬੱਚੀ ਜੋਇਆ ਕੌਰ ਨਿਊਬੋਰਨ ਹੈ, ਉਸ ਦੇ ਵਾਸਤੇ ਅਸੀਂ ਇੱਕ ਸਰਟੀਫਿਕੇਟ ਗੁਰਦਾਸ ਸਾਹਿਬ ਵੱਲੋਂ ਕੀਤਾ। ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਕਿ ਬੱਚੀ ਨੂੰ ਲਿਆ ਕੇ ਇੱਥੇ ਜੋ ਆਪਣਾ ਸਰਟੀਫਿਕੇਟ ਹੈ ਉਹ ਆਪਣਾ ਸਰਟੀਫਿਕੇਟ ਬੱਚੇ ਦਾ ਜੋ ਹੈ ਇੱਥੋਂ ਲੈ ਜਾਣ। ਜੇ ਇੱਥੇ ਨਹੀਂ ਹੈਗੇ ਤਾਂ ਅਰਦਾਸ ਤੋਂ ਬਾਅਦ ਜੋ ਹੈ ਉਹ ਬੱਚੇ ਦਾ ਸਰਟੀਫਿਕੇਟ ਲਿਜਾ ਸਕਦੇ ਹਨ। ਅਤੇ ਹੁਣ ਸਭ ਤੋਂ ਪਹਿਲਾਂ ਤਾਂ ਦੋਹਾਂ ਹੀ ਪਰਿਵਾਰਾਂ ਵੱਲੋਂ ਜਿਹੜੇ ਵੀ ਵੀਰ ਭੈਣ ਉਹਨਾਂ ਦੇ ਸੱਦੇ 'ਤੇ ਇੱਥੇ ਪਹੁੰਚੇ ਹਨ, ਉਹਨਾਂ ਨੂੰ ਬਹੁਤ ਬਹੁਤ ਜੀਓ ਆਇਆਂ ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੋ ਅਗਲਾ ਪ੍ਰੋਗਰਾਮ ਹੈ ਉਹ ਭਾਈ ਜਸਵਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਜੋ ਹੈ ਸਤਿ ਸ੍ਰੀ ਅਕਾਲ। 11:10 ਤੱਕ ਭਾਈ ਜਸਵਿੰਦਰ ਸਿੰਘ ਜੀ ਕੀਰਤਨੀ ਜਥੇ ਵੱਲੋਂ ਕੀਰਤਨ ਹੋਵੇਗਾ, ਅਤੇ ਉਸ ਤੋਂ ਬਾਅਦ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ ਢਾਡੀ ਜਥਾ ਜੋ ਹੈ ਉਹ 11:30 ਤੱਕ ਜੋ ਢਾਡੀ ਵਾਰਾਂ ਨਾਲ ਆਪ ਜੀ ਨੂੰ ਨਿਹਾਲ ਕਰਨਗੇ, ਅਤੇ 11:30 ਜੋ ਹੈ ਉਹ ਇਹ ਪ੍ਰੋਗਰਾਮ ਦੇ ਜੋ ਆਨੰਦ ਸਾਹਿਬ ਤੋਂ ਬਾਅਦ ਅਰਦਾਸ ਹੋਵੇਗੀ। ਸਭ ਨੂੰ ਬੇਨਤੀ ਹੈ ਕਿ ਉਸ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਾ। ਅਤੇ ਆਓ ਭਾਈ ਸਾਹਿਬ ਜੀ ਪਾਸੋਂ ਜੋ ਹੈ ਗੁਰਬਾਣੀ ਕੀਰਤਨ 11:10 ਤੱਕ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vale. Vale.

ਵਾਹਿਗੁਰੂ ਵਲੀਏ ਕੁਲ ਆਲਮ ਸਹਿਬ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਮੇਰੇ ਪਾਕ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ ਮਨ ਨੂੰ ਲਿਆਓ ਚੜ੍ਹਦੀਆਂ ਕਲਾ ਵਿੱਚ ਅਤੇ ਗੱਜ ਵੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਸਾਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਬਖਸ਼ਣ। ਪਰਿਵਾਰਾਂ ਨੂੰ ਵਧਾਈ ਦਿੰਦੇ ਹਾਂ ਜੀ, ਜਿਨ੍ਹਾਂ ਦੇ ਧੀਆਂ ਨੇ, ਆਪਣੇ ਮਾਪਿਆਂ ਦਾ, ਆਪਣੇ ਖਾਨਦਾਨ ਦਾ, ਆਪਣੀ ਕੁੱਲ ਦਾ, ਆਪਣੇ ਨਗਰਾਂ ਦਾ, ਖਾਸ ਕਰਕੇ ਸਮੁੱਚੇ ਸਿੱਖ ਜਗ ਦਾ ਨਾਂ ਦੁਨੀਆਂ 'ਤੇ ਚਮਕਾਇਆ। ਔਰ ਇੱਕ ਬੱਚੀ ਦਾ ਜਨਮ ਹੋਇਆ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਲੱਖ ਲੱਖ ਵਧਾਈ ਹੋਵੇ। ਸ਼ਹਿਨਸ਼ਾਹ ਕਿਰਪਾ ਕਰਿਓ, ਤੁਸੀਂ ਧੀਆਂ ਬਖਸ਼ੀਆਂ। ਹੁਣ ਸਾਡੇ ਸਿੱਖ ਜਗਤ ਨੂੰ ਕੁਛ ਧੀਆਂ ਦੀ ਕਦਰ ਕਰਨੀ ਆਈ ਹੈ ਪਿਆਰਿਓ। ਨਹੀਂ ਤਾਂ ਜਿਸ ਸੱਭਿਅਤਾ ਦੇ ਵਿੱਚ, ਜਿਸ ਭਾਰਤ ਦੇ ਵਿੱਚ ਅਸੀਂ ਜਿਉਂਦੇ ਸੀ ਨਾ, ਜਾਣਦੇ ਹੋ ਕਿ ਉੱਥੇ ਧੀਆਂ ਦੀ ਕਿੰਨੀ ਕੁ ਕਦਰ ਸੀ। ਆ ਬਾਹਰ ਆਏ ਹੋ, ਇੱਥੇ ਆ ਕੇ ਸਾਨੂੰ ਪਤਾ ਲੱਗਾ ਨਹੀਂ, ਧੀਆਂ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ। ਦਰਅਸਲ ਉਹ ਧੀਆਂ ਹੀ ਆ ਨਾ ਜਿਹੜੀਆਂ ਅੱਧੇ ਕੁ ਪੰਜਾਬ ਨੂੰ ਅੱਜ ਕੈਨੇਡਾ ਦੇ ਵਿੱਚ ਲੈ ਆਈਆਂ। ਇੱਥੋਂ ਤੱਕ ਇਹ ਧੀਆਂ ਪੰਜਾਬ ਵਿੱਚ ਉਹ ਨਖੱਟੂ ਜਿਹੜੇ ਤੁਰੇ ਫਿਰਦੇ ਨੌਜਵਾਨ ਸੀ, ਉਹਨਾਂ ਨੂੰ ਵੀ ਵਿਚਾਰੀਆਂ ਵਿਆਹ ਕੇ ਤੇ ਲੈ ਆਈਆਂ। ਕਦਰ ਦਾ ਪਤਾ ਲੱਗ ਗਿਆ ਧੀਆਂ ਦਾ ਜੀ। ਵਾਹਿਗੁਰੂ ਕਿਰਪਾ ਕਰੇ। ਇਹ ਧੀਆਂ ਮਾਪਿਆਂ ਦੇ ਇੱਜ਼ਤ ਬਣਨ, ਇਹ ਸ਼ਾਨ ਬਣਨ। ਔਰ ਸਤਿਗੁਰੂ ਅਸੀਂ ਤੁਹਾਡੇ ਚਰਨਾਂ 'ਚ ਦਾਤਾ ਜੀ ਅਰਦਾਸ ਕਰਦੇ ਹਾਂ ਕਿ ਜਿੱਥੇ ਪਰਿਵਾਰਾਂ ਨੂੰ ਇਹ ਧੀਆਂ ਦਿੱਤੀਆਂ, ਸਮਾਜ ਦੇ ਵਿੱਚ ਧੀਆਂ ਨੇ ਨਾਮ ਰੋਸ਼ਨ ਕੀਤਾ। ਔਰ ਇੱਕ ਅਰਦਾਸ ਸਤਿਗੁਰੂ ਤੁਹਾਡੇ ਚਰਨਾਂ 'ਚ ਕਰਦੇ ਕਿ ਧੀਆਂ ਇੱਜ਼ਤਾਂ ਵਾਲੀਆਂ ਹੋਣ। ਇਹ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ, ਬਸ ਇੱਕੋ ਹੀ ਅਰਦਾਸ ਹੈ, ਧੀਆਂ ਇੱਜ਼ਤਾਂ ਵਾਲੀਆਂ ਹੋਣ। ਆ ਚਿੱਟੀਆਂ ਦਾੜੀਆਂ ਵਾਲੇ ਸਰਦਾਰਾਂ ਦੀਆਂ ਧੀਓ, ਤੁਸੀਂ ਇੱਜ਼ਤਾਂ ਹੋ, ਇੱਜ਼ਤਾਂ ਬਣਾ ਕੇ ਰੱਖਿਓ, ਤੁਸੀਂ ਪੁੱਤਾਂ ਨੂੰ ਘੱਟ ਨਹੀਂ। ਮੈਨੂੰ ਇੱਕ ਗੱਲ ਯਾਦ ਆ ਜਾਂਦੀ ਹੈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ। ਬਸ ਇੱਕੋ ਹੀ ਸਾਡੇ ਕੋਲ ਕਵਿਤਾ ਦਾ ਟਾਈਮ ਹੈ ਤੇ ਤੁਹਾਡਾ ਵੀ ਗੁਰੂ ਪਿਆਰਿਓ ਇਹਨਾਂ ਦਿਨਾਂ ਦੇ ਵਿੱਚ ਬੜਾ ਥੋੜਾ ਜਿਹਾ ਤੁਹਾਡੇ ਕੋਲ ਬੜਾ ਨੋਰਮਲ ਜਿਹਾ ਗਿਣਤੀ ਮਿਣਤੀ ਦਾ ਟਾਈਮ ਹੁੰਦਾ, ਤੇ ਜੇ ਬਾਬੇ ਜ਼ਿਆਦਾ ਟਾਈਮ ਲਾ ਦੇਣ ਤਾਂ ਫਿਰ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਸੀ, ਜ਼ਿਆਦਾ ਟਾਈਮ ਨਹੀਂ ਲਾਉਣਾ। ਬਸ ਜਿੰਨਾ ਕੁ ਸਾਨੂੰ ਟਾਈਮ ਦਿੱਤਾ, 11:30 ਤੱਕ ਸਾਡਾ ਟਾਈਮ ਹੈ। ਔਰ ਵਾਹਿਗੁਰੂ ਕਿਰਪਾ ਕਰੇ, ਅਸੀਂ ਇੱਕ ਗੱਲ ਕਰਕੇ, ਮੈਂ ਇੱਕ ਗੀਤ ਅਸੀਂ ਸ਼ਬਦ ਗਾਉਣਾ, ਉਸ ਤੋਂ ਬਾਅਦ ਸਾਡੇ ਵੱਲੋਂ ਸਮਾਪਤੀ ਹੋਵੇਗੀ। ਇਹਨਾਂ ਧੀਆਂ ਦੇ ਗੁਣ ਗਾ ਲਈਏ ਜਿਹੜੀਆਂ ਅੱਜ ਸਮਾਜ ਦੇ ਵਿੱਚ ਮਾਣ ਬਣੀਆਂ ਹੋਈਆਂ। ਮੈਨੂੰ ਗੱਲ ਯਾਦ ਆਈ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਸਭ ਤੋਂ ਵੱਡੇ ਸਪੁੱਤਰ, ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਨਾ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ 5 ਪੁੱਤਰ ਸਨ। ਔਰ ਜਦੋਂ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਪ੍ਰਕਾਸ਼ ਹੁੰਦਾ, ਜਨਮ ਹੁੰਦਾ, ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਆਪਣੇ ਮਾਤਾ ਗੰਗਾ ਜੀ ਦੇ ਕੋਲ ਜਾਂਦੇ ਨੇ, ਕਹਿੰਦੇ ਨੇ ਮਾਤਾ ਜੀ

ਸੱਚੇ ਸਤਿਗੁਰ ਆਖਣ ਲੱਗੇ, ਮਾਤਾ ਜੀ ਇਹ ਅਸੀਸ ਛੋਟੀ ਹੈ, ਕੋਈ ਇਸ ਤੋਂ ਵੱਡੀ ਅਸੀਸ ਬਖਸ਼ੋ, ਇਹ ਅਸੀਸ ਛੋਟੀ ਹੈ। ਔਰ ਮਾਤਾ ਗੰਗਾ ਜੀ ਆਖਣ ਲੱਗੇ, ਕਹਿੰਦੇ ਬੇਟਾ ਜੀ ਆਉਣ ਵਾਲੇ ਵਕਤ ਦੇ ਵਿੱਚ ਹੋਰ ਸਤਿਗੁਰਾਂ ਦੇ ਚਰਨਾਂ 'ਚ ਵੱਡੀ ਅਰਦਾਸ ਕਰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਪੁੱਤਾਂ ਦੀਆਂ ਜੋੜੀਆਂ ਖੇਡਣ। ਅੱਗੇ ਇੱਕ ਜੋੜੀ ਦੀ ਗੱਲ ਕੀਤੀ, ਹੁਣ ਅਸੀਂ ਕਹਿੰਦੇ ਜੋੜੀਆਂ ਖੇਡਣ। ਤੇ ਛੇਵੇਂ ਪਾਤਸ਼ਾਹ ਕਹਿੰਦੇ ਮਾਤਾ ਜੀ ਇਹ ਵੀ ਅਸੀਸ ਛੋਟੀ ਹੈ, ਕੋਈ ਇਦੋਂ ਵੀ ਵੱਡੀ ਅਸੀਸ ਬਖਸ਼ੋ। ਤੇ ਮਾਤਾ ਗੰਗਾ ਜੀ ਆਖਣ ਲੱਗੇ, ਪੁੱਤ ਫਿਰ ਮੈਂ ਕਿਹੜੀ ਅਸੀਸ ਦਵਾਂ, ਕਿਹੜੀ ਅਸੀਸ ਤੁਸੀਂ ਚਾਹੁੰਦੇ ਹੋ? ਤੇ ਛੇਵੇਂ ਪਾਤਸ਼ਾਹ ਆਖਣ ਲੱਗੇ, ਮੇਰੀ ਭੀਰੀ ਦੇ ਮਾਲਕ ਸਤਿਗੁਰੂ ਆਖਣ ਲੱਗੇ, ਕਹਿੰਦੇ ਮਾਤਾ ਜੀ ਜਿੱਥੇ ਤੁਸੀਂ ਸਾਨੂੰ ਅਸੀਸ ਬਖਸ਼ੀ ਹੈ ਕਿ ਸਾਡੇ ਘਰ ਦੇ ਵਿੱਚ ਜੋੜੀ ਹੋਵੇ, ਜੋੜੀਆਂ ਖੇਡਣ, ਮਾਤਾ ਜੀ ਇੱਕ ਅਸੀਸ ਬਖਸ਼ੋ ਜਿੱਥੇ ਸਾਡੇ ਪੁੱਤਾਂ ਦੀਆਂ ਜੋੜੀਆਂ ਹੋਣ, ਉੱਥੇ ਦਾਤਾ ਕਿਰਪਾ ਕਰੇ ਸਾਡੇ ਘਰ ਵਿੱਚ ਇੱਕ ਧੀ ਵੀ ਪੈਦਾ ਹੋਵੇ। ਔਰ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਉਹਨਾਂ ਦੇ ਘਰ ਦੇ ਵਿੱਚ ਇੱਕ ਧੀ ਵੀ ਸੀ, ਜਿੱਥੇ ਪੰਜ ਪੁੱਤ ਸੀ ਨਾ ਉੱਥੇ ਇੱਕ ਧੀ ਵੀ ਸੀ, ਬੀਬੀ ਵੀਰੋ ਸੀ ਜਿਹਦਾ ਨਾਂ। ਔਰ ਬੀਬੀ ਵੀਰੋ ਦਾ ਖਾਨਦਾਨ ਔਰ ਆਉਣ ਵਾਲੇ ਟਾਈਮ ਦੇ ਵਿੱਚ ਸ਼ਹੀਦਾਂ ਦਾ ਖਾਨਦਾਨ ਬਣਿਆ ਸੀ। ਪਿਆਰਿਓ ਮੇਰੀ ਧੀਓ, ਤੁਹਾਡੇ ਉੱਤੇ ਅੱਜ ਤੁਹਾਡੇ ਮਾਪਿਆਂ ਨੇ ਮਾਣ ਕੀਤਾ, ਸਮਾਜ ਨੇ ਮਾਣ ਕੀਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਮਾਣ ਕੀਤਾ, ਨਹੀਂ ਤਾਂ ਅੱਜ ਤੱਕ ਅਸੀਂ ਪੜ੍ਹਦੇ ਹੀ ਆਏ ਸੀ ਨਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਇਹ 500 ਸਾਲ ਪੜ੍ਹਦੇ ਹੀ ਆਏ, ਆ ਹੁਣ 30-40 ਸਾਲਾਂ ਤੋਂ ਇੱਥੇ ਬਾਹਰ ਆਏ ਹਾਂ ਅਤੇ ਸਾਨੂੰ ਪਤਾ ਲੱਗਾ ਵੀ ਇਹਨਾਂ ਦਾ ਮਾਣ ਵੀ ਕਰੀਦਾ ਹੈ, ਨਹੀਂ ਤਾਂ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਕਿਤੇ। ਵਾਹਿਗੁਰੂ ਕਿਰਪਾ ਕਰੇ ਤੁਸੀਂ ਇੱਥੇ ਪੈਦਾ ਹੋਈਆਂ, ਨਹੀਂ ਤਾਂ ਇਸ ਵੇਲੇ ਥੋੜ੍ਹਾ ਪੰਜਾਬ ਵਿੱਚ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ, ਨਹੀਂ ਤਾਂ ਅੱਜ ਤੋਂ 20-25 ਸਾਲ ਉਹੋ ਹੀ ਹਲੇ ਪੁਰਾਣੀ ਦੁਰਦਸ਼ਾ ਸੀ ਜੋ ਭਾਰਤ ਦੀ ਸੰਸਕ੍ਰਿਤੀ ਵਿੱਚ ਵੇਦਾਂ ਸ਼ਾਸਤਰਾਂ ਦੇ ਵਿੱਚ ਜੋ ਧੀਆਂ ਪ੍ਰਤੀ ਲਿਖਿਆ ਸੀ ਨਾ, ਸਾਡਾ ਸਿੱਖ ਸਮਾਜ ਵੀ ਉਸੇ ਇੰਡੀਆ ਵਿੱਚ ਰਹਿੰਦਾ ਸੀ ਔਰ ਉਹਨਾਂ ਰੀਤੀ ਰਿਵਾਜ਼ਾਂ ਦੇ ਵਿੱਚ ਫਸਿਆ ਸੀ। ਸ਼ੁਕਰ ਹੈ ਦਾਤੇ ਦਾ, ਗੁਰੂ ਮਹਾਰਾਜ ਕਿਰਪਾ ਕਰੇ। ਬਸ ਇੱਕ ਸ਼ਬਦ ਤੁਹਾਨੂੰ ਵਧਾਈਆਂ ਦੇਣ ਲੱਗਿਆ ਜੀ ਸਾਰੇ ਪਰਿਵਾਰਾਂ ਨੂੰ, ਗੁਰੂ ਮਹਾਰਾਜ ਕਿਰਪਾ ਕਰੇ ਧੀਆਂ ਲੰਬੀ ਉਮਰ ਸਤਿਗੁਰੂ ਬਖਸ਼ਣ ਇਹਨਾਂ ਨੂੰ, ਔਰ ਵੱਡੀਆਂ ਹੋ ਕੇ ਹੋਰ ਵਿੱਦਿਆ ਹਾਸਲ ਕਰਕੇ ਆਪਣੇ ਮਾਂ ਪਿਆਂ ਦਾ ਨਾਂ ਰੋਸ਼ਨ ਕਰਨ। ਔਰ ਗੁਰੂ ਪਿਆਰਿਓ ਸਾਡੀ ਧੀਓ, ਸਭ ਤੋਂ ਵੱਡੀ ਇੱਕ ਅਰਜ਼ ਹੈ ਕਿ ਤੁਸੀਂ ਸਿੱਖੀ ਨਾਲ ਜੁੜੇ ਰਹੀਓ, ਤੁਸੀਂ ਸਿੱਖੀ ਦੀ ਗੱਲ ਕਰਿਓ। ਅੱਜ ਇਸ ਦਾਤੇ ਦੇ ਚਰਨਾਂ ਦੇ ਵਿੱਚ ਤੁਹਾਡੀ ਸਫਲਤਾ ਵਾਸਤੇ ਅਰਦਾਸਾਂ ਹੋ ਰਹੀਆਂ ਤੇ ਤੁਸੀਂ ਇਸ ਦਾਤੇ ਨੂੰ ਭੁੱਲਿਓ ਨਾ। ਆਓ ਮੈਂ ਢਾਡੀਆਂ ਨੂੰ ਆਖਾਂ ਕਿ ਇੱਕ ਸ਼ਬਦ ਆਪ ਸਿੱਖ ਸੰਗਤਾਂ ਦੇ ਨਾਲ ਪਿਆਰ ਦਾ ਸਾਂਝਾ ਕਰੋ।

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪਿਆਰ ਦਾ ਸਬੂਤ ਦਿੱਤਾ ਔਰ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖ ਕੇ ਪਰਿਵਾਰਾਂ ਦੀਆਂ ਖੁਸ਼ੀਆਂ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਤੁਸੀਂ ਗੁਰੂ ਘਰ ਦੇ ਵਿੱਚ ਆਇਓ। ਸਤਿਗੁਰ ਕਿਰਪਾ ਕਰਨ। ਗੁਰੂ ਪਿਆਰਿਓ ਸਾਰੇ ਪਰਿਵਾਰਾਂ ਨੂੰ, ਧੀਆਂ ਵਾਲੇ ਪਰਿਵਾਰਾਂ ਨੂੰ ਸੰਗਤ ਵੱਲੋਂ ਲੱਖ ਲੱਖ ਵਧਾਈ, ਢਾਡੀ ਜਥੇ ਵੱਲੋਂ ਲੱਖ ਲੱਖ ਵਧਾਈ। ਹੁਣ ਆਨੰਦ ਸਾਹਿਬ ਦਾ ਪਾਠ, ਉਸ ਤੋਂ ਬਾਅਦ ਅਰਦਾਸ ਤੇ ਹੁਕਮਨਾਮਾ ਤੇ ਪ੍ਰਸ਼ਾਦ ਲੈ ਕੇ ਗੁਰੂ ਕੇ ਪਿਆਰ ਵਾਲਿਓ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਦਾ ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦਾਰ, ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਦੇ ਸਦਕਾ, ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ, ਸਤਿਗੁਰ ਜੀ ਦਰ ਘਰ ਦੇ ਸੇਵਕ ਪਰਿਵਾਰ, ਕਲੇਰ ਪਰਿਵਾਰ ਅਤੇ ਢੱਟ ਪਰਿਵਾਰ ਵੱਲੋਂ, ਬੱਚੀ ਜੋਇਆ ਕੌਰ, ਪੁੱਤਰੀ ਬੀਬੀ ਜਸਨੀਤ ਕੌਰ, ਭਾਈ ਅੰਮ੍ਰਿਤਪਾਲ ਸਿੰਘ ਕਲੇਰ, ਦਾਦਾ ਭਾਈ ਜਸਵਿੰਦਰ ਸਿੰਘ, ਬੀਬੀ ਬਲਜੀਤ ਕੌਰ ਕਲੇਰ, ਨਾਨਾ ਭਾਈ ਗੁਰਮਿੰਦਰ ਸਿੰਘ ਢੱਟ, ਨਾਨੀ ਬੀਬੀ ਕੁਲਵਿੰਦਰ ਕੌਰ ਢੱਟ ਸਮੂਹ ਪਰਿਵਾਰ ਵੱਲੋਂ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪ ਜੀ ਕੇ ਚਰਨ ਕਮਲਾਂ ਦਾ ਓਟ ਆਸਰਾ ਪਰਸਦਿਆਂ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਮਾਂ ਵਾਕਾਂ ਅਨੁਸਾਰ ਆਪ ਜੀ ਕੀ ਰੱਬੀ ਬਾਣੀ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ। ਇਸੇ ਤਰ੍ਹਾਂ ਬੱਚੀ ਬ੍ਰਹਮਜੋਤ ਕੌਰ, ਬੱਚੀ ਗੁਰਸਿਮਰਨ ਕੌਰ, ਜਿਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਹੋਣ ਤੇ ਸ਼ੁਕਰਾਨਾ ਕਰਦਿਆਂ ਆਪ ਜੀ ਕੀ ਪਾਵਨ ਬਾਣੀ ਦਾ ਓਟ ਆਸਰਾ ਪਰਸਦਿਆਂ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਕੀਰਤਨ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਦੋਵਾਂ ਪਰਿਵਾਰਾਂ ਵੱਲੋਂ ਕਰਵਾਈਆਂ ਜਾ ਰਹੀਆਂ ਨੇ, ਆਪ ਜੀ ਨੇ ਕਿਰਪਾ ਕਰਨੀ। ਬੱਚੀ ਬ੍ਰਹਮਜੋਤ ਕੌਰ, ਗੁਰਸਿਮਰਨ ਕੌਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਤਰੱਕੀਆਂ ਬਖਸ਼ਿਸ਼ ਕਰਕੇ ਨਿਵਾਜਣਾ, ਆਪਣੇ ਚਰਨਾਂ ਕਮਲਾਂ ਦੀ ਭੈ ਭਾਵਨੀ ਬਖਸ਼ਣੀ। ਬੱਚੀ ਜੋਇਆ ਕੌਰ ਕਲੇਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਬੀਬੀ ਜਸਨੀਤ ਕੌਰ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਸਮੁੱਚੇ ਪਰਿਵਾਰ ਵਿੱਚ ਆਪਸੀ ਏਕਤਾ, ਇਤਫਾਕ, ਪ੍ਰੇਮ, ਭਰੋਸੇ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਦੋਵਾਂ ਪਰਿਵਾਰਾਂ ਦੇ ਕਾਰੋਬਾਰਾਂ ਵਿੱਚ ਬਰਕਤਾਂ, ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ, ਦੋਵਾਂ ਪਰਿਵਾਰਾਂ ਦੀ ਕੀਤੀ ਸੇਵਾ ਥਾਂ ਪਾਉਣੀ। ਸਤਿਗੁਰੂ ਬੇਅੰਤ ਅਰਦਾਸ ਭੇਟਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ। ਸੁੰਦਰ ਪੁਸ਼ਾਕੇ ਪਹਿਰਾਏ ਗਏ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੇ, ਦੋਵਾਂ ਪਰਿਵਾਰਾਂ ਵੱਲੋਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਕੀਰਤਨ ਦੁਆਰਾ ਸੇਵਾ ਕੀਤੀ ਜਾ ਰਹੀ ਹੈ, ਆਪ ਜੀ ਨੇ ਮਿਹਰ ਕਰਨੀ ਦਾਰਾਈ ਸੰਗਤ ਦੀ ਹਾਜ਼ਰੀ। ਤਿਲ ਫੁੱਲ ਭਿਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ, ਖੁਆਰ ਹੋਏ ਸਾਹਮਣੇਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਾਰੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਹੈ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਸਵੇਰ ਤੋਂ ਜੋ ਬੱਚੀ ਬ੍ਰਹਮਜੋਤ ਕੌਰ ਅਤੇ ਬੱਚੀ ਗੁਰਸਿਮਰਨ ਕੌਰ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਕਰਵਾਏ ਗਏ ਸਨ। ਇਸੇ ਹੀ ਤਰ੍ਹਾਂ ਜੋ ਹੈ ਟੱਟ ਪਰਿਵਾਰ ਅਤੇ ਕਲੇਰ ਪਰਿਵਾਰ ਵੱਲੋਂ ਵੀ ਉਹਨਾਂ ਵੱਲੋਂ ਪਰਮਾਤਮਾ ਵੱਲੋਂ ਬਖਸ਼ੀਆਂ ਗਈਆਂ ਉਹਨਾਂ ਨੂੰ ਖੁਸ਼ੀਆਂ ਦੀ ਬੱਚੀ ਜੋਇਆ ਕੌਰ ਦੇ ਜੋ ਆਮਦ ਦੇ ਖੁਸ਼ੀ ਦੇ ਵਿੱਚ ਉਹਨਾਂ ਵੱਲੋਂ ਵੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਸਨ ਅਤੇ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ, ਕੀਰਤਨ ਹੋਏ, ਢਾਡੀ ਵਾਰਾਂ ਹੋਈਆਂ ਹਨ ਅਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਔਰ ਅਰਦਾਸ ਕਰੀਏ ਕਿ ਆਪਾਂ ਸਾਰਿਆਂ ਦੀ ਸਮਝ ਦੇ ਵਿੱਚ ਜੋ ਹੁਕਮਨਾਮੇ ਦੇ ਭਾਵ ਅਰਥ ਹਨ ਉਹ ਆ ਜਾਣ ਅਤੇ ਆਪਾਂ ਹੁਕਮਨਾਮੇ ਦੇ ਅਨੁਸਾਰ ਆਪਣਾ ਜੀਵਨ ਜੋ ਹੈ ਉਸ ਨੂੰ ਚਲਾ ਸਕੀਏ। ਸੋ ਅੱਜ ਦੇ ਜੋ ਇਹ ਪ੍ਰੋਗਰਾਮ ਸਨ, ਦੋਨਾਂ ਹੀ ਪਰਿਵਾਰਾਂ ਵੱਲੋਂ ਜਿੰਨੀ ਵੀ ਸੰਗਤ ਉਹਨਾਂ ਦੇ ਸੱਦੇ 'ਤੇ ਉਹਨਾਂ ਦੇ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਲਈ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੀ ਨਾਲ ਜੋ ਪਰਿਵਾਰ ਹੈ ਉਹਨਾਂ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਲੰਗਰ ਵੀ ਤਿਆਰ ਕਰਵਾਏ ਗਏ ਹਨ, ਸ਼ਰਧਾ ਅਤੇ ਲੋੜ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਇਸੇ ਤਰ੍ਹਾਂ ਜੋ ਹੈ ਆਪਾਂ ਹਮੇਸ਼ਾ ਹੀ ਇੱਥੋਂ ਸਟੇਜ ਤੋਂ ਬੇਨਤੀ ਕਰਦੇ ਹਾਂ ਕਿ ਜਿਹੜੀ ਸੰਗਤ ਮੱਥਾ ਟੇਕਣ ਵਾਸਤੇ ਆਉਂਦੀ, ਜਦੋਂ ਅਰਦਾਸ ਹੁੰਦੀ ਹੈ ਆਪਾਂ ਸਭ ਜਾਣਦੇ ਹਾਂ, ਆਪਾਂ ਪਿੱਛੇ ਖੜ੍ਹ ਜਾਂਦੇ ਹਾਂ ਅਤੇ ਉਹਦੇ ਨਾਲ ਹੀ ਬਹੁਤ ਹੀ ਜ਼ਰੂਰੀ ਹੈ ਜਦੋਂ ਆਪਾਂ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਹਾਂ, ਜੇ ਅਸੀਂ ਹੁਕਮਨਾਮਾ ਹੀ ਸਰਵਣ ਨਹੀਂ ਕੀਤਾ ਅਤੇ ਮੱਥਾ ਟੇਕਣ ਦਾ ਸਾਡਾ ਕੀ ਫਾਇਦਾ ਹੋਇਆ ਜੇ ਸਾਨੂੰ ਗੁਰੂ ਦਾ ਹੁਕਮ ਵੀ ਨਹੀਂ ਅਸੀਂ ਸਰਵਣ ਕੀਤਾ। ਅਤੇ ਸੋ ਸਾਡੀ ਬੇਨਤੀ ਹੁੰਦੀ ਹੈ ਕਿ ਸਾਰੀ ਸੰਗਤ ਸਿਰਫ ਇਸ ਗੁਰਦੁਆਰਾ ਸਾਹਿਬ ਵਿਖੇ ਹੀ ਨਹੀਂ, ਸਗੋਂ ਹੋਰ ਵੀ ਕਿਤੇ ਜੇ ਕਿਤੇ ਗੁਰੂ ਸਾਹਿਬ ਦਾ ਹੁਕਮਨਾਮਾ ਲਿਆ ਜਾ ਰਿਹਾ ਅਤੇ ਬੜੇ ਪਿਆਰ ਸਤਿਕਾਰ ਦੇ ਨਾਲ ਜਿੱਥੇ ਵੀ ਹੋਵੋ ਆਪਣੀ ਜਗ੍ਹਾ 'ਤੇ ਬੈਠ ਕੇ ਹੁਕਮਨਾਮਾ ਜ਼ਰੂਰ ਸਰਵਣ ਕਰਿਆ ਕਰੋ ਤਾਂ ਕਿ ਸਾਡੀ ਸਮਝ ਵਿੱਚ ਵੀ ਆ ਜਾਵੇ ਅਤੇ ਸਾਨੂੰ ਇਹ ਵੀ ਪਤਾ ਲੱਗੇ ਕਿ ਅੱਜ ਦਾ ਹੁਕਮਨਾਮਾ ਆਇਆ ਕੀ ਸੀਗਾ। ਅਤੇ ਉਹਦੇ ਨਾਲ ਨਾਲ ਜਿਹੜੀ ਸੰਗਤ ਅੰਦਰ ਬੜੀ ਅੰਤਰ ਧਿਆਨ ਹੋ ਕੇ ਬੈਠੀ ਹੁੰਦੀ ਹੈ, ਅਸੀਂ ਉਹਨਾਂ ਨੂੰ ਆਪਣਾ ਆਪ 'ਤੇ ਅਸੀਂ ਸੁਣ ਨਹੀਂ ਰਹੇ ਹੁੰਦੇ ਹੁਕਮਨਾਮਾ, ਪਰ ਅਸੀਂ ਦੂਸਰਿਆਂ ਨੂੰ ਵੀ ਡਿਸਟਰਬ ਕਰ ਰਹੇ ਹੁੰਦੇ ਹਾਂ। ਸੋ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣਵਾਇਆ ਜਾ ਰਿਹਾ ਉਹ ਤੁਸੀਂ ਜਿੱਥੇ ਵੀ ਹੋ ਉੱਥੇ ਬੈਠ ਕੇ ਬੜੇ ਆਨੰਦ ਨਾਲ ਅੰਤਰ ਧਿਆਨ ਹੋ ਕੇ ਉਸ ਨੂੰ ਜ਼ਰੂਰ ਸਰਵਣ ਕਰਿਆ ਕਰੋ। ਜਿੱਥੇ ਗੁਰੂ ਮਹਾਰਾਜ ਦਾ ਜੋ ਸਤਿਕਾਰ ਹੈ, ਆਪਾਂ ਕਿਸੇ ਕੋਰਟ ਜਾਈਏ ਕਿਤੇ ਹੋਰ ਜਾਈਏ ਅਤੇ ਜਦੋਂ ਕੋਈ ਹੁਕਮਨਾਮਾ ਸਰਵਣ ਜੱਜ ਕਰਦੇ ਹਾਂ ਜਾਂ ਕੋਈ ਆਪਣੀ ਜੱਜਮੈਂਟ ਅਸੀਂ ਸਰਵਣ ਕਰਦੇ ਹਾਂ ਜੱਜ ਦੀ ਵੀ ਕਿਸੇ ਦੀ, ਉਹ ਵੀ ਅਦਬ ਸਤਿਕਾਰ ਦੇ ਨਾਲ ਖੜ ਕੇ ਅਤੇ ਉਹਨੂੰ ਸਰਵਣ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਆਪਣੇ ਵੀ ਦਰਬਾਰ ਦੇ ਵਿੱਚ ਗੁਰੂ ਮਹਾਰਾਜ ਦਾ ਜੋ ਹੈ ਹੁਕਮਨਾਮਾ ਜ਼ਰੂਰ ਪਿਆਰ ਅਤੇ ਸ਼ਰਧਾ ਦੇ ਨਾਲ ਸਰਵਣ ਕਰਿਆ ਕਰੋ ਅਤੇ ਨਾਲ ਦੀ ਨਾਲ ਦੂਸਰੀ ਸੰਗਤ ਜਿਹੜੀ ਬੈਠੀ ਹੁੰਦੀ ਹੈ ਉਹਨਾਂ ਦਾ ਵੀ ਧਿਆਨ ਰੱਖਿਆ ਕਰੋ ਕਿ ਉਹ ਨਾ ਡਿਸਟਰਬ ਹੋਣ। ਸੋ ਇੱਕ ਹੋਰ ਸੂਚਨਾ ਹੈ ਕਿ ਕੋਈ ਛੋਟੀ ਬੱਚੀ ਜਾਂ ਕੋਈ ਭੈਣ ਜੋ ਹੈ ਬੀਬੀਆਂ ਵਾਲੇ ਵਾਸ਼ਰੂਮ ਦੇ ਵਿੱਚ ਆਪਣਾ ਪਰਸ ਭੁੱਲ ਗਏ ਹਨ, ਉਹਨਾਂ ਦੇ ਵਿੱਚ ਘਰ ਦੀ ਚਾਬੀ ਵੀ ਹੈ ਅਤੇ ਕਾਰ ਦੀ ਚਾਬੀ ਵੀ ਹੈ, ਉਹ ਸਾਡੇ ਕੋਲੋਂ ਉੱਥੋਂ ਡੈਸਕ 'ਤੇ ਆ ਕੇ ਅਤੇ ਆਪਣਾ ਦੱਸ ਕੇ ਉਹ ਲੈ ਸਕਦੇ ਹਨ ਜੀ। ਸੋ ਇੱਕ ਵਾਰੀ ਫਿਰ ਸਾਰੀਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਇਹ ਵਿਸ਼ੇਸ਼ ਦੀਵਾਨ ਦੋਵਾਂ ਪਰਿਵਾਰਾਂ ਦੇ ਸੁਖਮਨੀ ਸਾਹਿਬ ਦੇ ਸੰਬੰਧ ਵਿੱਚ ਸਜਾਏ ਗਏ ਸਨ ਉਹਨਾਂ ਦੀ ਇੱਥੇ ਸਮਾਪਤੀ ਹੈ ਅਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਜੋ ਇਸ ਦੀਵਾਨ ਹਾਲ ਦੇ ਵਿੱਚ ਸਾਜਿਆ ਗਿਆ ਉਹਨਾਂ ਦੀ ਸੰਗਤ ਆ ਰਹੀ ਹੈ। 2 ਨੰਬਰ ਦੀਵਾਨ ਹਾਲ ਦੇ ਵਿੱਚ ਜੋ ਹੈ ਅਖੰਡ ਪਾਠ ਸਾਹਿਬ ਅਤੇ 3 ਨੰਬਰ ਦੀਵਾਨ ਹਾਲ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਕਿਸੇ ਨੇ ਹਾਜ਼ਰੀਆਂ ਜਿਨ੍ਹਾਂ ਨੇ ਭਰਨੀਆਂ ਗੁਰਬਾਣੀ ਸਰਵਣ ਕਰਨੀ ਹੈ ਉਹ 2 ਜਾਂ 3 ਨੰਬਰ ਹਾਲ ਦੇ ਵਿੱਚ ਜਾ ਕੇ ਜੋ ਹੈ ਉਹ ਹਾਜ਼ਰੀਆਂ ਭਰ ਸਕਦੇ ਹਨ ਅਤੇ ਇਸ ਦੀਵਾਨ ਹਾਲ ਦੇ ਵਿੱਚ ਜੋ ਅਗਲਾ ਪ੍ਰੋਗਰਾਮ ਜਿਸ ਤਰ੍ਹਾਂ ਲਿਖਿਆ ਗਿਆ ਉਹ ਸ਼ੁਰੂ ਹੋਣ ਜਾ ਰਿਹਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਨਾਮ ਆਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਗਦਾ ਸਗਲ ਸਮੱਗਰੀ ਤੇਰੀ ਆ ਤੇਰੀ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਜੇ ਠਾਕਰ ਭਾਵੇ ਹੋ ਦਇਆਲ ਕਿਰਪਾਲ ਪ੍ਰਭ ਨਾਨਕ ਗੁਣ ਗਾਵੇ ਬੱਲਾ ਬਲ ਮਹਲਾ ਪੰਜਵਾ ਮਿਰਤ ਹਸੇ ਸਿਰ ਉਪਰੇ ਪਸ਼ੂਆ ਨੇ ਬੂਝੈ ਬਾਦ ਸਾਧ ਹੰਕਾਰ ਮੈ ਮਰਨਾ ਨੇ ਸੂਝੈ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਭਾਗੀ ਦੇਖ ਕੁਸੰਬਾ ਰੰਗਲ ਕਾਹੇ ਭੁੱਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਣ ਕੇ ਤਾਈ ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕਾ ਕੀਏ ਸ਼ਰਮ ਕਰੇ ਤੇ ਵੈਰ ਵਿਰੋਧੀ ਅੰਤ ਕਾਲ ਪਜ ਜਾਏ ਗੋ ਕਾਹੇ ਜਲੋ ਕਰੋਧੀ ਦਾਸ ਰਹਿਣ ਸੋਈ ਹੁਆ ਜਿਸ ਮਸਤਕ ਕਰਮਾ ਕਹੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸ਼ਰਨਾ ਮਿਲਾ ਬਲ ਮਹਲਾ ਪੰਜਵਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਰੇ ਦਰਪਣ ਸੂਝਿਆ ਗੁਰ ਭੇਟ ਪਨੀਤਾ

ਪੰਜਵਾਂ ਅਹੋਂ ਬੁੱਧ ਪ੍ਰਵਾਦ ਨੀਤ ਲੋਭ ਰਸਨਾ ਸਾਧ ਲਵਟ ਕਪਟ ਗਏ ਬੇਦਿਆਉ ਮਿਥਿਆ ਵਖਿਆਦ ਐਸੀ ਪੇਖੀ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਕ ਤਨ ਜੋਵਨਾ ਨਾਮੈ ਬਿਖਬਾਦ ਰਹਾਉ ਰੂਪ ਧੂਪ ਸੁਗੰਧਤਾ ਕਾ ਪ੍ਰਭੋਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਨ ਦੇ ਹਾਦ ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਵਿਸਮਾਦ ਸੁਖ ਸਹਿਜ ਅਨੰਦ ਸੁਖ ਸਹਿਜ ਨਾਨਕ ਆਨੰਦ ਤਾਕੈ ਪੂਰਨ ਨਾਦ ਬਿਲਾਵਲ ਮਹਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਦੇਤ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ ਹਰ ਹਰ

ਨੇਤਾ ਗੁਣ ਗੰਭੀਰ ਗੁਣ ਗੰਭੀਰ ਨਾਇਕਾ ਗੁਣ ਕਹੀ ਅਤ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬਿਲਾਵਲ ਮਹਲਾ ਪੰਜਵਾ ਵਹਿਨ ਸਾਧੂ ਜੋ ਜੀਵਨਾ ਤੇਤੋ ਵਿਰਤਾਰੀ ਮਿਲਤ ਸੰਗ ਪ੍ਰਭ ਭਰਮ ਮਿਟੈ ਗਤ ਪਈ ਹਮਾਰੀ ਜਾਦਨ ਭੇਟੀ ਸਾਧ ਮੋਏ ਉਆ ਦਿਨ ਬਲਿਹਾਰੀ ਤਨ ਮਨ ਆਪਣੋ ਜੀਅਰਾ ਫਿਰ ਹੋ ਵਾਰੀ ਰਹਾਉ ਏਤ ਛਡਾਈ ਮੋਹੇ ਤੇ ਇਤਨੀ ਦੜਧਾਰੀ ਸਗਲ ਰਹਿਣ ਇਹ ਮਨ ਭਇਆ ਵਿਨਸੀ ਅਵਤਾਰੀ ਨਿੰਦ ਚਿੰਦ ਪਰ ਦੁਖ ਨਾ ਇਹ ਖਿਨ ਮੈਂ ਜਾਰੀ ਦਇਆ ਮਾਇਆ ਅਰ ਨਿਕਟ ਦੇਖ ਨਾਹੀ ਦੋਰਾਰੀ ਤਨ ਮਨ ਸੀਤਲ ਭਇ ਆਵ ਮੁਕਤੀ ਸੰਸਾਰੀ ਹੀਤ ਚੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ ਬਲਾਵਲ ਮਹੱਲਾ ਪੰਜਵਾ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ ਬਾਲ ਮਸਤਕ ਆਪਣਾ ਭੇਟ ਦਿਓ ਗੁਣ ਸੁਣੋ ਰਸਾਲੀ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਇਆਲ ਨਿਸਬਾਸਰ ਮਨ ਆਨੰਦ ਹੋਤ ਚਿਤਬਤ ਕਿਰਪਾਲ ਰਹਾਉ ਜਗਤ ਉਦਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਮੋਕੋ ਕੀਜੋ ਦਾਨ ਪ੍ਰਭ ਸੰਤਨ ਪੱਗ ਗਰਾਲ ਉਕਤ ਸਿਆਣਪ ਕਛੂ ਨਹੀਂ ਨਾ ਹੀ ਕੁਛ ਕਾਲ ਭਰਮ ਪੈ ਰੱਖੋ ਮੋਹਿ ਤੇ ਕਾਟੋ ਜਮਕਾਲੇ ਬਿਨੋ

ਹੱਲਾ ਪੰਜਵਾ ਕੀਤਾ ਲੋੜੇ ਸੋ ਕਰੈ ਤੁਝ ਬਿਨ ਕੁਛ ਨਾਏ ਪ੍ਰਤਾਪ ਤੁਮਾਰਾ ਦੇਖ ਕਾਏ ਜਾਮ ਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਛੂਟੀ ਹੈ ਬਿਨਸੇ ਆਮੇਵ ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵਾ ਰਹਾਉ ਖੋਜਤ ਖੋਜਤ ਖੋਜਿਆ ਨਾਮੇ ਬਿਨਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵੋ ਤਿਤ ਤਿਤ ਲਗੇ ਸਿਆਣਪ ਸਭ ਜਾਲੀ ਜਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੁਛ ਤੁਮ ਤੇ ਮੰਗਣਾ ਵਡ ਭਾਗੀ ਪਾਏ ਨਾਨਕੀ ਅਰਦਾਸ ਪ੍ਰਭ ਜੀਵ ਗੁਣ ਗਾਏ ਬਿਲਾਵਲ ਮਹੱਲਾ ਪੰਜਵਾਂ।

ਸਿੰਘ ਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਰ ਰਸ ਚਾਖਤ ਧਰਾਪਿਆ ਮਨ ਰਸ ਲੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਭਈ ਉਲਟ ਕਮਲ ਬਿਕਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਤ੍ਰਿਸ਼ਨਾ ਦਹਿ ਜਿਸ ਧਾਵਤ ਮਿਟ ਗਏ ਨਿਰਮਲ ਥਾਨ ਬਸਨਾ ਰੱਖ

ਅਵਲ ਮਹੱਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਨਿਹਾਲੇ ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲੇ ਸੰਤ ਜਨਾ ਕਾ ਛੋਰਾ ਤਿਸ ਚਰਨੀ ਲਾਗ ਮਾਇਆ ਤਾਰੀ ਛਦਰ ਪਤ ਤਿਨ ਛੋਡੋ ਤਿਆਗ ਰਹਾਓ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ ਛਤੀ ਪ੍ਰਕਾਰ ਕੇ ਬਿਖੂ ਸਮਾਨ ਭਗਤ ਜਨਾ ਕਾ ਲੁਗਰਾ ਉੜ ਲਗਨ ਨ ਹੋਈ ਸਾਕਤ ਸਿਰ ਪੌਰੇ ਸਮੀ ਪਾਏ ਹਿਰਤ ਪਤ ਖੋਈ ਸਾਕਤ ਸਿਉ ਮੁਖ ਜੋਰੀਐ ਅਧ ਵਿਚੋ ਟੂਟੈ ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ ਸਭ ਕੁਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੇਟਤ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਸਰਵਣੇ ਸੁਣੋ ਹਰ ਹਰ ਹਰੇ ਠਾਕਰ ਜਸ ਗਾਵੋ ਸੰਤ ਚਰਨ ਹਰ ਸੀਸ ਧਰ ਹਰ ਨਾਮ ਧਿਆਵੋ ਕਰ ਕਿਰਪਾਲ ਦਿਆਲ ਪ੍ਰਭੋ ਇਹ ਨਿਧ ਸਿੱਧ ਪਾਵੋ ਸੰਤ ਜਨਾ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ

ਪੰਜਵਾਂ ਮਾਟੀ ਤੇ ਜਿਨ ਸਾਚਿਓ ਕਰ ਦੁਰਲਭ ਦੇ ਅਨਕ ਛਿਦਰ ਮਨ ਮੈਂ ਢਕਈ ਨਿਰਮਲ ਦਿਸਟੇ ਕਿਉਂ ਵਿਸਰਵ ਪ੍ਰਭ ਅਮਨੈ ਤੇ ਜਿਸ ਕੇ ਗੁਣ ਦੇ ਪ੍ਰਾਪਤ ਅਜ ਰਹੇ ਤਬ ਤਜ ਰਥੇ ਜੇ ਆਨ ਸਿਓ ਸੋ ਰਲੀਏ ਖੇ ਰਾਉ ਸਿਮਰੋ ਸਿਮਰ ਸਾਸ ਸਾਸ ਮਤ ਬਿਲਮ ਕਰੇ ਛੋੜ ਪਰਪਾਂਚ ਪ੍ਰਭ ਸਿਓ ਰਚੋ ਤਜ ਕੂੜੇ ਨੇ ਜਿਨ ਅਨਕ ਇਹ ਬਹੁ ਰੰਗ ਕੀਏ ਹੈ ਹੋਸੀ ਇਹ ਕਰ ਸੇਵਾ ਇਸ ਪਾਰ ਬ੍ਰਹਮ ਗੁਰ ਤੇ ਮਤ ਲਏ

0: ਕੀਤਾ ਪੈ ਪੇਖਤ ਲੀਲਾ ਰੰਗ ਰੂਪ ਚੱਲਣੇ ਦਿਨ ਆਇਆ ਸੁਪਨੇ ਕਾ ਸੁਪਨਾ ਪਿਆਉ ਸੰਗ ਚੱਲਿਆ ਕਮਾਇਆ ਕਰਨ ਕਾਰ ਸਮਰੱਥ ਪ੍ਰਭ ਤੇ ਮਾਇਆ ਹਰ ਦਿਨ ਸਰੇਣ ਨਾਨਕ ਜਪੈ
1: ਸਤ ਸਤ ਬਲ ਜਾਈ ਬੁਲਾਵਲ ਮਹਲਾ ਪੰਜਵਾਂ ਜਲ ਢੋ ਕੇ ਸੀਸ ਕਰ ਕਰ ਪੱਗ ਪਖਲਾਵੋ ਬਾਹਰ ਜਾਓ ਲੱਖ ਬੇਰੀਆਂ ਤਰਸ ਪੇਖ ਜੀ ਵਾਓ ਕਰੋ ਮਨੋਰਥ ਮਨੀ ਮੈਂ ਆਪਣੇ ਪ੍ਰਭ ਜੀ ਪਾਓ ਦਿਓ ਸੂਨੀ ਸਾਧਕੈ ਬੀਜੇ ਨੂੰ ਟੋਲਾਓ ਰਹਾਓ ਅੰਮ੍ਰਿਤ ਗੁਣ ਸੰਤ ਬੋਲਤੇ ਸੋਹਣੋ ਮਨੇ ਪਿਲਾਓ ਉਆ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਵਿਖੇ ਜਲਨ ਬੁਝਾਓ ਜਾਓ ਭਗਤ ਕਰੇ ਸੰਤ ਮੰਡਲੀ ਤਿੰਨ ਮਿਲੇ ਹਰ ਗਵਾਓ ਕਰੋ ਨਾਮਸਕਾਰ ਭਗਤ ਜਾਨੂ ਧੂਰ ਮੁੱਖ ਲਾਓ ਊਠਤ ਬੈਠਤ ਜਪੋ ਨਾਮ ਇਹ ਕਰਮ ਕਮਾਓ ਨਾਨਕੀ ਪ੍ਰਭ ਬੇਨਤੀ ਹਰ ਸਰਨ ਸਮਾਓ ਬੁਲਾਵਲ ਮਹਲਾ ਪੰਜਵਾਂ ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੇ ਵਡਭਾਗੀ ਪਾਏ ਸੁਣ ਸੁਣ ਜੀ ਵੈ ਦਾਸ ਤੁਮ ਬਾਣੀ ਜਨ ਆਖੀ ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ ਜਨਮ ਮਰਨ ਤੋਂ ਕੱਟਿਆ ਸੋਕਾ ਥਾਨ ਪਾਇਆ ਘਾਟੀ ਸਿਲਕ ਭਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਿਛ ਸਭ ਪ੍ਰਭ ਕੇ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਬੁਲਾਵਨ ਮਹਲਾ ਪੰਜਵਾਂ ਬੰਧਨ ਘਾਟੇ ਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਘਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਯੋਗ ਰਹਾਓ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ ਹਰ ਹਰ ਹਰ ਜਾਪੀਏ ਅੰਤਰ ਲਿਵਲਾਈ ਕਿਲਵਿਕ ਉਤਰੇ ਸੁੱਧ ਹੋਏ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾਂਮੰਤਰ ਨਾਨਕ ਅਤੇ ਹਰ ਕੇ ਗੁਣ ਗਾਈ ਬਿਲਾਵਲ ਮਹਲਾ ਪੰਜਵਾਂ ਭੈ ਤੇ ਉਪਜੇ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਵ ਜਪਤ ਗੋਬਿੰਦ ਬਿਨ ਸਹਿ ਭਰਮ ਭ੍ਰਾਂਤ ਗੁਰਪੂਰਾ ਜਿਸ ਭੇਟਿਆ ਤਾਂ ਕੇ ਸੁਖ ਪਰਵੇਸ਼ ਮਨ ਕੀ ਮਾਤਿਆ ਅੱਗੇ ਸੁਣੀਏ ਉਪਦੇਸ਼ ਰਹਾਓ ਸਿਮਰਤ ਸਿਮਰਤ ਸਿਮਰੀਏ ਸੋ ਪੁਰਖ ਦਤਾਰ ਮਨ ਤੇ ਕਬੂ ਨਾ ਵਿਸਰੇ ਸੋ ਪੁਰਖ ਅਪਾਰ ਚਰਨ ਕਮਲ ਸਿਉ ਰੰਗ ਲਗਾ ਆਚਾਰਜ ਗੁਰਦੇਵ ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸੇਵਾ ਨਿਦ ਨਿਧਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੇ ਪ੍ਰਭ ਪਰਮਾਨੰਦ ਬੁਲਾਵਨ ਮਹਿਲਾ ਪੰਜਵਾਂ ਤ੍ਰਿਸ਼ਨਾ ਬੁੱਝੀ ਮਮਤਾ ਗਈ ਨਾਠੇ ਪੈ ਭਰਮਾ ਤਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਗੁਰਪੂਰਾ ਅਰਾਧਿਆ ਬਿਨਸੀ ਮੇਰੇ ਪੀਰ ਤਨ ਮਨ ਸਭ ਸੀਤਲ ਭਇਆ ਪਾਇਆ ਸੁਖ ਬੀ ਰਾਉ ਸੋਵਤ ਹਰ ਜਪ ਜਾਗਿਆ ਭੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕੀ ਆਚਰਜ ਸੁਆਦ ਆਪ ਮੁਕਤ ਸੰਗੀਤ ਰੇ ਕੁੱਲ ਕੁਟੰਬ ਉਧਾਰੇ ਸਬਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮਹਿ ਨਿਰਗੁਣ ਗੁਣਹੀਣ ਨਾਨਕੋ ਕਿਰਪਾ ਪਈ ਦਾਸ ਆਪਣਾ ਕੀਨ ਬਲਾਵਲ ਮਹਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਮਨ ਨਾਹੀ ਠਾਓ ਤਾਣ ਦਿਵਾਨ ਪਰਵਾਰ ਧੰਨ ਪ੍ਰਭ ਤੇਰਾ ਨਾਉ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਕਾ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗ੍ਰਸੀਏ ਰਾਉ ਸੰਤਾਂ ਏਕ ਧਿਆਵਨਾ ਦੂਸਰ ਕੋ ਨਾਏ ਏਕ ਸਿਆਗੇ ਬੇਨਤੀ ਹੀ ਰਵਿਆ ਸਰਬਥਾਏ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਣੀ ਸਤ ਬਚਨ ਨਾਨਕ ਕਹੇ ਪ੍ਰਗਟ ਸਭ ਮਾਹੇ ਪ੍ਰਭ ਕੇ ਸੇਵਕ ਸਰਨ ਪ੍ਰਭ ਤਿੰਨ ਕੋ ਭਉ ਨਾਏ ਬਲਾਵਲ ਮਹਿਲਾ ਪੰਜਵਾਂ ਬੰਧਨ ਕਾਟੇ ਸੋ ਪ੍ਰਭੂ ਜਾਂ ਕੇ ਕਲ ਹਾਥ ਅਵਰ ਕਰਮ ਨਾਈ ਛੁੱਟੀਐ ਰਾਖੋ ਹਰਨਾਥ ਤੋ ਸਰਨਾਗਤ ਮਦ ਵੈ ਪੂਰਨ ਦਇਆਲ ਛੂਟ ਜਾਏ ਸੰਸਾਰ ਕੀ ਰਾਖੇ ਗੋਪਾਲ ਰਾਓ ਆਸਾ ਭਰਮ ਬੇਕਾਰ ਮੋ ਇਨ ਮੋਏ ਲੋਭਾਨਾ ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ परम ज्योत पूर्ण पुरख सब जी तुम्हारे ज्यों तू राखे त्यों रहा प्रभ अपारे करण कारण सब रात प्रभ दे अपना नाऊ नानक तरिये सत्संग हर हर गुण गाओ। मिलावल महला पांजवा कवन कवन नहीं तृप्त्या तुमरी प्रतीत महामोनी मोया नर की रीत मान खोट हर तेरा नहीं बिसास तू महा ओ दुमादा खर का पैं कर तो छुटे जो ऊपर लादा रहा जप तप संजम तुम डंडे जम के दुख डांड सिमरे नाही जोन दुख निर्लजे पांड हर संग सहाई मसामीत तिस्यों तेरा भेद बीदा पांच बटवार रही उपजमा खेद नानक तिन संगत शरणागति जिन मन वस की ना तन धन सर बस अपना प्रभु जन को दीना। बलावल महला पांचवा उदम करत आनंद भया सिमरत अकसार जप जप नाम गोबिंद का पूर्ण विचार चरण कमल गुर ते जपत हर जप को जीवा पार ब्रह्म और राते मुख अमृत बीमा रहाओ जी जन साहब सुख बसे सब के मन लोच अप पर उपकार नित चित वतै ना ही कुछ पोचा तन सो थान बसंत तन ज जपिए नाम कथा कीर्तन हर अत घना सुख सहज विश्राम मन ते कदे ना विसरे अनाथ को नाथ नानक प्रभ सनाक्ति जा के सब किश हाथ। बिलावल महला पांचवा जिन तू बंद कर छोड़िया फोन सुख मैं पाया सदा सिमर चरणांत मैं शीतल सोत आया जीव त्या अथवा मुआ किश काम ना आव जिन ए रचन रचाया को तेस स्यो रंगला विरहाओ रे प्राणी उसन सीत कलता करे काम कह कड कीरी ते हस्ती करे टूटा ले गांडे अंड जेरज सेतज उत्पजा प्रभ की एक किरत किरत कमावन सर फल रविये हर निरता हम ते कछु न होना सरन प्रभ साध हो मगन कूप अंध ते नानक गुरकाट। बलावल महला पांचवा खोजत खोजत मैं फिरो खोजो बन थान अशल अचेद अभेद प्रभ ऐसा भगवान कब देखो प्रभ अपना आत्म कै रंग जागन ते सुपना भला बसीए प्रभ संग राओ वर्ण आश्रम शास्त्र सुन दर्शन की प्यास रूप न रेख न पंच तद ठाकुर अविनाश ओ स्वरूप संतन कै विरले जोगी सरम कर कृपा जा को मिले तन धन ते ईशरम सो अंतर सो बहरे बिन से सब बिन से ते भरमा नानक तेसरा भेटिया जाके पूर्ण करमा। बलावल महला पांचवा जी जंत सो प्रसन्न भय देख प्राप प्रताप कारज उतारिया सतगुरु कर आहार आप खात कारजत निबत रहे गुर शब्द अखूट पूर्ण भई समगरी कबू नहीं तू टराओ सात संग आराधना हर निध अपार धर्म अर्थ और काम मोक देते नहीं बार भगत अराधे एक रंग गोबिंद गोपाल राम नाम तन संचया जा का नहीं सुमार सरन परे प्रभ तेरिया पूरन प्रभ की वडियाई नानक अंत ना पाई है बेअंत गुसाई। बलावल महला पांचवा सिमर सिमर पूरन प्रभ कारज भय रास करतार पुर करता वसे संतन के पास राओ बिघन को लागता गुर पै अरदास रखवाला गोबिंद राय भगतन की रास तूटना आवे कदे मूल पूर्ण भंडार चरण कमल स्यो मन तन बसे प्रभ अगम अपार वस्त कमावत सब सुखी किश ऊन न दिसै संत प्रसाद भेटे प्रभु पूर्ण जगदीसै जय जयकार करे करे जय जयकार सबे करे सच थान सुहाया जप नानक नाम निधान सुख पूरा गुर पाया। बिलावल महला पांचवा हर हर हर आराध्य होइए आरोग रामचंद की कष्ट कष्ट का जिन मारिया रोग रहाओ गुर पूरा हर जापिए नित की चै भोग साध संत कै वार ने मिलिया संजोग जैस सिमरत सुख पाइये बिन से बेयोग नानक प्रभ शरणागति करण करण जोग। राग बिलावल महला पांचवा दो पदे घर पांचवा एक ओंकार सतगुर प्रसाद अवर उपाय सब त्यागया दारू नाम लया ता पाप सब मिटे रोग शीतल मन भया गुरपुरा आराध्या सगला दुख गया ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਂਹ ਪਕੜ ਪ੍ਰਭ ਕਾਢਿਆ ਕੀ ਨਾ ਅਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਲਾਵਨਲਾ ਪੰਜਵਾਂ ਕਰ ਧਰਮ ਮਸਤਕ ਥਾਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰੱਖਤਾ ਭਗਤਨ ਕੀ ਆਨ ਜੋ ਜੋ ਚਿਤ ਵੈ ਸਾਹ ਜਨ ਸੋ ਲੇਤਾ ਮਾਨ ਰਹਾਓ ਸਰਨ ਪਰੇ ਚਰਨ ਅਰਬਿੰਦ ਜਨ ਪ੍ਰਭ ਕੇ ਪ੍ਰਾਣ ਸਹਿਜ ਸੁਭਾਈ ਨਾਨਕ ਮਿਲੇ ਜੋਤੀ ਜੋਤ ਸਮਾਨ ਬਲਾਵਨ ਮਹਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਾਧ ਪ੍ਰਤਾਪ ਰਾਖਣ ਹਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ ਰਾਮ ਰਾਜ ਰਾਮਦਾਸ ਪੁਰਕੀਨੇ ਗੁਰਦੇਵ ਰਾਉ ਸਦਾ ਸਦਾ ਹਰ ਧਿਆਈਐ ਕਿਛ ਬਿਗਨ ਨਾ ਲਾਗੈ ਨਾਨਕ ਨਾਮ ਸਲਾਈਐ ਪੈ ਦੁਸ਼ਮਣ ਭਾਗੈ ਬਲਾਵਲ ਮਹਲਾ ਪੰਜਵਾਂ ਮਨ ਤਨ ਪ੍ਰਭ ਅਰਾਧੀਐ ਮਿਲ ਸਾਧ ਸਮਾਗੈ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ ਤੰਤ ਮਤ ਨੈ ਜੋਹੀ ਹੈ ਜਿਤ ਚਾਕ ਨਾ ਲਾਗੈ ਰਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਗਸ ਤੇ ਅਨਰਾਗੈ ਅਨਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਲਾਵਨ ਮਹਲਾ ਪੰਜਵਾਂ ਜੀ ਜੁਗਤ ਵਸ ਪ੍ਰਭ ਕਹਿ ਜੋ ਕਹੇ ਸੋ ਕਰਨਾ ਭੈ ਪ੍ਰਸੰਨ ਗੋਪਾਲ ਰਾਏ ਪ੍ਰਭ ਗੋਪਾਲ ਰਾਏ ਭਉ ਕਿਛ ਨਹੀਂ ਕਰਨਾ ਦੁਖ ਨ ਲਾਗੈ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਮ ਕੰਕਰ ਨੇੜਾ ਆ ਨਾ ਆਵਈ ਗੁਰਮੁਖ ਪਿਆਰੇ ਬਲਾ ਪਿਆਰੇ ਰਾਓ ਕਰਨ ਕਰਨ ਸਮਰੱਥ ਹੈ ਤਿਸ ਬੰਨੇ ਹੋਰ ਨਾਨਕ ਪ੍ਰਭ ਸਰਨਾਗਤੀ ਸੱਚਾ ਮਨ ਜੋਰ ਬਲਾ ਮਹਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਣਾ ਨਾਟਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਧਾਓ ਬਲਹਾਰੀ ਗੁਰੇ ਆਪਣੇ ਚਾਨਣ ਬਲ ਜਾਓ ਅੰਧ ਸੂਖ ਮੰਗਲ ਬਣੇ ਭੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹ ਬੰਨਿਓ ਸੁਆਓ ਨਾਨਕ ਪ੍ਰਭ ਸੋ ਪ੍ਰਸੰਨ ਭੈ ਬਾਂਹਿਤ ਬਲ ਪਾਓ ਬਲਾਮਨ ਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟ ਸਾਸਰਾ ਮਾਤ ਪਿਤਾ ਬੰਧ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾਕੋ ਨਿਰਮਲ ਜੋਸ ਮਨਾਵਲ ਮਹਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੈ ਸਾਧ ਸਾਧ ਮੁਖ ਤੇ ਕਹੇ ਸੁਣ ਦਾਸ ਮਿਲਾਵੈ ਸੂਖ ਸਹਿਜ ਕਲਿਆਣ ਰਸ ਪੂਰੇ ਗੁਰਕੀਨ ਜੀ ਸਗਲ ਦਇਆਲ ਪੈ ਹਰ ਹਰ ਨਾਮ ਚੀਨ ਰਹਾਓ ਪੂਰ ਰਹੋ ਸਰਬਤਰ ਮੈਂ ਗੋ ਸ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਪ੍ਰਭ ਨੂੰ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕੋ ਮੁੱਖ ਨਿੰਦਕ ਸ਼ਾਰ ਤੁਝੇ ਨਾ ਜੋਹੇ ਕੁਮੀਤ ਜਨ ਤੂੰ ਗੁਰ ਕਾ ਦਾਸ ਪਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਹਾਉ ਜੀਅਨ ਕਾ ਦਾਤਾ ਏਕੋ ਹੈ ਬੀਆ ਨੀ ਹੋਰ ਨਾਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਲਾਵਲ ਮਹਲਾ ਪੰਜਵਾਂ ਮੀਤ ਹਮਾਰੇ ਸਾਜਨ ਰੱਖੇ ਗੋਬਿੰਦ ਨਿੰਦਕ ਮ੍ਰਿਤਕ ਹੋਏ ਗਏ ਤੁਮ ਹੋਏ ਨਿਚਿੰਦ ਰਾਓ ਸਗਲ ਮਨੋਰਥ ਪ੍ਰਭ ਕੀ ਹੈ ਭੇਟੇ ਗੁਰਦੇਵ ਜੈ ਜੈਕਾਰ ਜਗਤ ਮੈਂ ਸਫਲਤਾ ਕੀ ਜਾ ਕੀ ਸੇਵਾ ਊਚ ਪਾਰ ਅਗਣਤ ਹਰ ਸਭ ਜੀ ਜਸਾਤ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਵਲ ਮਹਲਾ ਪੰਜਵਾਂ ਗੁਰ ਪੂਰਾ ਅਰਾਧੀਏ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਤੂਟੇ ਜਮ ਜਾਲ ਦੁਖ ਭੋਗ ਸੰਸਾ ਮਿਟੇ ਗਾਵਤ ਪ੍ਰਭ ਨਾਮ ਸਹਿ ਸੁਖ ਆਨੰਦ ਰਸ ਪੂਰਨ ਸਭ ਕਾਮ ਰਾਓ ਜਲਨ ਬੁਝੀ ਸੀਤਲ ਭੈ ਰਾਖੇ ਪ੍ਰਭ ਆਪ

ਕਰ ਜੋੜ ਗੁਰ ਪੈ ਕਰ ਬੇਨਤੀ ਮਿਲੋ ਸੱਚ ਪਿਆਰੀਆ ਤੁਹਾਨੂੰ ਆ ਭਗਤੀ ਦੇ ਪ੍ਰੀਤਮ ਕਾਵ ਨਿਵਾਰਿਆ ਨਾਨਕ ਮੁੰਤ ਨਵੇਲ ਸੁੰਦਰ ਦੇਖ ਪਿਰ ਸਧਾਰੀਆ ਸਾਚ ਨਵੇ ਲੜੀਏ ਜੋਬਨ ਬਾਲੀ ਰਾਮ ਆਵਨ ਜਾਈ ਕਈ ਆਪਣੇ ਸਹਿਨਾਲੀ ਰਾਮ ਨੈ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵਿਆ ਆਗਾਧ ਬੋਧ ਅਕਥ ਕਥਿਐ ਸਹਿਜ ਪ੍ਰਭ ਗੁਣ ਗਾਵਿਐ ਰਾਮ ਨਾਮ ਰਸਾਲ ਰਚਿਆ ਰਵੇ ਸੱਚ ਪਿਆਰੀਆ ਗੁਰ ਸ਼ਬਦੀਆ ਦਾਂਦੀਆ ਨਾਨਕ ਵਿਚਾਰੀਆ ਸ੍ਰੀ ਧਰ ਮੋਹੜੀ ਪਿਰ ਸੰਗ ਸੂਤੀ ਰਾਮ ਗੁਰ ਕੇ ਭਾਈ ਚਲੋ ਸਾਚ ਸਮੂਹ ਸਗੂਤੀ ਰਾਮ ਧਾਨ ਸਾਚ ਸਗੂਤੀ ਹਰ ਸੰਗ ਸੂਤੀ ਸੰਗ ਸਖੀਆ ਸਹੇਲੀਆ ਇੱਕ ਭਾਈ ਇੱਕ ਮਨ ਵਸਿਆ ਸਤਿਗੁਰ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਹ ਸਾਸ ਨਿਰੰਜਨੋ ਸ਼ਬਦ ਜੋਤ ਜਗਤ ਜੀ ਜੈ ਗਾਏ ਦੀਪਕੋ ਨਾਨਕ ਪਉ ਪੰਜਨੋ ਜੋਤ ਸੁਭਾਈਡੀਐ ਤ੍ਰੈ ਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਕ ਅਪਾਰੇ ਰਾਮ ਅਲਕ ਅਪਾਰ ਆਪਾਰ ਸਾਚਾ ਆ ਮਰਮ ਲਾਈਐ ਓਮੇ ਮਮਤਾ ਲੋ ਜਾਇ ਸ਼ਬਦ ਮੈਲ ਚੁਕਾਈਐ ਦਰ ਜਾਇ ਦਰਸ਼ਨ ਕਰ ਭਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਜਾਕ ਤ੍ਰਿਪਤੀ ਨਾਨਕ ਔਰ ਧਾਰਿਆ ਬਲਾਵਲ ਮਹਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਈ ਪ੍ਰੇਮ ਪ੍ਰੇ ਪ੍ਰਭ ਅਵਨਾਸੀ ਰਾਮ ਆਬ ਗਤੋ ਆਵਿਗਤੋ ਹਰ ਨਾਥ ਨਾਥ ਤਿਸੇ ਭਾਵੇ ਸੋਤੀਏ ਕਿਰਪਾਲ ਸਦਾ ਦਇਆਲ ਦਾਤਾ ਜੀਆਂ ਅੰਤਰ ਤੂੰ ਜੀਐ ਮੈਂ ਅਵਰ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਗ ਪਵਨੀ ਹਰ ਨਾ ਜਾਣਾ ਨਾਨਕ ਸੱਚ ਗਹਿਰੇ ਭਿੰਡੜੀ ਰਹਿਣ ਭਲੀ ਦਿਨਸ ਸੁਭਾਏ ਰਾਮ ਨੇਜੇ ਘਰ ਸੂਤੜੀਏ ਪਰਮ ਜਗਾਏ ਰਾਮ ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਵਟ ਸੋਬਾਰ ਦੂਜਾ ਝਾਕਰੀਆ ਲੁਕਾਣੀਆਂ ਮੈਂ ਨਾਮ ਹਰ ਕਾ ਹਰ ਖਣ ਲਾਏ ਸਾਚ ਸ਼ਬਦ ਨਿਸਾਣੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਭਾਣੀਆਂ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਨੜੀ ਅਕਤ ਕਹਾਣੀ ਰਾਮ ਆਕਤ ਕਹਾਣੀ ਪਦ ਨਰਮਾਇ ਕੋ ਵਿਰਲਾ ਗੁਰਮੁਖ ਬੂਜੈ ਓ ਸ਼ਬਦ ਜਾਇ ਗਵਾਏ ਆਪ ਗਵਾਏ ਤ੍ਰੈ ਪਉਣ ਸੋ ਜੀ ਸੂਜੈ ਰਹੇ ਅਤੀਤ ਅਪਰੰਪਰਾ ਰਾਤਾ ਸਾਚ ਮਨ ਗੁਣ ਸਾਰਿਆ ਓਹੋ ਆਪ ਓਏ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾੜੇ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀਸ ਦੇਈ ਰਾਮ ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ ਨਾਥ ਪਛਾਣੈ ਮਨ ਡਿਗ ਡੋਲ ਨਾ ਜਾਏ ਕਤਈ ਆਪਣਾ ਪਿਰ ਜਾਣੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚੂ ਸਦਾ ਨਾਨਕ ਗੁਰ ਸ਼ਬਦ ਝੱਗਰ ਨਵੇਰੋ ਸ਼ਾਂਤ ਬਲਾਵਲ ਮਹਲਾ ਚੌਥਾ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਹਰ ਪ੍ਰਭ ਸੇਜੇ ਆਇਆ ਮਾਨ ਸੁਖ ਸਮਾਨ ਆਰਾਮ ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆ ਮਾਨ ਆਰਾਮ ਵਡਭਾਗੀਆ ਸੁਹਾਗਣੀ ਹਰ ਮਸਤਕ ਮਾਨ ਆਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਨ ਹੈ ਹਰ ਪ੍ਰਭ ਹਰ ਆਪੇ ਮਾਨ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਚੱਪੇ ਰਾਮ ਮੇਰੇ ਹਰ ਪ੍ਰਭ ਭਾਵੇ ਸੋ ਕਰੇ ਹਰ ਰੰਗ ਹਰ ਜਪੇ ਰਾਮ ਜਾ ਨਾਨਕ ਸਹਿਜ ਮਲਾਇਆ ਹਰ ਰਸ ਹਰ ਤ੍ਰਾਪੇ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਰ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਚੇਰਾ ਰਾਮ ਗੌਰ ਹਰ ਪ੍ਰਭ ਗਮ ਦਲਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਛਲ ਹਰ ਨਾਮ ਹੈ ਗੁਰਮੁਖਾਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜੋ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਮਹਲਾ ਚੌਥਾ ਸਲੋਕ ਹਰ ਪ੍ਰਭ ਸਜਣ ਲੋੜ ਲੋ ਮਨ ਵਸੇ ਵਟਭਾਗ ਗੁਰਪੂਰੇ ਵਿਖਾਲਿਆ ਨਾਨਕ ਹਰ

0: ਲਾਗ ਸ਼ਾਂਤਾ ਮੇਰਾ ਹਰ ਪ੍ਰਭ ਰਾਵਣੇ ਆਈਆ ਹੋਮੇ ਬਿਕ ਝਾਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨ ਜਾਗੇ ਰਾਮ ਜਨ ਨਾਨਕ ਹਰ ਉਪਾਇਆ ਪੂਰੇ ਵਡਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਰਾਮ ਅਗਿਆਨ ਅੰਧੇਰ ਕੱਟਿਆ ਜੋਤ ਪਰ ਗਟਿਆਈ ਰਾਮ ਜਨ ਨਾਨਕ ਨਾਮ ਅਰਾਧੈ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾ ਹਰ ਪ੍ਰਭ ਭਾਈ ਰਾਮ ਅੱਖੀ ਪ੍ਰੇਮ ਗਸਾਈਆਂ ਜਿਉਂ ਬਿਲ ਮਸਾਈ ਰਾਮ ਗੁਰ ਪੂਰੇ ਹਰ ਮੇਲਿਆ ਹਰ ਰਸ ਅਗਾਈ ਰਾਮ ਜਾਂ ਨਾਨਕ ਨਾਮ ਵਿਕਸਿਆ ਹਰ ਹਰ ਲਿਵਲਾਈ ਰਾਮ ਹਾਂ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸਾਹਿਬ ਵਾਸੈ ਜਿਨ ਹੋਮੇ ਮਾਰੀ ਰਾਮ ਜਨ ਵਡਭਾਗੀ ਵਡਭਾਗ ਹਰ ਹਰ ਉਰਧਾਰੀ ਰਾਮ ਜਨ ਨਾਨਕ ਨਾਮ ਸਲਾਹ ਤੂੰ ਨਾਮੇ ਬਲਹਾਰੀ ਰਾਮ ਬਲਾਵਲ ਮਸ਼ਮਾਲਾ ਪੰਜਵਾਂ ਸ਼ਾਂਤ ਏਕੋ ਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਿਨਾਸੀ ਵਰ ਸੁਣਿਆ ਮਨ ਆਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੇ ਵੱਡੇ ਭਾਗੇ ਕਾ ਮਿਲੀਏ ਪੂਰਨ ਪਤੈ ਸਹਿਜੇ ਸਮਾਈਏ ਗੋਬਿੰਦ ਪਾਈਏ ਦੇ ਸਕੀਏ ਮੋਏ ਮਤੇ ਦਿਨ ਰਹਿਣ ਕਾਢੀ ਕਰੋ ਸੇਵਾ ਪ੍ਰਭ ਕੌਣ ਜੁਗਦੀ ਪਾਈਆ ਬਰਵੰਤ ਨਾਨਕ ਕਰੋ ਕਿਰਪਾ ਦੇ ਮੋਏ ਲੜ ਲਾਇਆ ਭਇਆ ਸੁਮਹੜਾ ਹਰ ਰਤਨ ਵਸਾ ਰਾਮ ਖੋਜੀ ਖੋਜ ਲਦਾ ਹਰ ਸੰਤ ਪਾ ਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥ ਕਥੀਏ ਵਿਚਾਰੋ ਇੱਕ ਚੀਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਹਿ ਕਰ ਬੇਨਤੀ ਮਿਲ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਆਤਾ ਸਾਹਾ ਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੇ ਸਮੂਹ ਭਇਆ ਗਿਆ ਵਜੋਗੋ ਰਾਮ ਮਿਲ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਵੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਵੀਆ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਨਵੰਤ ਨਾਨਕ ਸਾਹਿਬ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰਚਰਨੀ ਲਾਗੀ ਰਾਮ ਗੁਰਚਰ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੁੰਨੀ ਸੰਤ ਪੁਰੀਆਂ ਮਿਲੇ ਕੰਤ ਵਿਛੋਨਿਆ ਆਨੰਦ ਆਨੰਦਨ ਵਜੇ ਵਾਜੇ ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਤ ਲਿਵ ਲਾਗੀ ਬਿਨਵੰਤ ਮਲਾਵਲ ਮਹਲਾ ਬਲਾਵਲ ਮਹਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਆਨ ਹਦ ਬਚਿਤਰਾ ਤਿਸ ਧੁਨ ਦਰਬਾਰਾ ਰਾਮ ਆਨੰਦ ਆਨੰਦਨ ਵਜੇ ਵਾਜੇ ਦਿਸ ਰਹਿਣ ਉਮਾਹਾ ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਤਹਾ ਰਹਿਦ ਸਿਦ ਸੁਧਾ ਰਸ ਅੰਮ੍ਰਿਤ ਭਗਤ ਪਰੇ ਭੰਡਾਰਾ ਬਨਵੰਤ ਨਾਨਕ ਬਲਹਾਰੀਆਂ ਪਾਰ ਬ੍ਰਹਮ ਪ੍ਰਾਣ ਅਧਾਰਾ ਸੁਣ ਸਕੀਆਂ ਸੇ ਲੜੀਓ ਮਿਲ ਮੰਗਣ ਗਾਵੇ ਰਾਮ ਮਨ ਤਾਂ ਪ੍ਰੇਮ ਕਰੇ ਤਿਸ ਪ੍ਰਭ ਕੋ ਗਾਵੇ ਰਾਮ ਕਰ ਪ੍ਰੇਮ ਰਾਵੇ ਤਿਸੇ ਭਾਵੇ ਇੱਕ ਨਿਮਕ ਪਲਕਨਾ ਤਿਆਗੀਏ ਗੇ ਕੰਟ ਲਾਈਏ ਨੈ ਲੈ ਜਾਈਏ ਚੰਨ ਰਜ ਮਾਗੀਏ ਭਗਤ ਠਗੋਰੀ ਪਾਏ ਹੋ ਅੰਤ ਕਤੂ ਨਾ ਧਾਵੇ ਬਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੇ ਬੈਸਮਨ ਬੈਸਮ ਭਈ ਪੇਖ ਗੁਣ ਬਨਾਸੀ ਰਾਮ ਕਰ ਗਏ ਪੁਜਾ ਗਈ ਕਾਟ ਜਮਕੀ ਵਾਸੀ ਰਾਮ ਗਹਿ ਪੁਜਾ ਲੀਨੀ ਦਾਸ ਕੀਨੀ ਅੰਕਰ ਉਦੋਤ ਜਾਣ ਆਇਆ ਉਦੋਤ ਜਾਣ ਆਇਆ ਮਲਮੋ ਬੇਕਾਰ ਨਾਠੇ ਦਿਸ ਨਿਰਮ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਿਰ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰੜੀ ਸੰਪੂਰਨ ਥੀ ਆ ਰਾਮ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਪਸਾਰਾ ਕਰਨੇ ਹਰਾ ਪ੍ਰਭ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬਨਵੰਤ ਨਾਨਕ ਸੇ ਜਾਣੇ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰ ਕਾ ਮੰਗਲ ਗਾਵੇ ਤਾਜਮਾਨ ਸਖੀ ਤਾਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੈ ਤਾਜਮਾਨ ਮੋਹ ਬਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬੋੜ ਬਿਦ ਨਾ ਧਾਵਾਂ ਨਾਨਕ ਪਿਆ ਪੇ ਕਰੋ ਕਿਰਪਾ ਤਾਂ ਮੰਗਲ ਗਾਵਾਂ ਅੰਮ੍ਰਿਤ ਪਿਆ ਕਾਂ ਅਨਾਮ ਅੰਦਲੇ ਟੋਨੀ ਹੋਏ ਜੋਹੇ ਬਹੁ ਪ੍ਰਕਾਰ ਸੁੰਦਰ ਮੋਨੀ ਮੋਨੀ ਮਹਾਂ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨੇ ਲਾਗੇ ਨਾਮ ਲੈਣ ਆਵੇ ਗ੍ਰਹਿ ਬਨੇ ਤੀਰੇ ਬਰਤ ਪੂਜਿਆ ਬਾਟ ਘਾਟੇ ਜੋਹਨੀ ਨਾਨਕ ਪਿਆ ਪੇ ਦਇਆ ਧਾਰ ਮੈਂ ਨਾਮ ਅੰਦਲੇ ਟੋਨੀ ਮੋਹ ਅਨਾਥ ਪਿਰਿਆ ਨਾਥ ਜਿਉਂ ਜਾਨੋ ਤਿਰਿਆ ਤਿਉਂ ਰਾਖੋ ਚਤੁਰਾਈ ਮੋਹ ਨਹਿ ਰਜਾਵੇ ਕਹਿ ਮੁਖੋ ਨਹਿ ਚਤੁਰ ਸੁਗਰ ਸੋ ਜਾਨ ਬੇਤੀ ਮੋਹੇ ਨਿਰਗੁਣ ਗੁਣ ਨਾਹੀ ਨੈ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੇ ਤੈ ਰੱਖ ਤੁਈ ਜੈ ਜੈ ਜੈ ਅੰਪੈ ਸਗਲ ਕਉ ਕਰਣਾ ਪਤ ਗਤ ਕਿਨ ਲਖੈ ਨਾਨਕ ਪਿਆ ਪੈ ਸੇਵ ਸੇਵਕ ਜਿਉਂ ਜਾਨੋ ਤਿਉਂ ਮੋਹੇ ਰੱਖੋ ਮੋਹੇ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਰੇ ਮੋਹੇ ਚਾਤ ਰੱਖੋ ਤੁਮ ਬੂੰਦ ਤ੍ਰਿਪੋ ਤੂੰ ਬੂੰਦ ਤ੍ਰਿਪ ਤੋ ਮੁੱਖ ਪਰੇ ਮੁੱਖ ਪਰੇ ਹਰੇ ਪਿਆਸ ਮੇਰੀ ਜੀ ਹੀ ਆ ਤ੍ਰਿਪਤਾਨੈ ਲਾਲੜੇ ਲਾਲ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੀਤ ਚਿਤ ਵੋ ਮਿਟ ਅੰਧਾਰੇ ਜਿਉਂ ਆ ਚੱਕਵੀ ਦਿੰਦ ਨੇ ਨਾਨਕ ਪਿਆ ਪੈ ਪਿਰ ਸੰਗ ਮੇਲੀ ਮਛਲੀ ਨੀਰ ਨਾ ਵਿਸਰੇ ਧਨ ਧਨ ਹਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ ਹਰ ਹਰਾ ਸੁਆਮੀ ਸੁਖੇ ਗਾਮੀ ਆਨੰਦ ਮੰਗਲ ਰਸ ਘਣਾ ਨਵਲ ਨਵ ਤਨੂ ਨਾਮ ਬਾਲਾ ਨਵ ਕਮਨ ਰਸਨਾ ਗੁਣ ਭਨਾ ਮੇਰੀ ਸੇਜ ਸੋਹੀ ਦੇਖ ਮੋਈ ਸਗਲ ਸਹਿਸਾ ਦੁਖਰਾ ਨਾਨਕ ਪਿਆ ਪੇ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਬਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ ਨਿਦਨਾ ਸਦ ਪੀਓ ਸੁਖ ਸਾਗਰ ਪ੍ਰਭੇਟਿਆ ਨਾਨਕ ਸੁਖੀ ਹੇਤ ਏ ਜੀਓ ਰਾ ਸ਼ੰਤ ਸੁਖ ਸਾਗਰ ਪ੍ਰਪਾਈਏ ਜਬ ਹੋਵੇ ਪਾਗੋ ਰਾਮ ਮਾਨਨ ਮਾਨ ਵਿਆਈਏ ਹਰ ਚਰਨੀ ਲਾਗੋ ਰਾਮ ਛੋਡ ਸਿਆਣ ਪੁਚਾਤਰੀ ਦੁਰਮਤ ਬੋ ਤਿਆਗੋ ਰਾਮ ਨਾਨਕ ਪਉ ਸਰਨਾਗਤੀ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀਐ ਜਿਤ ਬਿਨ ਮਾਰ ਜਵਾਈਐ ਮਰ ਜਾਈਏ ਰਾਮ ਲਾਜ ਨ ਆਵੇ ਅਗਿਆਨ ਮਤੀ ਦੁਰਜਨ ਬਿਰ ਮਾਈਏ ਰਾਮ ਪਤ ਪਾਵਨ ਪ੍ਰਭ ਤਿਆਗ ਕਹਿ ਗਠਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ਼੍ਰੀ ਗੋਪਾਲ ਨਾ ਉੱਚ ਰਹਿ ਬਲ ਗਈਏ ਦੋਹੀ ਚਾਰਨ ਰਸਨਾ ਰਾਮ ਪ੍ਰਭ ਭਗਤ ਵਛਲਨ ਸੇਵੇ ਕਾਇਆ ਕਾਕ ਗ੍ਰਸਨਾ ਰਾਮ ਭਰਮ ਹੋਏ ਦੁਖ ਨਾ ਜਾਣਹੀ ਕੋਟ ਕੋ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਨਾ ਚਾਨਾ ਬਿਸ਼ਟਾ ਕਰਮ ਭਸਮਾ ਰਾਮ ਲਾਦ ਬਿਰੋ ਭਗਵੰਤ ਸੰਗੇ ਹੋਏ ਮਿਲ ਬੈ ਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋਮੇ ਬਿਖਤਿਆਗੇ ਰਾਮ ਈਤ ਊਤ ਨੇ ਡੋਲੀਏ ਹਰ ਸੇਵਾ ਜਗ ਰਾਮ ਨਾਨਕ ਜੇ ਪਾਇਆ ਆਪਣਾ ਸ ਅਟਲ ਸੁਹਾਗਨ ਰਾਮ ਬਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਟਭਾਗਿਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਗਾਈਏ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦ ਹੀ ਸੇਵੀਐ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅੰਤ ਤਰੰਗੇ ਰਾਮ ਸੋ ਪ੍ਰਭ ਸਾਦੀ ਸੇਵਿਆ ਪਾਈਏ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅੰਤਰੰਗੇ ਰਾਮ ਇੱਕ ਤਿਲ ਪ੍ਰਭ ਨਾ ਵਿਸਰੈ ਜਿਨ ਸਭ ਕਿਛ ਦੀਨਾ ਰਾਮ ਵਡਭਾਗੀ ਮੇਲੜਾ ਵਾ ਗੁਰ ਪੈ ਚੀਨਾ ਰਾਮ ਬਾਂਹ ਪਕੜ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਚੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣੇ ਭੈ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਕਿਛ ਪੁਜਾਈ ਰਾਮ ਨਾਨਕ ਉਦਰੇ ਜਪ ਹਰੇ ਸਭੂ ਕਾ ਸਵਾਮੀ ਰਾਮ ਰਸ ਭਿੰਡੇ ਸਵਾਮੀ ਸੰਗੈ ਲੋਇ ਨੀਕੇ ਰਾਮ ਪ੍ਰਭ ਪੇਖਤ ਇੱਛਾ ਪੂਨੀਆ ਮਿਲ ਸਾਜਨ ਜੀ ਕੇ ਰਾਮ ਅਮਰ ਅਸਰ ਪਾਇਆ ਵਿਖਿਆ ਰਸ ਵੀ ਕੇ ਰਾਮ ਨਾਨਕ ਜਲ ਜਲੇ ਸਮਾਇਆ ਜੋਤੀ ਜੋਤ ਮੀਕੇ ਰਾਮ ਬਲਾਵਲ ਕੀ ਵਾਰ ਮਹਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੇ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਵਾ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟਿਆ ਗਿਆ ਗੁਣ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਵੇਖਾਰ ਇੱਕ ਨਿਮਕ ਘੜੀ ਮੁਖ ਲਾਗ ਮਹਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਾ ਮਕੋਵੈ ਨਾਮ ਰਾਗ ਨਾਦ ਸ਼ਬਦ ਸੋਏ ਜਾਂ ਲਾਗੇ ਸਹਿ ਧਿਆਨ ਰਾਗ ਨਾਦ ਛੋ ਡਰ ਸੇਵੀਏ ਤਾਂ ਦਰਗੈ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਏ ਝੂਕੇ ਮਨ ਅਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਬੁੱਧ ਅਪਾਇਆ ਤੂੰ ਆਪੇ ਆਪ ਵਰਤਾ ਸਭ ਜਗਤ ਸੁਭਾਇਆ ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵ ਭਗਤੋ ਦਿਨ ਰਾਤ ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਨ ਲਾ ਤੀਜਾ ਦੂਜੇ ਭਾਏ ਬਲਾਵਲ ਨਾ ਹੋਵਈ ਮਨ ਮੁਕਤਾ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਅਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰੇ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨ ਕੱਟਿਆ ਜੋਤੀ ਜੋਤ ਮਨਾਏ ਮਹਲਾ ਤੀਜਾ ਬੇਲਾਵਲ ਕਰੇ ਤੁਮ ਪਿਆਰਿਓ ਏਕ ਸਿਉਂ ਲਿਵਲ ਆਏ ਜਨਮ ਮਰਨ ਤੋਂ ਕੱਟੀਏ ਸੱਚੇ ਰਹੇ ਸਮਾਏ ਸਦਾ ਬਲਾਵਲ ਆਨੰਦ ਹੈ ਜੇ ਸੱਚੇ ਸਾਥ ਜੇ ਚੱਲੇ ਸਤਿਗੁਰ ਭਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ ਸਭ ਕੋਈ ਹਰ ਕੇ ਵਸ ਭਗਤਾਂ ਕੇ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬਤ ਸਿਉ ਨਹਿਚਲ ਜਨ ਟੰਗ ਧਰ ਹਰ ਸਭਨਾ ਕਾ ਹੈ ਖਸਮ ਸੋ ਭਗਤ ਜਿਨ ਚਿੱਤ ਕਰ ਤੁਧ ਅੱਪੜ ਕੋ ਨਾ ਸਕਈ ਸਭ ਝੱਕ ਝੱਕ ਪਵੇ ਝੜ ਸਲੋਕ ਮਹਲਾ ਤੀਜਾ ਬ੍ਰਹਮ ਵਿਦਿਆ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਭਾਏ ਜਿਨ ਕੇ ਹਿਰਦੇ ਹਰ ਵਸੇ ਹੋਮੇ ਰੋਗ ਗਵਾਏ ਗੁਣ ਰਵੇ ਹੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੇ ਚਿਤ ਲਾਏ ਨਾਨਕ ਜਿਨ ਕਉ ਨਦਰ ਕਰੇ ਹਰ ਸੱਚਾ ਸੇ ਹਰ ਰਹੇ ਲਿਵ ਲਾਏ ਮਹਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆਂ ਸ਼ਬਦ ਨ ਲੱਗੋ ਪਿਆਰ ਹੋਮੇ ਰੋਗ ਕਮਾਵਣਾ ਅਤ ਦੀਰਘ ਅਤ ਆਪੇ ਲੱਗੇ ਕੁਲਾਓ ਮਨ ਹਟ ਕਰ ਕਮਾਵਣੇ ਫਿਰ ਜੋ ਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਤਲ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ ਲਾਈਏ ਗੋਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਭ ਸੁੱਖ ਪਾਈਐ, ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ, ਜਿਸ ਪੂਰਬ ਵੀ ਲਿਖਿਆ ਸੋ ਹਰ ਗੁਣ ਗਾਈਐ। ਸਲੋਕ ਮਹਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ ਮੇਰੇ ਪ੍ਰਭ, ਮੇਲ ਮਿਲਾਏ ਸਤਿਗੁਰ ਕਾ ਦਰਸ, ਸਫਲ ਹੈ ਜਿਹ ਕੋ ਇੱਛੇ ਤਿਹਾ ਫਲ ਪਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤਿਸਨਾ ਭੁੱਖ ਗਵਾਏ, ਹਰ ਰਸ ਪੀ ਸੰਤੋਖ ਵਾਓ, ਸੱਚ ਵਸਿਆ ਮਨ ਆਏ, ਸੱਚ ਧਿਆਏ ਅਮਰਾਪਤ ਪਾਇਆ, ਆਨ ਹਰ ਸ਼ਬਦ ਵਜਾਏ। ਸੱਚੋ ਹੋ ਦਹਿ ਦਿਸ ਪਸਰਿਆ ਇਸੇ ਸੁਭਾਏ, ਨਾਨਕ ਜੇ ਅੰਦਰ ਸੱਚ ਹੈ ਸੇ ਜਨ, ਛਪਨ ਨਾ ਕਿਸੇ ਦੇ ਛੁਪਾਏ। ਮਹਲਾ ਤੀਜਾ। ਗੁਰਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ, ਮਾਨਸ ਦੇ ਦੇਵਤੇ ਪਏ ਸੱਚੀ ਭਗਤ ਜਿਸ ਦੇ, ਹੋਮੇ ਮਾਰ ਮਲਾਏ ਨੂੰ ਗੁਰ ਕੇ ਸ਼ਬਦ ਉਚੇ। ਨਾਨਕ ਸਹਿਜੇ ਮੇਰੇ ਨਾਮ ਵਡਿਆਈ ਦੇ ਪੌੜੀ, ਗੁਰ ਸਤਿਗੁਰ ਵਿੱਚ ਨਾਵੇਂ ਕੀ ਵੱਡੀ ਵਡਿਆਈ, ਅਰ ਕਰਤੇ ਆ ਵਧਾਈ। ਸੇਵਕ ਸਿੱਖ ਸਭ ਵੇਖ ਵੇਖ ਜੀਵੈ, ਉਹਨਾਂ ਅੰਦਰ ਹਿਰਦੇ ਭਾਈ, ਨਿੰਦਕ ਦੁਸ਼ਟ ਵਡਿਆਈ ਦੇਖ ਨਾ ਸਕੇ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਕਿਆ ਹੋਵੇ ਕੇ ਸਿੱਖੀ ਹੀ ਝੱਕ ਮਾਰੀ, ਜਾਂ ਸੱਚੇ ਸਿਉਂ ਬਣਿਆਈ, ਜੇ ਗੱਲ ਕਰਤੇ ਭਾਵੇ ਤਾਂ ਨਿਤ ਨਿਤ ਚੜੇ ਸਵਾਈ, ਸਭ ਝੱਕ ਝੱਕ ਮਰੇ ਲਗਾਈ। ਸਲੋਕ ਮਹਲਾ ਤੀਜਾ। ਤ੍ਰੈਗ ਇਹ ਆਸਾ ਦੂਜੇ ਭਾਵ ਕੀ, ਜੋ ਮੋਏ ਮਾਇਆ ਚਿਤ ਲਾਏ, ਹਰ ਸੁੱਖ ਪੱਲਰ ਤਿਆਗਿਆ, ਨਾਮ ਵਿਸਾਰ ਦੁੱਖ ਪਾਏ, ਮਨਮੁਖ ਅਗਿਆਨੀ ਅੰਧਲੇ, ਜਨਮ ਮਰੇ ਫਿਰ ਆਵੇ ਜਾਏ, ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ। ਜਿਸ ਕਰਮ ਹੋਵੇ ਸੋ ਸਤਿਗੁਰ ਮਿਲੇ, ਸੇ ਹਰ ਹਰ ਨਾਮ ਧਿਆਏ, ਨਾਮ ਰਤੇ ਜਨ ਸਦਾ ਸੁਖ ਪਾਏ, ਨੂੰ ਜਨ ਨਾਨਕ ਤਿੰਨ ਬਲ ਜਾਏ। ਮਹਲਾ ਤੀਜਾ। ਆਸਾ ਮਨਸਾ ਜਗ ਮੋਣੀ, ਜਿਨ ਮੋਇਆ ਸੰਸਾਰ, ਸਭ ਕੋ ਜੰਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ, ਹੁਕਮੀ ਹੀ ਜਪਗ ਲੱਗਦਾ ਸੋ ਉਭਰੇ ਜਿਸ ਬਖਸ਼ੇ ਕਰਤਾਰ, ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਥਰੇ ਜਾਂ ਛੋਡੇ ਅੰਕਾਰ, ਆਸਾ ਮਨਸਾ ਮਾਰੇ ਨਿਰਾਸਾ ਹੋਏ, ਗੁਰ ਸ਼ਬਦੀ ਵਿਚਾਰ ਪੌੜੀ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ, ਅੱਗੇ ਸਭ ਆਪੇ ਹੇ ਵਰਦਾ ਹਰ ਸੱਚਾ ਨਿਆਈ, ਕੁੜਿਆਰਾਂ ਕੇ ਮੂੰਹ ਫਿਟ ਗਿਆ ਸੱਚ ਭਗਤ ਵਡਿਆਈ, ਸੱਚ ਸਾਹਿਬ ਸੱਚਾ ਨਿਆਇ ਹਸੈ ਨਿੰਦਕ ਜਾਈ, ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਐ, ਜੇ ਹਰ ਪ੍ਰਭ ਬਖਸ਼ ਕਰੇ, ਉਪਾਵਾਂ ਸਿਰ ਉਪਾ ਹੈ ਨਾਮ ਪ੍ਰਾਪਤ ਹੋਏ, ਅੰਦਰ ਸੀਤਲ ਚਾਂਤ ਹੈ ਹਿਰਦੇ ਸਦਾ ਸੁਖ ਹੋਏ, ਅੰਮ੍ਰਿਤ ਖਾਣਾ ਪਹਿਨਣਾ ਨਾਨਕ ਖਾਏ ਵਡਿਆਈ ਹੋਏ। ਮਹਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ, ਪਾਏ ਗੁਣੀ ਨਿਧਾਨ, ਸੁਖਦਾਤਾ ਤੇਰੇ ਮਨ ਵਸੇ ਹੋਮੇ ਜਾਏ ਅਮਾਨ, ਨਾਨਕ ਨਦਰੀ ਪਾਈਏ ਅੰਤਰਜਾਮੀ ਗੁਣੀ ਨਿਧਾਨ ਪੌੜੀ, ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ, ਉਮਰਾਵ ਸਿਕਦਾਰ ਹੈ ਤਿਨਕੇ ਹਰ ਤਿਨਕੇ ਸਭ ਹਿਰ ਕੇ ਕੀਏ, ਜੋ ਕਿਛ ਹਰ ਕਰਾਵੇ ਸੋ ਓਏ ਕਰੇ ਸਭ ਹਰ ਕੇ ਅਰਥੀਏ, ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ, ਤਿਨ ਸਭ ਵਰਨ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ, ਕਰ ਸਤਿਗੁਰ ਅੱਗੇ ਕਾਰ ਕਮਾਵਣੇ ਕੌਦੀਏ, ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ, ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ, ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ, ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲਈਏ। ਸਲੋਕ ਮਹਲਾ ਤੀਜਾ। ਅੰਦਰ ਕਾਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੈ, ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੇ ਦੁੱਖੇ ਆਗੇ, ਕਰਮੀ ਸਤਿਗੁਰ ਭੇਟੀਏ ਤਾਂ ਸੱਚ ਨਾਮ ਲਿਵ ਲਾਗੈ, ਨਾਨਕ ਸਹਿਜੇ ਸੁੱਖ ਹੋਏ ਅੰਦਰੋਂ ਭਰਮ ਪਉ ਭਾਗੈ। ਮਹਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਮ ਮਨ ਭਾਇਆ, ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ। ਮਹਲਾ ਤੀਜਾ। ਮਨੁੱਖ ਮੈਲੇ ਮਰੇ ਗਵਾਰ, ਗੁਰਮੁਖ ਨਿਰਮਲ ਹਰ ਰੱਖ ਉਰਤਾਰ, भाने नानक सुने जन भाई सतगुर सेवे होमे मल जाई अंदर संसार दुख व्यापै सर धन तमार दूजे पाए सुते कबू न जागे माया मोह प्यार नाम न चेते शब्द न विचारे ए मन मुखिया विचार हर नाम न पाया बिरता जन गवाया नानक जम मार करे कुवार पौड़ी जैसनो हर भगत सच बख्शे सो सच सा तिसकी मोहताजी लोक कड़दा होरत हट ना वत ना विसाह भगत जना को मन मोको होवे सोहा रास लेवे मुख पसपा हार के नाम के वपारी हार भगत है जम जगाती तिना नेड़ ना जा जन नानक हर नाम धन लद्या सदा वे परवा श्लोक मान ला तीजा इस जग में भगती हर धन कटिया होर सा भगत परम पलाया गुर प्रसादी नाम वस्या मन आंद नाम त्याया बिख्या माए उदास है होमे शब्द जलाया आप तरिया कुल उदरे धन जनेंदी माया सदा सहज सुख मन वस्या सचे सुन लाया ब्रह्मा बिशन महादेव त्रै गुण भूले होमे वो वधाया पंडित पड़ पड़ मोनी भूले दूजे पाए चित लाया जोगी जंग सन्यासी भूले वैण गुर तत् न पाया मन मुख दुखिए सदा भरम भूले तिनी बिरथा जन्म गवाया नानक नाम रते से जन समदै जे आपे बख्श मिलाया मला तीजा नानक सो सलाइए जे सुवा सब किश होए तिसे सिरे वो प्राणियों तिस बिन अवर न कोय गुरमुख अंतर मन वसे सदा सदा सो कोय पौड़ी जिनी गुरमुख हर नाम धन न कट्यो से देवालिए जग माहे ओए मंग दे फिरे सब जगत में कोई मोह थोक ना तेन को पाए पराई पकीली करे अपनी प्रतीत खोवे सगवा भी आप लखाए जिस तन कारण चुगली करे सो तन चुगली हथ न आवे ओए भावे तिथे जाए गुरमुख सेवक पाए हर धन मिले तिथों कर्महीन ले ना सके होर थे देश दसंतर हर धन ना ए श्लोक मन ला तीजा गुरमुख संसा मूल ना हो वही चिंता विचों जाए जो कछ होवे से सिस होए कहना कछु ना जाए नानक तिन का आख्या आप सुने जे लैन पन्ने पाए महला तीजा काल मार मन सा मने समाणी अंतर निर्मल ना आंदन जागे कदे ना सोवे सहजे अमृत प्योए मीठा बोले अमृत माणी अंदन हर गुण गाओ निज कर वासा सदा सोंदे नानक तिन मिलिया सुख पाओ पौड़ी हार धन रतन जो वेरी सो गुर पै तन हर पासो देवाइया जे किस कह दिस आवे से कोई किस मंगे मंग लै अके कोई कह देवाई ए ताए हर धन जोर की जय किसे नाल ना जाए वंडाया जिसनो सतगुर नाल हर सरदा लाए तिस हर धन की वंड हाथ आए जिसनो करते तुर लिख पाया इस हर धन का कोई शरीक नाई किसे का खत नाई किसे के सीव बने रोल नाही जे को हर धन की वकीली करे तिस का मूह काला चौं कुंटा विच काला कराया हर के दिते नाल किसे जोर वकीली ना चलई देह दे नित नित चढ़े सवाया श्लोक महला तीजा जागत जलंदा रख लै अपनी कृपा धार जित द्वारे उबरे ते तेले उबार सतगुर सुख वेखा लिया सच्चा शब्द विचार नानक अवर ना सोजई हर बिन बख्शण हर महला तीजा होमे माया मोहणी दूजे लगे जाए ना इमारी ना इमरे ना हट वकाए गुर के शब्द पर जालिए ना ए विचों जाए मन तन मन होवे तन मन होवे उजला ना वसे मन आए नानक माया का मर्म शब्द है गुरु पाया जाए पौड़ी सतगुर की वड्याई सतिति धुरो हुकम बूझ निशान ਪੋਤੀ ਭਾਤੀਜੀ ਜਵਾਈ ਸਕੇ ਅੱਗੋਂ ਪਿਛੋਂ ਢੋਲ ਡਿੱਠਾ ਲਾਇਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ੋ ਸਭ ਜਹਾਨ ਜੇ ਸਤਿਗੁਰ ਨੂੰ ਮਹਿਲ ਮੰਨੇ ਸੋ ਹਾਲਤ ਪਾਲਤ ਸਿੱਜੇ ਜੇ ਵਿਮੁਖ ਹੋਵੇ ਸੋ ਫਿਰੇ ਭ੍ਰਿਸ਼ਟ ਥਾਨ ਜਾ ਨਾਨਕੈ ਵੱਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁਜਾਨ ਪਾਉਂਦੀ ਭੇਤ ਦੇਖ ਹਕੈ ਸਭ ਆਏ ਪੈ ਸਤਿਗੁਰ ਕੀ ਪੈਰੀ ਲਾਇਨ ਸਭਨਾ ਕਿਉਂ ਮਨੋ ਗੁਮਾਨ ਸਲੋਕ ਮਹਲਾ ਪਹਿਲਾ ਕੋਈ ਵਾਏ ਕੋਲਣੇ ਪਾਏ ਖਾ ਲਿਆ ਨਾਨਕ ਏਵ ਨਾ ਜਪਈ ਕੋਈ ਖਾਏ ਨਿੰਦਾ ਮਹਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋਏ ਪੌੜੀ ਪਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰ ਪੂਰੇ ਮਿਹਰਵਾਨ ਭਰਮ ਭਉ ਮਾਰਿਆ ਕਾਮ ਕ੍ਰੋਧ ਬਕਾਲ ਦੂ ਸਭ ਹਾਰਿਆ ਅੰਮ੍ਰਿਤ ਨਾਮ ਧਾਂ ਕੰਠ ਔਰ ਧਾਰਿਆ ਨਾਨਕ ਸਾਧੂ ਸੰਗ ਜਨਮ ਸਵਾਰਿਆ ਸਲੋਕ ਮਹਲਾ ਤੀਜਾ ਜਿਨੀ ਨਾਮ ਸਾਰਿਆ ਕੂੜੇ ਕਹਿੰਦਾ ਕੂੜੇ ਕਹਿਣ ਕਹਾਨਾ ਪੰਚ ਚੋਰਤ ਨਾ ਘਰ ਮੂਏ ਹੋਮੇ ਅੰਦਰ ਸਨ ਸਾਗਤ ਮੁੱਠੇ ਦੁਰਮਤੀ ਹਰ ਰਾਸਨਾ ਜਾਣ ਨੂੰ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਕ ਸਿਉਂ ਰਚਨ ਰਚਾਨਾ ਦੁਸ਼ਟਾਂ ਸੇਤੀ ਪੈੜੀ ਜਨ ਸਿਉਂ ਵਾਦ ਕਰਨ ਨਾਨਕ ਸਾਗਤ ਨਰਕ ਮੈਂ ਜਮ ਬਦੇ ਦੁੱਖ ਸਨ ਪਈਏ ਕਿਰਤ ਕਮਾਉਣੇ ਜਿਵ ਰਾਖੇ ਤਿਵੇਂ ਰਹਨ ਮਹਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਨ ਤਾਣੇ ਤਿਸ ਸਾਸ ਗ੍ਰਾਹ ਸਦਾ ਮਨ ਵਸੇ ਜਮ ਜੋਹੇ ਨਾ ਸਕੇ ਤਿਸ ਹਿਰਦੇ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਮਨ ਵਸੇ ਹੋ ਸਤ ਕੁਰਬਾਣੇ ਤਿਸ ਜਿਨ ਕੋ ਪੂਰਬ ਲਿਖਿਆ ਰਸੰਜਨਾ ਸੋ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁੱਕ ਭਣਿਆ ਬਹੁਤ ਵਡਿਆਈਆਂ ਸਹਿਬੇ ਨੇ ਜਾਏ ਗਣੀਆਂ ਸਾਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਹੀ ਗੁਰ ਗਣੀਆਂ ਨਾਨਕ ਸੰਤ ਸਵਾਰੇ ਪਾਰ ਸੱਚੇ ਸਿਉ ਬਣਿਆ ਸਲੋਕ ਮਹਲਾ ਤੀਜਾ ਆਪਣਾ ਆਪਣਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਰ ਰਹੇ ਹਜੂਰ ਮਨਮੁਖ ਜਨਮ ਗਵਾਏ ਜੂਠਾ ਲਾਲਚ ਕੂਰ ਨਾਨਕ ਬਖਸ਼ ਮਲਾਇਨ ਸੱਚੇ ਸ਼ਬਦ ਹਜੂਰ ਮਹਲਾ ਤੀਜਾ ਹਰ ਪ੍ਰਭ ਸੱਚਾ ਸੋਇਲਾ ਗੁਰਮੁਖ ਨਾ ਗੋਬਿੰਦ ਆਨੰਦ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਬੋਲ ਨਮਨ ਤਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਣੇ ਸਤਿਗੁਰ ਬਖਸ਼ ਲੈ ਸਤ ਸੰਗਤ ਨਾਲ ਮਿਲਾਵੇ ਜਿਉ ਮੀਂਹ ਉੱਠੇ ਗਲੀਆਂ ਨਾਲੀਆਂ ਟੋਪਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ ਇਹ ਵਡਿਆਈ ਸਤਿਗੁਰ ਨਿਰਵੈਰੇ ਵਿੱਚ ਜਿੱਤ ਮਿਲੀਏ ਤਿਸਨ ਭੁੱਖ ਉਤਰੇ ਹਰ ਸ਼ਾਂਤ ਤੜ ਆਵੇ ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ ਜੇ ਸਤਿਗੁਰ ਨੂੰ ਮੰਨੇ ਸੋ ਸਭਨਾ ਭਾਵੈ ਸੁਧ ਬਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਉਪਾਈਏ ਇਹ ਸੂਦੇ ਸੂਦੇ ਰੇਖ ਚਲੋ ਤੁਮ ਨਤਰ ਕੁਸਦਾ ਦੋਵਾਈਏ ਰੇ ਰਹਾਓ ਬਾਰੇ ਬੂਢੇ ਤਰਨਾ ਭਈਆ ਸਭ ਜਮ ਲੈ ਜਈਆ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈਆ ਹੈ ਧਨਵੰਤਾ ਔਰ ਨਿਰਧਨ ਮਨਈ ਤਾਂ ਕੀ ਕਛ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ ਹਰ ਕੇ ਸੇਵ ਜੋ ਹਰ ਭਾਏ ਤਿਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਏ ਨਾ ਕਤੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲੱਤਰ ਲਛਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਣੋ ਰੇ ਸੰਤੇ ਮਿਲੈ ਸਾਰੰਗ ਪਾਣੀ ਰੇ ਬਲਾਵਲ विद्या ना परो बाद नाई जानो, हर गुण कथ सुरों बौरानो। मेरे बाबा मैं बौरा सब खलक सियानी, मैं बौरा मैं बिगरे बिगरे अत औरा, रहाओ आप ना बौरा राम कियो बौरा, सतगुर जार गयो पर मोरा। मैं बिगरे अपनी मत कोई, मेरे भरम भूल मत कोई। सो बौरा जो आप ना पछाणे, आप पछाणे ता एक जाने। अबे न मत सो कबू न माता, कह कबीर रामे रंग राता बलावल। ग्रह ताज बन खंड जाइए, चुन खाइए कंदा, अजो बकार ना छोड़े पापी मन मंदा। क्यों छूटो कैसे त्रो भव जल निद पारी, राख राख मेरे बीटला जन शरण तुम्हारी। राव बिखे बिखे की वासना तजिए ने जाई, अनक जतन कर राखिए फिर लपटाई। जरा जीवन जो बन गया, किछ किया न कीना, ए जीरा निर्मुर को कौडी लगमी का। कह कबीर मेरे माधवे तू सर्व व्यापी, तुम समसर नाही दयाल, मोहि समसर पापी। बलावल ने त्यो ठकोरी गागर आने, लिबद जियो गए हो। ताना बाना कछु न जे, हर हर रस लपट्यो। हमारे कुल कौने राम कहो, जबकि माला लई न पुते, तब ते सुख न पयो राव। सुनो जठानी सुनो दरानी, आचार्य एक पयो, सासूत इन मुंडिये खोए, ए मुंडिया क्यों न मोयो। सर्व सुखा का एक हर स्वामी, सो गुरु नाम दयो। संत प्रहलाद की पैजन राखी, हर नाक जनके मिद्रियो। घर के देव पितर की छोटी, गुर के शब्द लयो। कहत कबीर सकल पाप खंडन, संतन ले उदरियो। बलावल को हर समान नहीं राजा, ए भूपत सब दिवस चार के झूठ करत दवाजा। राव तेरो जन होयो सोए, तेरे जन होए सा जा कात डोले। तीन पवन का छाजा हाथ पसार सके, को जन को बोले सके ना अंदाजा। चेत अचेत मूड मन मेरे बाजे अनाद बाजा, कह कबीर संसा पर चूको ध्रुव प्रहलाद नवाजा। बलावल राख लियो हम ते बिगरी, सील धर्म जप भगत ना कीनी। हो अभिमान टेट परी टेट पगरी, रहाओ अमर जान संच एकाया, ए मिथ्या काची गगरी। जिने नवाज सा जम किए, तिसे बसार अवर लगरी। संदक तुहे साधनी कियो, सन परि। कह कबीर ए बेनती सुनिए, मत घालो जम की खबरी। बलावल दरमादे ठंडे दरबार, तुझ बिन सुरत करे को मेरी। दर्शन दीजै खोल कवार, रहाओ तुम तन तनी उदार त्यागी। सरवण सुनिय सोजस तुमार, मांगो काए रंग तो देखो तुम ही दे मोर निस्तार। जय दियो नामा बेप सुधामा, तिन को कृपा पई है मोरा अपार। कह कभी तुम सम्राट दाते, चार पदार दे इतना बार। बुलावल डंडा मुद्रा खेंता आधारी, परम कह पाए पवे पेखतारी। आसन पवन दूर के बवरे, शोर कवन पौ बवरे। राव जह तू जांचे सोतरण पोगी, कह कबीर कह सो जग जोगी। बलावल इन माया जगदीश गुआई, तुमरे चरण बसारे। किंचन प्रीत न उपजी जन को, हो जन कहाँ करे बिचारे। रहाओ त्रिग तन त्रिग धन त्रिग, ए माया त्रिग त्रिग मत बुद्ध फनी। इस माया को दृढ़ कर रखो, बांधे आप बचनी। क्या खेती क्या लेवी देवी, परपंच झूठ गमाना। कह कबीर ते अंते बेगूते, आया काल निदाना। बुलावल ਸਰੀਰ ਸਰੋਵਰ ਪੀਤਰੇ ਆਚੇ ਕਮਲ ਅਨੂਪਾ ਪਰਮ ਜੋਤ ਪਰਖੋਤਮ ਜਾਂ ਕਹਿ ਦੇਖ ਨਾ ਰੂਪਾ ਰੇ ਮਨ ਹਰ ਭਜ ਪਰਮ ਤਜੋ ਜਗ ਜੀਵਨ ਰਾਮ ਰਾਓ ਆਉਣ ਕਛੂ ਨਾ ਦਿਸੇ ਨੈ ਦਿਸੇ ਜਾਤ ਨੈ ਉਪਜੇ ਬਿਨਸੇ ਤਹੀ ਜੈਸੇ ਪੁਨਰਤਾਪ ਮਿਖਿਆ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮਨ ਮੰਝਾਰ ਬਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਾਗੀ ਜੀਵ ਸੁਨ ਸਮਾਨਿਆ ਗੁਰ ਸਾਖੀ ਜਾਗੀ ਰਹਾਉ ਕਾਂਸੀ ਤੇ ਤੁਨ ਤੇ ਉਪਜੀ ਕਾਂਸੀ ਜਾਈ
1: ਸੰਦ ਮੈਂ ਵੇਖਿਆ ਘੱਟ ਹੁਣ ਘੱਟ ਜਾਗੀਏ ਸੀ ਬੁੱਧ ਸਮਾਚਰੀ ਘੱਟ ਮਾਹਿ ਤਿਆਗੀ ਆਪ ਆਪ ਤੇ ਜਾਣਿਆ ਤੇ ਜੇ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕਰ ਦਵਸ ਸੋ ਜਨ ਕੇ ਡੋਲੇ ਦੇਵ ਮਾਨਾ ਸਭ ਸੁਖ ਨੌ ਨਿਤ ਤਾਂ ਕਹਿ ਸਹਿਜ ਸਹਿਜ ਆਸ ਬੋਲੇ ਦੇਵ ਰਹਾਉ ਤਬ ਇਹ ਮਤ ਜੋ ਸਭ ਮੈਂ ਭਿਖੇ ਕੁਠਲ ਗਾਂਠ ਜਬ ਖੁੱਲ ਦੇ ਬਾਰੰ ਬਾਰ ਮਾਇਆ ਤੇ ਅਟਕੈ ਲਤ ਨਰਜਾ ਮਨ ਤੁਲ ਦੇਵ ਜਹ ਜਹ ਤਹਿ ਸੁਖ ਪਵੈ ਮਾਇਆ ਤਾਸ ਨ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲਹਿ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਕੋਂਗਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੁਖ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾ ਨਾਮ ਜਾਗ ਜੀਵਨ ਸੁ ਜੀਉ ਸਮਾਨਾ ਬਿਲਾਵਲ ਬਾਣੀ ਭਉ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰ ਦਿਖ ਸਭ ਕੋ ਹੱਸੇ ਰਿਸ਼ੀ ਦਸਾ ਹਮਾਰੀ ਅਸ਼ਟ ਦਸਾ ਸਿੱਧ ਕਰ ਤਲ ਸਭ ਕਿਰਪਾ ਤੁਮਾਰੀ ਤੂੰ ਦਾਨ ਤਮੈ ਕੇਸ਼ ਨਹੀਂ ਪਵ ਖੰਡਨ ਰਾਮ ਸਰਗਲ ਜੀ ਸਰਨਾਗਤੀ ਪ੍ਰਪੂਰਨ ਖਮ ਰਹਾਉ ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ ਊਚ ਜੀ ਤੁਮ ਤੇ ਤਰ ਆਲਿ ਸੰਸਾਰ ਕਹਿ ਰਵਿਦਾਸ ਕਥਕ ਤਬ ਕਹਿ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਹਿ ਉਪਮਾ ਦੀਜੈ ਬਿਲਾਵਲ ਜਿਹ ਕੁਲ ਸਾਧ ਬੈਸ ਨਾ ਹੋਏ ਵਰਨ ਵਰਨ ਰੰਕਨੀ ਈਸਰ ਬਿਮਲ ਬਾਸ ਜਾਨੀਏ ਜਗ ਸੋਇ ਰਹਾਉ ਬ੍ਰਹਮਣ ਬੈ ਸੂਦ ਅਰ ਖਤਰੀ ਹੀ ਜੋ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਅਵਤਾਰ ਤਾਰੇ ਕੁਲ ਦੋਏ ਤਨ ਸੋ ਗਾਉ ਤਨ ਸੋ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵੇਖੋਏ ਪੰਡਤ ਸੂਰ ਛਤਰ ਪਾਤਰ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪ੍ਰੈਣ ਪਾਤ ਰਹੇ ਜਲ ਸਮੀਰ ਵਿਪੋ ਪਾਣ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖਤਾਰੀ ਕਾਮ ਆਰਥੀ ਸਵਾਰਥੀ ਬਾਕੀ ਪੈ ਸਵਾਰੀ ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਸ ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਗ੍ਰਸ ਰਹਾਉ ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੈ ਪ੍ਰਾਣ ਜੁਧਾ ਕੇ ਥਿਰ ਨਹੀਂ ਕੈਸੇ ਬਿਰਮਾਵੋ ਬੂਟ ਮੋਏ ਨੌਕਾ ਮਿਲੇ ਕੋ ਕਾਹੇ ਚੜਾਵੋ ਮੈਂ ਨਾਹੀ ਕਛ ਹੋ ਨਹੀਂ ਕਛਾਹ ਨ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸਪਾਂਗੁਰ ਪ੍ਰਸਾਦ ਰਾਗ ਗੋਂਡ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਜੇ ਮਨ ਚੇ ਤਾਸ ਰੱਖਿਆ ਰੂਪ ਤਾਂ ਮਨ ਚਿੰਦੇ ਅਨੇਕ ਨੇਕ ਫਲ ਪਾਈ ਹਰ ਜਾਣੇ ਸਭ ਕਿਸ ਜੁਜੀ ਵਰਤੇ ਪ੍ਰਭ ਘਾਲਿਆ ਕਿ ਕਿਸੇ ਕਾ ਤੁਲਨਾ ਗਵਾਈ ਹਰ ਤਿਸਕੀ ਆਸ ਕੀਜੇ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਿਆ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ ਸਾਨੇ ਫਲਾਸ ਬਿਰਥੀ ਜਾਈ ਰਹਾਉ ਜੋ ਦੀਸੇ ਮਾਇਆ ਮੋਕਟੰਬ ਸਾਭ ਮਤ ਤਿਸਕੀ ਆਸ ਲਗ ਜਨਮ ਗਵਾਈ ਇਨ ਕਹੇ ਕਿਛ ਹਾਥ ਨਹੀਂ ਕਹਾ ਕਰੇ ਇਹ ਵਪੜੇ ਇਨ ਕਹ ਵਾਹਿਆ ਕਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਖਬਰ ਕਰੇ ਪਰਮਿੱਤਰੀ ਮਤ ਤੂੰ ਜਾਣਾ ਤੇਰਾ ਕਿਤੇ ਕੰਮ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਨਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸੱਚੇ ਕੀ ਜੋ ਤੇਰਾ ਘਾਲਿਆ ਖਬਰ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੈ ਤੈਸੀ ਕੁ ਆਸ ਕਰਾਈ ਕਿਸ ਕਿਸੀ ਕੇ ਹੱਥ ਨਹੀਂ ਮੇਰੇ ਸਵਾਮੀ ਐਸੀ ਮੇਰੇ ਸਤਿਗੁਰ ਬੁਝਾਈ ਜਨ ਨਾਨਕੀ ਆਸ ਤੂੰ ਜਾਣ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੁੰਡ ਮਹੱਲਾ ਚੌਥਾ ਸਾਹ ਸੇਵੀ ਨਿਤਿਆਈ ਜੋ ਖਿਨ ਮੈਂ ਕਿਲਵਿਕ ਸਭ ਕਿਰਬਨਾਸਾ ਜੇ ਹਾਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਰੇਫਲ ਸਭ ਘਾਲਕ ਵਾਸਾ ਮੇਰੇ ਮਨ ਹਰ ਸੇਵੈ ਸੁਖਦਾਤਾ ਸੁਆਮੀ ਜੇ ਸੇਵੈ ਸਭ ਭੁਖਲਾ ਹੱਸਾ ਮੇਰੇ ਮਨ ਹਰ ਉੱਪਰ ਕੀਜੈ ਪ੍ਰਭਾਸਾ ਜਹ ਜਾਈਆ ਤਹ ਨਾਲ ਮੇਰਾ ਸੁਆਮੀ ਹਰ ਆਪਣੀ ਪੈਜ ਰੱਖੈ ਜਨ ਦਸ ਰਹਾਉ ਜੇ ਆਪਣੀ ਬਿਰਥਾ ਕਹੋ ਬਰਾ ਪਏ ਤਾਂ ਆਗੈ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੂਖ ਤਤਕਾਲ ਕਟਾਸਾ ਸੁ ਐਸਾ ਪਵਿ ਛੋੜ ਆਪਣੀ ਬਿਰਥਾ ਅਵਰਾ ਪੈ ਕਹੀ ਅਵਰਾ ਪੈ ਕਹਿ ਮਨ ਲਾਜਮ ਰਾਸਾ ਜੋ ਸੰਸਾਰ ਕਹਿ ਕੁਟੰਬ ਮਿੱਤਰ ਭਾਈ ਦਿਸ ਮਾਨ ਮੇਰੇ ਤੇ ਸਭ ਆਪਣੇ ਸੁਆਮੀ ਲਾਸਾ ਜਿਤ ਦਿਨ ਉਨਕਾ ਸੁਆ ਹੋਈ ਨਾ ਆਵਾ ਤਿਤ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਦ ਉਪਕਰਾ ਦੁਖ ਸੁਖਾਸਾ ਤਿਸ ਕਾ ਪ੍ਰਵਾਸਾ ਕਿਉਂ ਕੀਜੈ ਮਨ ਮੇਰੇ ਜੋ ਅੰਤੀ ਉਸ ਰੱਖ ਨਾ ਸਕਾ ਸਾ ਹਰ ਜਪ ਮੰਤ ਗੁਰੂ ਉਪਦੇਸ ਲੈ ਜਾਪੋ ਤਿੰਨ ਅੰਤ ਸ਼ਰਾਏ ਜਿਨ ਹਰ ਪ੍ਰੀਤ ਚ ਸਾਸਾ ਜਨ ਨਾਨਕ ਅਣਦ ਨਾਮ ਜਪੋ ਹਰ ਸੰਤੋ ਇਹ ਛੂਟਣ ਕਾ ਸਾਚਾ ਪ੍ਰਵਾਸਾ ਇਹ ਗੁੰਡ ਮਹੱਲਾ ਚੌਥਾਰ ਸਿਮਰ ਸਦਾ ਹੋਏ ਆਨੰਦ ਸੁਖੰਤਰ ਸਾਂ ਸੀਤਲ ਮਨ ਆਪਣਾ ਜੈਸੇ ਸਖਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲੈ ਜਾਏ ਸਭ ਤਪਣਾ ਮੇਰੇ ਮਾਨ ਅਣ ਦੇ ਨਾ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੁਝ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾਮੈ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦੱਸਣਾ ਜਿਹਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉੱਤਮ ਸੰਤ ਭਇਓ ਵੱਡ ਵਡਣਾ ਇਹ ਜਨ ਕੀ ਵਡਾਈ ਹਰਪ ਵਧਾਈ ਉਹ ਕਟਣਾ ਕਿਸੇ ਕੀ ਘਟਾਈ ਇੱਕ ਤਿਲ ਤਿਲ ਤਿਲ ਨਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੋ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਹਰ ਦਾਨ ਇੱਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗੁੰਡ ਮਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਉਮਰਾਵ ਸਿੱਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਨ ਹਰ ਅਵਨਾਸੀ ਸਦਾ ਥਿਰ ਨਿਹਚਲ ਤੇ ਸਮੇਰੇ ਮਨ ਭਾਜ ਪ੍ਰਵਾਨ ਮੇਰੇ ਮਾਨ ਨਾਮ ਹਰੀ ਭਾਜ ਸਦਾ ਦੀਵਾਨ ਜੋ ਹਰ ਮਹਿਲ ਪਾਵੈ ਗੁਰ ਬਚਨੀ ਤਿਸ ਜੇਵੜ ਅਵਰ ਨਾਹੀ ਕਿਸੈ ਕਤਾਨ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸੇ ਮਨ ਮੇਰੇ ਤੇ ਸਭ ਬਿਨਸ ਜਾਹੇ ਜੋ ਰੰਗ ਕੁਸੁੰਭ ਕਚਾਨ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰਗਹਿ ਪਾਵੈ ਤੂੰ ਮਾਨ ਬ੍ਰਾਹਮਣ ਖੱਤਰੀ ਸੈ ਸੂਦ ਵੈਸ ਚਾਰ ਵਰਨ ਚਾਰ ਆਸਰਮ ਹੈ ਜੋ ਹਰ ਧਵੈ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੈ ਹਿਰੜ ਵਾਪੜਾ ਤਿਉਂ ਸਤ ਸੰਗਤ ਮਿਲ ਪਤਤ ਪ੍ਰਵਾਨ ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਾਂ ਨਾਨਕ ਤਿਸਕੇ ਚਰਨ ਪਖਾਲਾ ਜੋ ਹਰ ਜਨ ਜੀ ਨੀਚ ਜਾਤ ਸੇਵਕਾਨ ਗੁੰਡ ਮਹੱਲਾ ਚੌਥਾ ਹਰ ਅੰਤਰ ਜਾਮੀ ਸਭ ਤੇ ਵਰਤ ਜਿਹਾ ਹਰ ਕਰਾਏ ਤਿਹਾ ਕੁ ਕਰੀਏ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋਂ ਸਭ ਦੂ ਰੱਖ ਲਈਏ ਮੇਰੇ ਮਨ ਹਰ ਜਾਪ ਹਰ ਨਿਤ ਪੜੀਏ ਹਰ ਬਿਨ ਕੋ ਮਾਰ ਜਵਾਲ ਨਾ ਸਕੈ ਤਾਂ ਮੇਰੇ ਮਨ ਕਾਇਤ ਕੜੀਏ ਰਹਾਉ ਹਰ ਪਰ ਪੰਚ ਕੀਆ ਸਭ ਕਰਤੇ ਵਿੱਚ ਆਪੇ ਆਪ ਆਪਣੀ ਜੋਤ ਧਰੀਐ ਹਰੇਕੋ ਬੋਲੇ ਹਰੇਕ ਬੁਲਾਏ ਗੁਰਪੂਰੇ ਹਰ ਏਕ ਦਿਖਈਏ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਮਾ ਪਾਸੋ ਮਨ ਕਿਆ ਚੋ ਰਹੀਏ ਨਿਹ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦਾ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੇਰੇ ਹਰ ਸਦਾ ਧਿਆਏ ਤੂੰ ਤੁਦਲੈ ਛਡਈਏ ਗੁੰਡ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਬਣ ਬਹੁ ਚਪ ਤਪ ਤੇ ਜੋ ਤਿਖਾ ਬੰਤ ਬਿਨ ਨੀਰ ਮੇਰੇ ਮਾਨ ਪ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਪੀਰ ਰਹ ਮੇਰੇ ਹਾਰ ਪ੍ਰੀਤਮ ਕੀ ਕੋ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇਲੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਹੀ ਹਰਸ ਪੁਜਾਵੋ ਦਰਸ਼ਨ ਸਾਂਤ ਸਰੀ ਚੱਕਾ ਇੱਕ ਰਾਹ ਗੁੰਡ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਕੂਨ ਕਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਨਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋਂ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਖਤੋ ਕਰਤਾ ਬੂਜਿਤ ਕਰਤਾ ਆਪਤ ਕਰਤਾ ਜਾਤ ਪੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਾਮ ਦ੍ਰਿਸ਼ਟਾ ਗੁੰਡ ਮਹੱਲਾ ਪੰਜਵਾਂ ਫਾਕਿਓ ਮੀਨ ਕਪਕੀ ਨਿਆਈ ਤੂੰ ਉਜ ਰਹੋ ਕੁਸੁੰਭਾਏ ਲੇ ਪਾਗ ਧਾਰੈ ਸਾਸ ਲੇਖੇ ਤੋ ਉਧਰਾ ਹਰ ਗੁਣ ਗਾਏ ਲੇ ਮਨ ਸਮ ਛੁੱਡ ਆਵਾਏ ਲੇ ਆਪਣੇ ਰਹਿਣ ਕੋ ਠੌਰ ਨਾ ਪਾਵੇ ਕਾਰਾਏ ਪਰ ਕੇ ਜਾਏ ਲੇ ਰਹੋ ਜਿਉ ਮੈਂਗਲ ਇੰਦਰੀ ਦਾਸ ਪ੍ਰੇਰਿਓ ਤੂੰ ਲਾਗ ਕਪਰਿਓ ਕੁਟੁੰਬ ਆਏ ਲੇ ਜੋ ਪੰਖੀ ਕਤਰ ਹੋਏ ਫਿਰ ਵਿਛੜਾ ਥਿਰ ਸੰਗਤ ਹਰ ਹਰ ਧਾਇ ਲੇ ਜੈਸੇ ਮੀਨ ਰਸਨ ਸਾਧ ਬਿਨ ਸਿਉ ਉਹ ਮੂਠੋ ਮੂੜ ਲੁਭਾਏ ਲੇ ਤੂੰ ਹੂਆ ਪੰਚ ਵਾਸ ਵੈਰੀ ਕੈ ਛੂਟੇ ਪਰਸਰ ਨਾਏ ਲੇ ਹੋ ਕਿਰਪਾਲ ਦੀਨ ਦੁੱਖ ਭੰਜਨ ਸਭ ਤੁਮਰੇ ਜੀਜਨ ਤਾਏ ਲੇ ਪਾਵ ਦਾਨ ਸਦਾ ਸਭ ਸਪੇਖਾਂ ਮਿਲ ਨਾਨਕ ਦਾਸ ਦਾ ਸਾਏ ਲੇ ਰਾਗ ਗੁੰਡ ਮਹੱਲਾ ਪੰਜਵਾਂ ਚੌ ਪਦੇ ਕਰ ਦੂਜਾ ਇਕੁੰਕਰ ਸਤਿਗੁਰੂ ਪ੍ਰਸਾਦ ਜੀ ਪ੍ਰਾਣ ਕੀ ਅਜਨ ਸਾਜ ਮਾਟੀ ਮੈਂ ਜੋ ਤਰੱਕੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਭੋਗਾ ਆਏ ਸੋ ਪ੍ਰਾਪਤ ਆ ਛੋ ਮੂੜੇ ਕਤ ਜਾਏ ਪਹਰ ਬਮਕੀ ਲਾਗੋ ਸੇਵ ਗੁਰ ਤੇ ਸੁਜਨ ਰੰਜਨ ਦੇਵ ਰਾਹਾ ਉਜਨ ਕੀ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਜਹਾਰ ਜਾਂ ਕਿ ਆਤਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵਾ ਨੇਚਲ ਤਾਨੀ ਬੇਅੰਤ ਗੁਣਾ ਤਾਂ ਕੇ ਖੇਤੇ ਗਨੀ ਲਾਲ ਨਾਮ ਜਾ ਕੇ ਪ੍ਰੇ ਭੰਡਾਰ ਸਗਲ ਕਟਾਂ ਦੇਵਿਆ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਆਗ ਨਿਮਖ ਜਸ ਗਾਉ ਬਾਲ ਸਿਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕੇ ਤਚੀਤ ਗੋਂਡ ਮਹੱਲਾ ਪੰਜਵਾ ਨਾਮ ਸੰਕੀਨੋ ਵਿਵਹਾਰ ਨਾਮੋ ਇਸ ਮਨ ਕਾ ਆਧਾਰ ਨਾਮੋ ਹੀ ਚਿਤਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਦੀ ਹਰੇ ਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਾਹੋ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਦ ਜਾਤ ਨਾਮੋ ਹੀ ਮਨ ਲਾਗਾ ਮਿੱਠਾ ਨਾਮੋ ਜਲ ਤਲ ਸਭ ਨਾਮੋ ਡੀਠਾ ਨਾਮੈ ਦਰਗਹਿ ਮੁਖੁਜਲੇ ਹਰ ਨਾਮੇ ਸਗਲੇ ਕੁਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗੇ ਮਨੁਆ ਗੀਤ ਨਾਮੇ ਹੇ ਹਮ ਨਿਰਭਉ ਭਏ ਨਾਮੇ ਆਵਣ ਜਾਵਣ ਰਹੇ ਗੁਰਪੂਰਬ ਮੇ ਪੂਰੇ ਮੇਲੇ ਗੁਣ ਤਾਸ ਕੋ ਨਾਨਕ ਸੁਖ ਸਹਿਜ ਨਿਵਾਸ ਗੁੰਡ ਮਹੱਲਾ ਪੰਜਵਾਂ ਨਿਮਾਣੇ ਕੋ ਜੋ ਦਿੱਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਗਰਭ ਘੂਰ ਮੈਂ ਰੱਖ ਨਹਾਰ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੀ ਧਿਆਏ ਘਟ ਅਵਗੜ ਜਤ ਕਤ ਸਹਾਈ ਰਹਾਉ ਰੰਗ ਕਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੂਰਾਨ ਬਿਉ ਭੂਸ਼ਣ ਮਸਲਤਰ ਜੋ ਕਿ ਕਰੇ ਸੋ ਆਪੇ ਕਰੇ ਜਾ ਕੇ ਅੰਤਰ ਜਨ ਸਕੂਏ ਆਪੇ ਆਪਣਾ ਰੰਜਨ ਸੋਏ ਆਪ ਕਰ ਆਪਣਾ ਰੰਕਾਰ ਘਾਟ ਘਾਟ ਘਾਟ ਸਭ ਘਟ ਆਧਾਰ ਨਾਮ ਰੰਗ ਭਗਤ ਭਏ ਲਾਲ ਜਸ ਕਰਤੇ ਸੰਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਹਏ ਨਾਨਕ ਤਿੰਨ ਜਨ ਲੱਗ ਪਾਏ ਗੁੰਡ ਮਹੱਲਾ ਪੰਜਵਾ ਜਾ ਕੇ ਸੰਗ ਇਹ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲਵਿਕ ਹੋਏ ਨਾਸ ਜਾ ਕੇ ਸੰਗ ਹਿਰਦੈ ਪ੍ਰਗਾਸ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਏ ਜਾ ਕੇ ਨੀਤ ਰਹਾਉ ਜਾ ਕੇ ਮੰਤਰ ਹਰ ਹਰ ਮਨ ਵਸੈ ਜਾ ਕੇ ਉਪਦੇਸ਼ ਪਰਮ ਪੁਰ ਨਸਾ ਜਾ ਕੇ ਕੀਰਤ ਨਿਰਮਲ ਸਾਰ ਜਾ ਕੇ ਹੇਰੇ ਨਿਵੰਸ਼ ਸੰਸਾਰ ਕੋਟ ਪਤਤ ਜਾ ਕੇ ਸੰਗ ਉਧਾਰ ਏਕ ਨਿਰੰਕਾਰ ਜਾ ਕੇ ਨਾਮ ਆਧਾਰ ਸਰਬ ਜੀਆਂ ਕਾ ਜਾਨਾ ਭੇਉ ਕਿਰਪਾ ਨਿਧਾਨ ਰੰਜਨ ਦੇਉ ਪਾਰ ਬ੍ਰਹਮ ਜਪ ਭਏ ਕਿਰਪਾਲ ਤਬ ਭੇਟੇ ਗੁਰ ਸਾਧ ਦਇਆਲ ਜਦਨ ਨਾਨਕ ਨਾਮ ਧਿਆਏ ਸੁਖ ਸਹਿਜ ਆਨੰਦ ਹਰ ਨਾਏ ਗੁੰਡ ਮਹੱਲਾ ਪੰਜਵਾਂ ਗੁਰੂ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਦਲ ਧਾਰੋ ਗੁਰਪੂਰ ਪਾਰ ਬ੍ਰਹਮ ਸਦਾ ਨਮਸਕਾਰੋ ਮਾਤ ਕੋ ਪਰਮ ਭੁੱਲੈ ਸੰਸਾਰ ਗੁਰ ਬਿਨ ਕੋਏ ਨਾ ਉਤਰਸ ਪਾਰ ਰਹਾਉ ਭੂਲੇ ਕਉ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੁਰਪ੍ਰਸਾਦ ਊਰਧ ਕਮਲ ਵਿਗਾਸ ਅੰਧ ਕਰਮ ਭਇਆ ਪ੍ਰਗਾਸ ਜਿਨ ਕੀਆ ਸੋ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਨਾ ਜੋ ਗੁਰ ਪਰਮੇਸ਼ਰ ਹੈ ਭੀ ਹੋ ਕਹੁ ਨਾਨਕ ਪ੍ਰਭੇਹ ਜਨਾਈ ਬਿਨ ਗੁਰਮੁਖਤ ਨਾ ਪਾਈਏ ਭਾਈ ਗੋਂਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਇਨ ਮਿੱਟ ਦਾਤ ਗੁਰ ਪਰਮੇਸ਼ਰ ਇੱਕੋ ਜਾਣ ਜੋਤਿਸ ਭਵਤ ਸੁਪਰਵਾਨ ਰਾਹਾਉ ਗੁਰ ਚਰਨੀ ਜਾਕਾ ਮਨ ਲਾਗਾ ਦੁਖ ਦਤ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਸ ਦਸ ਜਾਪੈ ਗੁਰ ਕੀ ਮਹਿਮਾ ਕਥਨ ਜਾਏ ਹੇ ਗੁਹੇ ਪਾਰ ਬ੍ਰਹਮ ਗੁਰ ਰਹਿ ਸਮਾਏ ਕਹੁ ਨਾਨਕ ਜਾ ਕੇ ਪੂਰੇ ਭਾ ਗੁਰਚਰਨੀ ਤਾਂ ਕਾ ਮਨ ਲਾ ਗੁੰਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਵ ਲਖ ਭੇਓ ਸਰਪੂ ਚਰਨ ਗੁਰ ਸੇਵ ਗੁਰ ਬਿਨ ਅਵਰ ਨਾਹੀ ਕੋ ਮੈਂ ਥਾਉ ਆਣਦਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਦਾ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੋ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿ ਤਾਰੇ ਪਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮੈਂ ਗੁਰਮੰਤਰ ਉਜਾਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵੱਡ ਭਾਗੀ ਗੁਰ ਕੀ ਸੇਵਾ ਦੁੱਖ ਨਾ ਲਾਗੀ ਗੁਰ ਕਾ ਸ਼ਬਦ ਨਾ ਮੇਟੇ ਕੋਈ ਗੁਰ ਨਾਨਕ ਨਾਨਕ ਹਰ ਸੋਏ ਗੁੰਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰ ਰਾਮ ਰਾਮ ਰਾਮ ਪ੍ਰਾਣ ਆਧਾਰ ਰਾਮ ਰਾਮ ਰਾਮ ਕੀਰਤਨ ਗਾਏ ਰਮਤ ਰਾਮ ਸਭ ਸਮਾਏ ਸੰਤ ਜਨ ਮਿਰ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰ, ਰਾਮ ਰਾਮ ਬਿਸਰ ਨਹੀਂ ਜਾਏ, ਕਰ ਕਿਰਪਾ ਗੁਰ ਦੀਆ ਬਤਾਏ, ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲੇਵ ਲਾਏ, ਰਾਮ ਰਾਮ ਜਪ ਨਿਰਮਲ ਭਏ, ਜਨਮ ਜਨਮ ਕੇ ਕਿਰ ਬਹਿ ਗਏ, ਰਮਤ ਰਾਮ ਜਨਮ ਮਰ ਨਿਵਾਰ, ਉਚਿਤ ਰਾਮ ਪਰ ਉਤਾਰ, ਸਭ ਤੇ ਉੱਚ ਰਾਮ ਪ੍ਰਗਾਸ, ਨਿਸਵਾਸਰ ਜਪ ਨਾਨਕ ਦਾਸ, ਗੁੰਡ ਮਹੱਲਾ ਪੰਜਵਾ, ਹੁਣ ਕੋ ਖਸਮ ਕਿੰਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਵਧਾਰੇ, ਗੋਬਿੰਦ ਭਗਤ ਕਾ ਮਹਿਲ ਨ ਪਾਇਆ, ਰਾਮ ਜਨਮ ਮਿਲ ਮੰਗਲ ਗਾਇਆ, ਸਗਲ ਸ੍ਰਿਸ਼ਟ ਕੇ ਪੰਜ ਸਿਖ ਦਾਰ, ਰਾਮ ਭਗਤ ਕੇ ਪਾਣੀ ਹਾਰ, ਰਹਾਉ ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ, ਲੁੱਟ ਲਿਹ ਸਾਕਤ ਪਦ ਖੂਬ ਹੈ, ਸਾਧ ਜਨਾ ਪਗ ਮਲ ਮਲ ਤੋਬੈ, ਪੰਚ ਪੂਤ ਜਨੇ ਇੱਕ ਮਾਏ, ਉਤਪੁਰ ਖੇਲ ਕਰ ਜਗਤ ਵੇ ਆਏ, ਤੀਨ ਗੁਣਾ ਕਾ ਸੰਗ ਰਾਚ ਰਸੇ, ਇਨ ਕੋ ਛੋੜੂ ਉਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸਕੇ ਸੇਤਨ ਰੱਖੇ ਹਟਾਏ, ਕਹੋ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ, ਗੁੰਡ ਮਹੱਲਾ ਪੰਜਵਾਂ, ਕਾਲ ਕਲੇਸ ਮਿਟੇ ਹਰ ਨਾਏ, ਦੁੱਖ ਬਿਨ ਸੇ ਸੁਖ ਕੀਨੋ ਠਾਓ, ਜਪ ਜਪ ਅੰਮ੍ਰਿਤ ਨਾਮ ਹੈ ਗਾਏ, ਸੰਤ ਪ੍ਰਸਾਦ ਸਗਲ ਫਲ ਪਾਏ, ਰਾਮ ਜਪਤ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ, ਰਾਹ ਗੁਰ ਕੇ ਚਰਨ ਦਿਦਵਰ ਧਾਰੇ, ਗਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿੱਠੀ ਉਪਾਸ, ਵਾਪਸ ਉਲਾਗੀ ਸਹਿ ਸਮਾ, ਥਾਨ ਥਨੰਤਰ ਏਕੋ ਸਵਾਮੀ, ਸਗਲ ਕਟਾਕਾ ਅੰਤਰ ਜਾਮੀ, ਕਰ ਕਿਰਪਾ ਜਾ ਕੋ ਮਤ ਦੇ, ਅੱਠ ਪੈਰ ਪ੍ਰਭ ਕਾ ਨਾਉ ਲੇ, ਜਾ ਕੇ ਅੰਤਰ ਵਸੈ ਪ੍ਰਭ ਆਪ, ਤਾਂ ਕੇ ਹਿਰਦੇ ਹੋਏ ਪ੍ਰਗਾਸ, ਭਗਤ ਭਾਏ ਹਰ ਕੀਰਤਨ ਕਰੀਏ, ਜਾਪ ਪਰ ਬ੍ਰਹਮ ਨਾਨਕ ਨਿਸਤਰੀਏ, ਗੁੰਡ ਮਹੱਲਾ ਪੰਜਵਾਂ, ਗੁਰ ਕੇ ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਦੇ ਸਤਨ ਤੇ ਮਾਰ, ਹੋਏ ਰਹੀਏ ਸਗਲ ਕਿਰੀਨਾ, ਘਟ ਘਟ ਮਈਆ ਸਮੈ ਚੀਨਾ, ਇਨ ਬਿਦ ਰਮੋ ਗੋਪਾਲ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦਰ, ਹਵਾਠ ਪਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਇਹ ਸਵਾਉ, ਤਾਜ ਅਭਿਮਾਨ ਜਾਨ ਪ੍ਰਭ ਸੰਗ, ਸਤ ਪਦ ਸਦਰ ਸੁਮਨ ਰੰਗ, ਜੰਤੂ ਕੀ ਅਤਿਗੋ ਜਾਨ, ਅਗੇ ਦੁਰਗ ਪਾਵ ਮਾਨ, ਮਾਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਇਆਲਾ, ਸਾਧੂ ਕੀ ਮਨ ਮੰਗਿਰ ਵਾਲਾ, ਹੋ ਦਿਆਲ ਦੇਹੁ ਪ੍ਰਧਾਨ, ਨਾਨਕ ਜਪ ਜੀ ਵੈ ਪ੍ਰਭ ਨਾਮ, ਗੁੰਡ ਮਹੱਲਾ ਪੰਜਵਾਂ, ਧੂਪ ਦੀਪ ਸੇਵਾ ਗੋਪਾਲ, ਅਨਕ ਬਾਰ ਬੰਧਨ ਕਰਤਾਰ, ਭੁਗੀ ਸ਼ਰਨ ਗਹੀ ਸਭ ਤਿਆਗ, ਸੁਗੁਰ ਸੋ ਪ੍ਰਸੰਨ ਭਏ ਵੱਡ ਭਾਗ, ਆਠ ਪੈਰ ਗਾਈਏ ਗੋਬਿੰਦ, ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ, ਰਹਾਉ ਹਰ ਗੁਣ ਰਮਤ ਭਏ ਆਨੰਦ, ਪਰ ਬ੍ਰਹਮ ਪੂਰਨ ਬਖਸ਼ੰਦ, ਕਰ ਕਿਰਪਾ ਜਨ ਲੇ ਸੇਵਾ ਲਾਏ, ਹੇ ਜਨਮ ਮਰਨ ਦੁੱਖ ਮੇਟ ਮਿਲਾਏ, ਕਰਮ ਧਰਮ ਇਹ ਤਤ ਗਿਆਨ, ਸਤਸੰਗ ਜਪੀਏ ਹਰ ਨਾਮ, ਸਾਗਰ ਤਰ ਬੋਹਿਤ ਪ੍ਰਭ ਚਰਨ, ਅੰਤਰ ਜਾਮੀ ਪ੍ਰਭ ਕਾਰਨ ਕਰਨ, ਰਾਖ ਲਈਏ ਆਪਣੀ ਕਿਰਪਾ ਧਾਰ, ਪੰਜ ਦੂਤ ਭਾਗੇ ਵਿਕਰਾਲ, ਜੂਆ ਜਨਮ ਨਾ ਕਬੂ ਹਾਰ, ਨਾਨਕ ਅੰਕੀਆ ਕਰਤਾਰ, ਗੁੰਡ ਮਹੱਲਾ ਪੰਜਵਾਂ, ਕਰ ਕਿਰਪਾ ਸੁਖ ਆਨੰਦ ਕਰੇ, ਪਾਲਕ ਰਾਖ ਲਈਏ ਗੁਰਦੇਵ, ਪ੍ਰਭ ਕਿਰਪਾਲ ਦਿਆਲ ਗੋਬਿੰਦ, ਸਾ ਜੀ ਜਨ ਸਗਲੇ ਬਖਸ਼ਿੰਦ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ, ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ, ਘਰ ਘਰ ਅੰਤਰ ਸਰਬ ਸਮਾਹੀ, ਆਪਣੇ ਦਾਸ ਗਲ ਪਲ ਸਵਾਰ, ਪਤਤ ਪਾਵਨ ਪ੍ਰਭ ਬਿਰਤੁ ਮਾਰਾ, ਔਖਦ ਕੋਟ ਸਿਮਰ ਗੋਬਿੰਦ, ਤੰਤ ਮੰਤ ਭਜੀਏ ਭਗਵੰਤ, ਰੋਗ ਸੋਗ ਮਿਟੇ ਪ੍ਰਭ ਧਿਆਏ, ਮਨ ਵਾਂਛਤ ਪੂਰਨ ਫਲ ਪਾਏ, ਕਰਨ ਕਾਰਨ ਸਮਰੱਥ ਦਇਆਰ, ਸਰਬਨ ਦਾਨ ਮਹਾਂ ਵਿਚਾਰ, ਨਾਨਕ ਬਖਸ਼ ਲਈਏ ਪ੍ਰਭ ਆਪ, ਸਦਾ ਸਦਾ ਏਕੋ ਹਰ ਜਾਪ, ਗੁੰਡ ਮਹੱਲਾ ਪੰਜਵਾਂ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ, ਮਨ ਤਨ ਕੀ ਸਭ ਮਿਟੈ ਬਲਾਏ, ਦੁੱਖ ਅੰਧੇਰਾ ਸਗਲਾ ਜਾਏ, ਹਰ ਗੁਣ ਗਾਵਤ ਤਰੀਏ ਸੰਸਾਰ, ਵੱਡ ਭਾਗੀ ਪਈਏ ਪੁਰਖੇ ਪਾਰ, ਰਹਾਉ ਜੋ ਜਨ ਕਰੈ ਕੀਰਤਨ ਗੋਪਾਲ, ਤਿਸ ਕੋ ਪੋਇ ਨਾ ਸਕੈ ਜਮਕਾਲ, ਜਗ ਮੈਂ ਆਇਆ ਸੋ ਪ੍ਰਵਾਨ, ਗੁਰਮੁਖ ਆਪਣਾ ਖਸਮ ਪਛਾਣ, ਹਰ ਗੁਣ ਗਾਵੈ ਸੰਤ ਪ੍ਰਸਾਦ, ਕਾਮ ਕਦ ਮਿਟੇ ਉਨਮਾਦ, ਸਦਾ ਹਜੂਰ ਜਾਣ ਭਗਵੰਤ, ਪੂਰੇ ਗੁਰ ਕਾ ਪੂਰਨ ਮੰਤ, ਹਰ ਤਨ ਘਾਟ ਕੇ ਭੰਡਾਰ, ਮਿਲ ਸਤਿਗੁਰ ਸਭ ਕਾ ਈਸ਼ਵਰ, ਹਰ ਕੇ ਨਾਮ ਰੰਗ ਸੰਗ ਜਾਗਾ, ਹਰ ਚਰਨੀ ਨਾਨਕ ਮਨ ਲਾਗਾ, ਗੁੰਡ ਮਹੱਲਾ ਪੰਜਵਾਂ, ਭਵ ਸਾਗਰ ਬੋਇਤ ਹਰ ਚਰਨ, ਸਿਮਰਤ ਨਾਮ ਨਾਹੀ ਫਿਰ ਮਰਨ, ਹਰ ਗੁਣ ਰਮਤ ਨਾਹੀ ਜਮ ਪੰਥ, ਮਹਾਂ ਵਿਚਾਰ ਪੰਚ ਦੂਤ ਮੰਥ, ਤਉ ਸਰਨ ਆਈ ਪੂਰਨ ਨਾਥ, ਜੰਤ ਆਪਣੇ ਕੋ ਦੀਜੈ ਹੱਥ, ਰਹਾਉ ਸਿਮਰ ਸ਼ਾਸਤਰ ਵੇਦ ਪੁਰਾਣ, ਪਾਰ ਬਮਕਾ ਕਰੇ ਵਖਿਆਨ, ਜੋਗੀ ਜਤੀ ਵੈਸਨ ਰਾਮਦਾਸ, ਮਿਤ ਨਾਹੀ ਬ੍ਰਹਮ ਬਨਾਸ਼, ਕਰਨ ਪਲਾਹਾ ਕਰੇ ਸਿਵ ਦੇਵ, ਮੈਂ ਤਿਲ ਨੀ ਬੁਝੇ ਲੱਖ ਪੇਵ, ਪ੍ਰੇਮ ਭਗਤ ਸਾਪੇ ਦੇ, ਜਗ ਮੈਂ ਬਿਰਲੇ ਕਈ ਕੇ, ਮੋਹਿ ਨਿਰਗੁਣ ਗੁਣ ਕਿਸ਼ੁ ਨਾਹੇ, ਸਰਬਨ ਦੰਤ ਦ੍ਰਿਸ਼ਟੀ ਮਾਹੇ, ਨਾਨਕ ਦੀਨ ਜਾਚਾ ਤੇਰੀ ਸੇਵ, ਕਰ ਕਿਰਪਾ ਦੀਜੇ ਗੁਰਦੇਵ, ਗੁੰਡ ਮਹੱਲਾ ਪੰਜਵਾਂ, ਸੰਤ ਕਾ ਲੀਆ ਧਰਤ ਵਿਦਾਰੋ, ਸੰਤ ਕਾ ਨਿੰਦਕ ਆਕਾਸ ਤੇ ਟਾਰੋ, ਸੰਤ ਕਉ ਰਾਖੋ ਆਪਣੇ ਜੀ ਨਾਲ, ਸੰਤ ਉਧਾਰੋ ਤਤ ਖਣ ਤਾਲ, ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕੈ ਏਕ ਕਾਮ, ਰਹਾਉ ਸੰਤ ਕੇ ਉੱਪਰ ਦੇ ਪ੍ਰਭਾਵ, ਸੰਤ ਕਾ ਸੰਗ ਬਸਾ ਦਿਨ ਰਾਤ, ਸਾਧ ਸਾਧ ਸੰਤਾਂ ਪ੍ਰਤਪਾਲ, ਸੰਤ ਕਾ ਦੁਖੀ ਰਾਜ ਤੇ ਟਾਲ, ਸੰਤ ਕੀ ਨਿੰਦਾ ਕਰੋ ਨਾ ਕੋਈ, ਜੋ ਨਿੰਦਾ ਤਿਤਕਾ ਪਤਨ ਹੋਵੇ, ਜਿਸ ਕੋ ਰੱਖੈ ਸਿਰਜਣ ਹਾਰ, ਚੱਕ ਮਾਰੋ ਸਗਲ ਸੰਸਾਰ, ਪ੍ਰਭ ਆਪਣੇ ਕਾ ਭੈ ਵਿਸਵਾਸ, ਜੀਉ ਪਿੰਡ ਸਭ ਤਿਤਕੀ ਰਾਸ, ਨਾਨਕ ਉਪਜੀ ਪ੍ਰਤੀਤ, ਮਨਮੁਖ ਹਾਰ ਗੁਰਮੁਖ ਸਦ ਜੀਤ, ਗੋਂਡ ਮਹੱਲਾ ਪੰਜਵਾਂ, ਨਾਮ ਨਿਰੰਜਨ ਨੀਰ ਨਾਰਾਇਣ, ਰਸਨਾ ਸਿਮਰਤ ਪਾਪ ਬਿਲਾਇਨ ਰਹਾਉ, ਨਾਰਾਇਣ ਸਭ ਮਾਹੇ ਨਿਵਾਸ, ਨਾਰਾਇਣ ਘਟ ਘਟ ਪ੍ਰਗਾਸ, ਨਾਰਾਇਣ ਕਹਿਤੇ ਨਰਕ ਨਾ ਜਾਹੇ, ਨਾਰਾਇਣ ਸੇਵ ਸਗਲ ਫਲ ਪਾਹੇ, ਨਾਰਾਇਣ ਮਨ ਮਾਹੇ ਆਧਾਰ, ਨਾਰਾਇਣ ਬੋਹਿਤ ਸੰਸਾਰ, ਨਾਰਾਇਣ ਕਹਿ ਜਮ ਭਾਗ ਪਲਾਇਨ, ਨਾਰਾਇਣ ਦੰਤ ਭਾਨੇ ਡਾਇਨ, ਨਾਰਾਇਣ ਸਤ ਸਤ ਬਖਸ਼ਿੰਦ, ਨਾਰਾਇਣ ਕੀਨੇ ਸੁਖ ਆਨੰਦ, ਨਾਰਾਇਣ ਭਗਟ ਕੀਨੋ ਪ੍ਰਤਾਪ, ਨਾਰਾਇਣ ਸੰਤ ਕੁਮਾਰ

ਆਸ ਰੱਖਿਆ ਆਪਣਾ ਕੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਖਨ ਮੈਂ ਰੁਲਤਾ ਖਾਕੂ ਨਾਲ ਹੈ ਵੀ ਸਚਾ ਹੋ ਬਨਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਭ ਪ੍ਰਾਣ ਧਾਰ ਗੁੰਡ ਮਹੱਲਾ ਪੰਜਵਾਂ ਅਚਰਜ ਕਥਾ ਮਹਾ ਅਨੂਪ ਪ੍ਰਾਤਮ ਪਰਮ ਕਾ ਰੂਪ ਰਹਾਉ ਨਾ ਬੂਢਾ ਨਾ ਬਾਲਾ ਨਾ ਦੁਖ ਨਹੀਂ ਜਮਜਾਲਾ ਨਾ ਇਹ ਬਿਨਸ ਨਾ ਇਹ ਜਾਏ ਹੇ ਅਜੁਗਾਦੀ ਰਹਿ ਸਮਾਏ ਨਾ ਇਸ ਉਸਰ ਨ ਸੀਤ ਨਾ ਇਸ ਦੁਸ਼ਮਣ ਨਾ ਇਸ ਮੀਤ ਨਾ ਇਸ ਹਰਖ ਨਹੀਂ ਸੋਗ ਸਭ ਕੇ ਸਿਕਾਓ ਕਰਨਾ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਪਰੰਪਰ ਹੋਤਾ ਆਯਾਮ ਪਾਪ ਪੁੰਨ ਕਾ ਸਲੇਪ ਨ ਲਾਗਾ ਇਹ ਘੜ ਘੜ ਅੰਤਰ ਸਦ ਹੀ ਜਾਗੈ ਤੀਨ ਗੁਨਾਹ ਕੇ ਸਕਦੇ ਉਪਾਇਆ ਮਹਾ ਮਾਇਆ ਹੈ ਤਾਂ ਕੀ ਛਾਇਆ ਅਸ਼ਲ ਛੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਤ ਕਛੂ ਨਾ ਪਾਏ ਨਾਨਕ ਤਾਕੈ ਬਲ ਬਲ ਜਾਏ ਗੁੰਡ ਮਹੱਲਾ ਪੰਜਵਾ ਸੰਤਨ ਕੈ ਬਲਹਰ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਕਿਲ ਵਿਕਸਭ ਗਏ ਸੰਸਰਨ ਵੱਡ ਭਾਗੀ ਪਏ ਰਾਮ ਜਪਤ ਕਛ ਵਿਘਨ ਨਾ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਪ ਰਹਾਓ ਪਾਰ ਬ੍ਰਹਮ ਜਪ ਹੋਈ ਦਿਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਦੇ ਸਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਕ ਪ੍ਰਵਾਨ ਪਾਰ ਬ੍ਰਹਮ ਨਿਕਟ ਕਰ ਜਾਨ ਪਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾ ਸੋਇਆ ਜਾਗੇ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਹੁ ਸੱਚ ਵਾਪਾਰ ਦਾਸ ਦਿਨਾਂ ਕੀ ਮਨਸਾ ਪੂਰ ਨਾਨਕ ਸੁਖ ਪਾਵਾ ਜਨ ਧੂਰ ਰਾਗ ਗੁੰਡ ਅਸਪਦੀਆ ਮਹੱਲਾ ਪੰਜਵਾ ਕਰ ਦੂਜਾ ਕਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਕੀ ਸੇਵੰਤ ਜਮੇ ਪੁਰਖ ਵਿਧਾਤਾ ਆਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਗੁਰ ਆਖਣ ਹਰ ਰਹਾਉ ਪਾਤਸ਼ਾਹ ਸ਼ਾਹ ਉਮਰਾਓ ਪਤੀ ਆਏ ਦੁਸ਼ਟ ਅਹੰਕਾਰੀ ਮਾਰ ਪਚਾਏ ਨਿੰਦਕ ਕੈ ਮੋਹਕੀਨੋ ਰੋਗ ਜੈ ਜੈਕਾਰ ਕਰੈ ਸਭ ਲੋਕ ਸੰਤਨ ਕੈ ਮਨ ਮਹਾ ਆਨੰਦ ਸੰਤ ਜਪੈ ਗੁਰਦੇਵ ਭਗਵੰਤ ਸੰਗਤ ਕੇ ਮੁਖ ਉਜਲ ਪਏ ਸਗਲ ਥਾਨ ਨਿੰਦਕ ਕੇ ਗਏ ਸਾਸਾ ਜਨ ਸਸਲਾਹੇ ਪਰਬਮ ਗੁਰਬੇ ਪ੍ਰਵਾਹੇ ਸਗਲ ਪਏ ਮਿਟੇ ਜਾ ਕੀ ਸਰਨਾ ਨਿੰਦਕ ਮਾਰ ਪਾਏ ਸਭ ਤਰਨ ਜਨਕੀ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਏ ਜੰਮੂਆਂ ਤੱਕ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਪਾਲ ਮਨ ਨਿੰਦਕ ਵੇਕਾਰੀ ਗੁਰ ਕਾ ਸਿੱਖ ਸਤਿਗੁਰੂ ਧਿਆਇਆ ਜਨ ਉਭਰੇ ਨਿੰਦਕ ਨਰਕ ਪਾਇਆ ਰਸਨ ਸਾਜਨ ਮੇਰੇ ਮੀਤ ਪਿਆਰੇ ਹੇ ਸਤ ਬਚਨ ਵਰਤਾ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨੇ ਧਰਿਆ ਸਤਿਗੁਰ ਧਾਰ ਤੇਰੀ ਕਰ ਕਿਰਪਾ ਰਾਖੋ ਜਨ ਕੇਰੀ ਕਹੋ ਨਾਨਕ ਤਿਸ ਗੁਰਬਲਿਹਾਰੀ ਜਾ ਕਰ ਸਿਮਰਨ ਪੈ ਜਿਸ ਸਵਾਰੀ ਰਾਗ ਗੁੰਡ ਬਾਣੀ ਭਗਤਾ ਕੀ ਕਬੀਰ ਜੀ ਕਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਸੰਤ ਮਿਲੈ ਕੇ ਸੁਣੀਐ ਕਹੀਏ ਮਿਲੈ ਅਸੰਤ ਮਸਟ ਕਰ ਰਹੀਏ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਰਬ ਰਹੀਏ ਰਹਾਓ ਸੰਤਨ ਸੋ ਬੋਲੇ ਉਪਕਾਰੀ ਮੂਰਖ ਸੋ ਬੋਲੇ ਚੱਕ ਮਾਰੀ ਬੋਲਤ ਬੋਲਤ ਬੜਾ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕਹੋ ਕਬੀਰ ਛੂਛਾ ਘੱਟ ਬੋਲਾ ਭਰਿਆ ਹੋਏ ਸੋ ਕਬੂਰਾ ਡੋਲਾ ਗੋਂਡ ਨਰੂ ਮਰੈ ਨਰ ਕਾਮ ਨਾ ਆਵੈ ਪਸ਼ੂ ਮਰੈ ਦਸ ਕਾਜ ਸਵਾਰੈ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਬਾਬਾ ਰੇ ਰਹਾਓ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਗ ਜਮਕਾ ਡੰਡ ਮੁੰਡ ਮੈਂ ਲੱਗ ਗਏ ਗੁੰਡ ਆਕਾਸ ਗਗਨ ਪਾਤਾਲ ਗਗਨ ਹੈ ਚੌਦਸ ਗਗਨ ਰਹਾਇ ਲੇ ਆਨੰਦ ਮੂਲ ਸਦਾ ਪੁਰਖੋ ਤੁਮ ਕਰ ਬਿਨਸੈ ਗਗਨ ਨਾ ਜਾਏ ਲੇ ਮੋਹ ਬੈਰਾਗ ਪਇਓ ਇਹ ਜਿਉ ਆਏ ਕਹਾਂ ਗਇਓ ਰਹਾਓ ਪੰਚ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ ਕਰਮ ਬੱਧ ਤੁਮ ਜੀਓ ਕਹਿ ਤਹੋ ਕਰਮੈ ਕਹਿਣ ਜੀਓ ਦੀਨ ਰੇ ਹਰਮੈ ਤਨ ਹੈ ਤਨਮੈ ਹਰ ਹੈ ਹਾ ਸਰਬਨੰਤਰ ਸੋਏ ਰੇ ਕਹਿ ਕਬੀਰ ਰਾਮ ਨਾਮ ਨਾ ਛੋਡੋ ਸਹਿਜੇ ਹੋਏ ਸੋ ਹੋਏ ਰੇ ਰਾਗ ਗੋਂਡ ਬਾਣੀ ਕਬੀਰ ਜੀਓ ਕੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋਪ ਮੁੰਡ ਮੈਂ ਮਾਰਿਓ ਹਸ ਭਾ ਕੈ ਚੀਸਾ ਮਾਰਾ ਆ ਮੂਰਤ ਕੈ ਹਉ ਬਲਿਹਾਰਾ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਈ ਡਾਰੋ ਕਾਟ ਇਸੇ ਤੁਰਾਬੋ ਘਾਲੋ ਸਾਟ ਹਸਤ ਨਾ ਤੋਰਾ ਧਰੈ ਧਿਆਨ ਵਾਕੈ ਹਿਰਦੈ ਬੱਸਾ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕਹੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰਾ ਬੂਜੀ ਨਹੀਂ ਕਾਜੀ ਅੰਧਿਆਰਾ ਤੀਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦਮੈ ਜਨ ਕੀ ਜਿੰਦ ਗੁੰਡ
ਨਾ ਇਹ ਮਾਨਸ ਨਾ ਇਹ ਦੇਉ, ਨਾ ਇਹ ਜਤੀ ਕਹਾਵੈ ਸਿਓ, ਨਾ ਇਹ ਜੋਗੀ ਨਾ ਅਵਤੂਤਾ, ਨਾ ਇਹ ਸਮਾਜ ਨਾ ਕਾਹੂ ਪੂਤਾ, ਇਹ ਮੰਦਰ ਮੈਂ ਕੁਨ ਬਸਾਈ, ਤਾਂ ਕਾ ਅੰਤ ਨਾ ਕੋ ਪਾਈ ਰਹਾਉ, ਨਾ ਇਹ ਗਿਰਹੀ ਨਾ ਉਦਾਸੀ, ਨਾ ਇਹ ਰਾਜ ਨਾ ਭੀਖ।

ਪਿੰਡ ਨਾ ਰਖ ਤੂੰ ਰਾਤੀ, ਨਾ ਇਹ ਬ੍ਰਹਮਣ ਨਾ ਇਹ ਖਾਤੀ, ਨਾ ਇਹ ਤਪਾ ਕਹਾਵੈ ਸੇਖ, ਨਾ ਇਹ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕਹੋ ਜੇ ਕਉ ਰੋਵੈ, ਜੋ ਰੋਵੈ ਸੋਈ ਪਤਿ ਖੋਇ, ਗੁਰਪ੍ਰਸਾਦ ਮਨ ਡਗਰੋ ਪਾਇਆ, ਜੀਵਨ ਮਰਨ ਦੋ ਮਿਠਵਾਇਆ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮਨਸ ਗੁੰਡ, ਟੂਟੇ ਤਾਗੇ ਨਿਖੁੱਟੀ ਪਾਣ, ਦੁਆਰ ਉੱਪਰ ਚਿਲਕਾਵੈ ਕਾਨ, ਕੂਚ ਬਿਰਾ ਵਿਚਾਰੇ ਫੂਏ ਫਾਲ, ਇਹ ਮੁੰਡਿਆ ਸਿਰ ਚੜ ਭੋ ਕਾਲ, ਇਹ ਮੁੰਡਿਆ ਸਗਲੋ ਦਰਬ ਖੋਈ, ਅਵਧ ਜਾਤ ਨਾਕਸਰ ਹੋਈ, ਰਾਹਾ ਉਤਰੀ ਨਾਰਕੀ ਛੋਡੀ ਬੱਤ, ਰਾਮ ਨਾਮ ਬਾਕਾ ਮਨ ਰਾਤਾ, ਲੜਕੀ ਲੜਕਨ ਖੈਬੋ ਨਾਹੇ, ਮੁੰਡਿਆ ਆਂਦਨ ਤਾਪੇ ਜਾਹੇ, ਇੱਕ ਦੋ ਮੰਦਰ ਇੱਕ ਦੋ ਬਾਟ, ਹਮਕੋ ਸਾਥਰ ਉਨਕੋ ਖਾਟ, ਮੁੰਡ ਪਲੋਸ ਕਮਰ ਬਦ ਪੋਤੀ, ਹਮਕੋ ਚਾਬਣ ਉਨਕੋ ਰੋਟੀ, ਮੁੰਡਿਆ ਮੁੰਡਿਆ ਹੋਏ ਏਕ, ਮੁੰਡਿਆ ਬੂਡਤ ਕੀ ਠੇਕ, ਸੁਣ ਅੰਦਰੀ ਲੋਈ ਬੇਪੀਰ, ਇਨ ਪੁੰਡੀਅਨ ਮੁੰਡੀਅਨ ਪਾਜ ਸਰਨ ਕਬੀਰ, ਗੁੰਡ ਖਸਮ ਮਰੈ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰ ਉਹ ਵੈ ਰਖਵਾਰੇ ਕਹੇ ਬਿਨਾਸ, ਆਗੇ ਨਰਕੀ ਹੈ ਭੋਗ ਬਿਲਾਸ, ਏਕ ਸੁਹਾਗਣ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਰਹਾ ਸੁਹਾਗਣ ਗਲ ਓ ਸੋਹਾ ਹਾਰ, ਸੰਤ ਕੋ ਬਿਖ ਵਿਖ ਸਤ ਸੰਸਾਰ, ਕਰ ਸਿੰਘਾਰ ਬਹਿ ਪਿਖਿਆਰੀ, ਸੰਤ ਕੀ ਚਿਟਕੀ ਫਿਰੇ ਵਿਚਾਰੀ, ਸੰਤ ਭਾਗੋ ਪਾਛਾ ਪਰ, ਗੁਰਪ੍ਰਸਾਦੀ ਮਾਰੋ ਡਰ, ਸਕਤ ਕੀਓ ਪਿੰਡ ਪਰਾਇਣ, ਹਮਕੋ ਦ੍ਰਿਸ਼ਟ ਪਰਾ ਤ੍ਰਿਖ ਡਾਇਨ, ਹਮ ਤਿਸਕਾ ਬੋ ਜਾਣੈ ਭਿਉ, ਜਬ ਹੋਏ ਕਿਰਪਾਲ ਮਿਲੇ ਗੁਰਦੇਉ, ਕਹੋ ਕਬੀਰ ਅਬ ਬਾਹਰ ਪਰੀ, ਸੰਸਾਰਾ ਕੈ ਅੰਚਲ ਲਰੀ ਗੁੰਡ, ਗ੍ਰਹਿ ਸ਼ੋਭਾ ਜਾ ਕਹਿ ਰੇ ਨਾਹੀ, ਆਵਤ ਪਹੀ ਆ ਖੂਦੇ ਜਾਹੇ, ਵਾਕਾ ਅੰਤਰ ਨਹੀਂ ਸੰਤੋਖ, ਬਿਨ ਸੁਹਾਗਣ ਲਾਗੈ ਦੋਖ, ਸਨ ਸੁਹਾਗਣ ਮਹਾ ਪਵੀ, ਤਪਿਤ ਪੀਸ ਢੋਲੈ ਚੀਤਰ ਹਾਉ, ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਾਜ ਜਗਤ ਸੂਤੀ, ਸਾਧੂ ਕੈ ਠਾਡੀ ਦਰਬਾਰ, ਸ਼ਰਨ ਤੇਰੀ ਮੁਖ ਨਿਸਤਾਰ, ਸੁਹਾਗਣ ਹੈ ਅਤ ਸੁੰਦਰੀ, ਪਗ ਨੇਵਰ ਸ਼ਨਕ ਸ਼ਨਹਰੀ, ਜੋ ਲਗ ਪ੍ਰਾਣ ਤਉ ਲਗ ਸੰਗੇ, ਨਾਹੇ ਤਾਂ ਚੱਲੀ ਬੇਗ ਉੱਠ ਨੰਗੇ, ਸੁਹਾਗਣ ਭਵਨ ਤ੍ਰੈ ਲੀਆ, ਦਸ ਉਠਾ ਦਸ ਪ੍ਰਾਣ ਤੀਰਥ ਰਸ ਕੀਆ, ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ, ਵੱਡੇ ਭੂਪਤ ਰਾਜੇ ਹੈ ਛੇਦੇ, ਸੁਹਾਗਣ ਉਰਵਾਰ ਨਾ ਪਾਰ, ਪਾਂਚ ਨਾਰਦ ਕੇ ਸੰਗ ਵਿਦਵਾਰ, ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਛੂਟੇ ਗੁੰਡ, ਜੈਸੇ ਮੰਦਰ ਮੈਂ ਬਲਹਰ ਨਾ ਠਹਿਰੈ, ਨਾਮ ਬਿਨਾ ਕੈਸੇ ਪਾਰ ਉਤਰੈ, ਕੁੰਭ ਬਿਨਾ ਜਲ ਨਾ ਟਿਕਾਵੈ, ਸਾਧੂ ਬਿਨ ਐਸੇ ਅਵਗਤ ਜਾਵੈ, ਜਾਰੂ ਤਿਸਾ ਜੁ ਰਾਮ ਨਾ ਚੇਤਾ, ਤਨ ਮਨ ਰਮਤ ਰਹੈ ਮੈਂ ਖੇਤਰ ਹਾਉ, ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ, ਥੂਤ ਬਿਨਾ ਕੈਸੇ ਮਣੀ ਪਰੋਈਐ, ਕੁੰਡੀ ਬਿਨ ਕਿਆ ਗੰਠ ਚੜਾਈਐ, ਸਾਧੂ ਬਿਨ ਤੈਸੇ ਅਵਗਤ ਜਾਈਐ, ਜੈਸੇ ਮਾਤ ਬਿਨਾ ਬਿਨ ਬਾਲ ਨਾ ਹੋਈ, ਬਿੰਬ ਬਿਨਾ ਕੈਸੇ ਕੱਪੜੇ ਧੋਈ, ਕੋਰ ਬਿਨਾ ਨਾ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ, ਜੈਸੇ ਬਾਜੈ ਬਿਨ ਲੀਜੈ ਫੇਰੀ, ਖਸਮ ਦੁਹਾਗਣ ਤਜ ਓਹੇਰੀ, ਕਹਿ ਕਵੀ ਰੇਖ ਕਰ ਕਰਨਾ, ਗੁਰਮੁਖ ਹੋਏ ਬੌਰ ਨਹੀਂ ਮਰਨਾ ਗੋਂਡ, ਕੂਟਣ ਸੋਏ ਜੇ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ, ਕੁੱਟ ਕੁੱਟ ਮਸਕਾ ਸਵੱਟੀ ਲਾਵੈ, ਸੋ ਕੂਟਣ ਮੁਕਤ ਬਹੁ ਪਾਵੈ, ਕੂਟਣ ਕਿਸੇ ਕਹੋ ਸੰਸਾਰ, ਸਗਲ ਬੋਲਣ ਕੇ ਮਾਹੇ ਵਿਚਰ ਰਹਾਓ, ਨਾਚਣ ਨਾਚਣ ਸੋ ਜੋ ਨਾ ਸੋਏ, ਜੋ ਨਾ ਮਨ ਸੁਣ ਨਾਚੈ, ਝੂਠ ਨਾ ਪਤੀਐ ਪਰਚੈ ਸੱਚੈ, ਇਸ ਮਨ ਆਗੇ ਪੂਰਾ ਤਾਲ, ਇਸ ਨਾਚਣ ਕੇ ਮਨ ਰਖਵਾਲ, ਬਜਾਰੀ ਸੋ ਜੋ ਬਜਾਰੈ, ਸੁਧੇ ਪੰਜ ਪਲੀਤੇ ਕੋ ਪ੍ਰਬੁੱਧ, ਨਾਉ ਨਾਇਕੀ ਭਗਤ ਪਛਾਨੈ, ਸੋ ਬਜਾਰੀ ਹਾਮ ਗੁਰ ਮਾਨੈ, ਤਸਕਰ ਸੋਏ ਤਾਤਨ ਕਰੈ, ਇਦਰੀ ਕਹਿ ਜਤਨ ਨਾਮ ਉਚਰੈ, ਕਹੋ ਕਬੀਰ ਹਮ ਐਸੇ ਲਖਨ, ਧੰਨ ਗੁਰਦੇਵ ਆਤ ਰੂਪ ਵਿਚੱਖਣ ਗੁੰਡ, ਧੰਨ ਗੋਪਾਲ ਧੰਨ ਗੁਰਦੇਵ, ਧੰਨ ਅਨਾਦ ਭੁੱਖੇ ਕਵਲ ਟਹਿ ਕੇਵ, ਧੰਨ ਵੇ ਸੰਤ ਜਨ ਐਸੀ ਜਾਨੀ, ਤਿਨਕੋ ਮਿਲਬੋ ਸਾਰਗ ਪਾਣੀ, ਆਦਿ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੈ ਸਦ ਰਹਾਓ, ਜਪੀਏ ਨਾਮ ਜਪੀਏ ਅੰਨ, ਅੰਬੈ ਕੈ ਸੰਗ ਨੀਕਾ ਬੰਨ, ਅੰਨ ਬਾਹਰ ਜੋ ਨਰ ਹੋਵੈ, ਤਿੰਨ ਭਵਨ ਆਪਣੀ ਖੋਵੈ, ਛੋਡਾ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਓਏ ਰੰਡ, ਜਗ ਮੈਂ ਬਗਤੇ ਦੁੱਧ ਧਾਰੀ, ਗੁਪਤੀ ਖਾ ਵੱਟ ਕਰ ਸਾਰੀ, ਅੰਨੇ ਬਿਨ ਹੋਏ ਸੁਕਾਲ, ਤਜੇ ਅੰਨ ਨਾ ਮਿਲੇ ਗੋਪਾਲ, ਕਹੋ ਕਬੀਰ ਹਮ ਐਸੇ ਜਾਣੇ ਆ, ਧੰਨ ਅਨਾਦ ਠਾਕੁਰ ਮਨ ਮੰਨੇ ਆ, ਰਾਗ ਗੁੰਡ ਬਾਣੀ ਨਾਮ ਦਿਓ ਜੀ ਕੀ ਕਰ, ਪਹਿਲਾਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਆਸ ਮੋਇਤ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗਿ ਸਨਾਨੇ ਤੋ ਨਾ ਪੁੱਜੈ ਹਰ ਕੀਰਤਨ ਨਾਮਾ, ਆਪਣੇ ਰਾਮਾ ਭਜ ਰੇ ਮਨ ਆਲਸੀ ਰਹਾਓ, ਗਿਆ ਪਿੰਡ ਭਰਤਾ ਬਨਾਰਸ ਅਸਵਸਤਾ, ਮੁਖ ਮੁਖ ਵੇਦ ਚਤੁਰ ਪੜਤਾ, ਸਗਲ ਧਰਮ ਅਸ਼ਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਾਟ ਕਰਮ ਸਹਿਤ ਰਿਤਾ, ਸਿਵਾ ਸਤਸੰਬਾਧੰ ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦੰ, ਭਾਈ ਨਾਮਾ ਤਰਸ ਭਾਵ ਸਿੰਧੰ,
ਗੁਣ ਜੈ ਨਾਦ ਭਰਮੇ ਜੈਸੇ ਮਿਰ ਗਾਏ ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੇਰੋ ਰਾਮ ਛੋੜ ਚਿਤ ਅੰਤ ਨਾ ਫੇਰ ਰਹਾਓ ਜੋ ਮੀਨਾ ਹੀਰੇ ਪਸੁਆਰਾ ਸੋਨਾ ਗੜਦਾ ਹਿਰੇ ਸੁਨਾਰਾ ਜੈਸੇ ਜੋ ਵਿਖੇ ਹੀਰੇ ਪਰ ਨਾਰੀ ਗੋਡਾ ਡਰਤ ਸਜੁਆਰੀ ਜਹ ਜਹ ਦੇਖੋ ਤਤ ਰਾਮਾ ਹਰ ਕੇ ਚਰਨ ਧਿਆਵਨਾਮਾ ਗੋਂਡ ਮੋਕੋ ਅਕਤਾਰ ਲੈ ਰਾਮਾ ਤਾਰ ਲੇ ਮੈਂ ਤਾਰ ਜਾਣ ਜੰਤਰ ਬਿਨ ਜਨ ਬਪ ਬਿਠਲਾ ਬਾਂਧੇ ਰਹਾਓ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖ ਲਾਈ ਨਰ ਤੇ ਸੋ ਉਪਜ ਸੁਰ ਕੋ ਜੀਤਿਓ ਸੋ ਔਖਦ ਮੈਂ ਪਾਈ ਜਹਾਂ ਜਹਾਂ ਤੂੰ ਨਰਦ ਟੇਕੇ ਮਨੈਨ ਟਿਕਾ ਬੋ ਮੋਹੇ ਤੇਰੇ ਨਾਮ ਅਵਿਲਾਂਬ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਏ ਹੇ ਗੋਂਡ ਮੋਹਲਾਗਤੀ ਤਾਲਾ ਬੇਲੀ ਬਸ਼ਰੇ ਬਿਨ ਗਾਏ ਅਕੇਲੀ ਪਾਣੀ ਬਿਨ ਮੀਨ ਤਲਫ ਜੈਸੇ ਰਾਮ ਨਾਮਾ ਮੇਰੇ ਬਾਪਰੂ ਨਾਮਾ ਰਹਾਉ ਜੈਸੇ ਗਾਇਕਾ ਬਾਦਸ਼ਾਹ ਛੁਟਲਾ ਥਣ ਚੋਖਤਾ ਮਾਖਣ ਘੁਟਲਾ ਨਾਮ ਦੇਵ ਨਾਰਾਇਣ ਪਾਇਆ ਗੁਰ ਪੇਟ ਦਾ ਅਲੱਖ ਲਿਖਾਇਆ ਜੈਸੇ ਵਿਕੇਤ ਪਰ ਨਾਰੀ ਇਸ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਹਾਂ ਤੈਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਾ ਗੁੰਡ ਬਾਣੀ ਨਾਮ ਦਿਓ ਜੀਓ ਕੀ ਕਰ ਦੂਜਾ ਕਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਪਰਮਾ ਹਰ ਕੋ ਨਾਮ ਲੈ ਉੱਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਕੁਰੀ ਹਰੇ ਨਮਸਤੇ ਹਰੇ ਨਮਹ ਹਰ ਹਰ ਕਰਤ ਨਹਿ ਦੁਖ ਜਮੈ ਰਹਾਉ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਿਲ ਕਿਉ ਬੈਕੁੰਠ ਥਾਨ ਸੁਹਾ ਪੜਾਵਤ ਕਨਕਾ ਤਾਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਤਨੀ ਕਪਟੈ ਭਰੀ ਸਿਮਰਨ ਦਰੁਪਤ ਸੁਤ ਉਦਰੀ ਗੌਤਮ ਸਤੀ ਸਿਲਨ ਇਸਤਾਰੀ ਕੇਸੀ ਕੰਸ ਮਥਨ ਜਨ ਕੀਆ ਜੀ ਦਨ ਕਾਲੀ ਕੋਧੀਆ ਪਰਨਾਵਾ ਨਾਮਾ ਐਸੋ ਹਰੀ ਜਾ ਜਪਤ ਵੇ ਅਪਦਾ ਟਰੀ ਗੋਂਡ ਪੈਰੋ ਭੂਤ ਸੀਤਲਾ ਧਾਵੈ ਖਰ ਬਾਹਨ ਓ ਸ਼ਾਰ ਉਡਾ ਵੈ ਹੋਂ ਤੋਏ ਕਰਮਈਆ ਲੈ ਹੋ ਅੰਤੇ ਬਦਰਾਵਣ ਤੇ ਹੋਂ ਰਾਹਾਵ ਸਿਵ ਸਿਵ ਕਰਤੇ ਜੋ ਨਰ ਧਿਆਵੈ ਦਰਦ ਰੜੇ ਡਰੂ ਟਮਕਾਵੈ ਮਹਾਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਔਤਰ ਤੂੰ ਕਹੀ ਅਤਿ ਆਦਿ ਭਵਾਨੀ ਮੁਕਤੀ ਬਰੀਆ ਕਹਾਂਸ਼ ਪਾਨੀ ਗੁਰਮਤਿ ਰਾਮ ਨਾਮ ਗੋ ਮੀਤਾ ਪਰਨਾਵਾ ਨਾਮਾ ਇਉਂ ਕਹੇ ਗੀਤਾ ਬਿਲਾਵਲ ਗੁੰਡ ਅੱਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਊ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੁੱਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲੰਗਤ ਲੰਗਤ ਜਾਤੀ ਥੀ ਪਾਂਡੇ ਤੁਮਰਾ ਮਹਾਂਦੇਉ ਧੌਲੇ ਬਲਦ ਚੜਿਆ ਆਵਤ ਦੇਖਿਆ ਥਾਰ ਮੋਦੀ ਕਹਿ ਕਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਤਾ ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਦੂਜੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹਾਂ ਦੇਹਰਾ ਰਾਮ ਮਸੀਤ ਰਾ ਗੁੰਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕੋ ਕਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਉਹਾਰ ਸੋਈ ਮੁਕੰਦ ਹਮਰਾ ਪਿੱਤ ਸੋਈ ਮੁਕੰਦ ਬਖਤ ਕਾ ਦਾਤਾ ਸੋਈ ਮੁਕੰਦ ਹਮਰਾ ਪਿੱਤ ਜਾ ਮਾਤਾ ਜੀਵਤ ਮੁਕੰਦੇ ਮਤ ਮੁਕੰਦੇ ਤਾਂ ਕਿ ਸੇਵਕ ਕੋ ਸਦਾ ਆਨੰਦੇ ਰਹਾ ਮੁਕੰਦ ਮੁਕੰਦ ਹਮਾਰੇ ਪ੍ਰਾਣੰਗ ਜਪ ਮੁਕੰਦ ਮਸਤਕ ਨਿਸਾਨੰਗ ਸੇਵ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਲਾ ਦੁਰਬਲ ਤਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੀ ਜਾ ਤੁਹੇ ਦਰਬਾਰ ਤੁਹੇ ਮੁਕੰਦ ਜੁਗ ਜੁਗ ਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਰ ਦਾਸ ਅਵਸਿਸਨਾ ਚੁੱਕੀ ਜਪ ਮੁਕੰਦ ਸੇਵਾ ਤਾਹੂ ਕੀ ਗੁੰਡ ਜੋ ਅਠਸੜ ਤੀਰਥ ਨਾਵੈ ਜੋ ਦੁਆਦਸ ਸਿਲਾ ਪੁਜਾਵੈ ਜੋ ਕੂਪ ਤਟਾ ਦਿਵਾਵੈ ਕਰੇ ਨਿੰਦਸਾ ਬਿਰਥਾ ਜਾਵੈ ਸਾਧ ਕਰ ਨਿੰਦ ਕੈਸੇ ਤਰ ਸਰਪਰ ਜਾਨੋ ਨਰਕ ਹੀ ਪਰ ਰਹਾਉ ਜਿਉ ਗ੍ਰਹਿਣ ਕਰੇ ਕੁਲ ਖੇਤ ਅਰਪੇ ਨਾਰ ਸਿੰਗਾਰ ਸਮੇਤ ਸਗਲੀ ਸਿਮਰਤ ਸ੍ਰਵਣੀ ਸੁਨਾ ਕਰੇ ਨਿੰਦ ਕਵਨੈ ਨੀ ਗੁਣਾ ਜਿਹੋ ਅਣਕ ਪ੍ਰਸਾਦ ਕਰਾਵੈ ਭੂਮਦਾਮ ਸੋਡਾ ਸੋਭਾ ਮੰਡਪ ਪਾਵੈ ਆਪਣਾ ਬਿਗਾਰ ਬਿਰਾਨਾ ਸੰਢੇਰ ਕਰੇ ਨਿੰਦ ਬਹੁ ਜੋਨੀ ਹੰਡ ਨਿੰਦਾ ਕਹਾਂ ਕਰੋ ਸੰਸਾਰਾ ਨਿੰਦਕ ਪ੍ਰਗਟ ਬਹਾਰਾ ਨਿੰਦਕ ਸੋ ਸਾਧ ਵਿਚਾਰੇ ਕੌਰ ਉਦਾਸ ਪਾਪੀ ਨਰਕ ਸਧਾਰਿਆ ਰਾਮ ਕਲੀ ਮਹਲਾ ਪਹਿਲਾ ਕਰ ਪਹਿਲਾ ਚਾਉ ਪਦੇ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਾਂ ਗੁਰ ਪ੍ਰਸਾਦ ਕੋਈ ਪੜਤਾ ਸਹਿਸਾ ਕਿਰਤਾ ਕੋਈ ਪੜੈ ਪੁਰਾਣਾ ਕੋਈ ਨਾਮ ਜਪੈ ਜਪ ਮਾਲੀ ਲਾਗੈ ਤਿਸ ਧਿਆਨਾ ਅਬ ਹੀ ਕਬ ਹੀ ਕਿਛੁ ਨ ਜਾਣਾ ਤੇਰਾ ਏਕੋ ਨਾਮ ਪਛਾਣਾ ਨਾ ਜਾਣਾ ਹਰੇ ਮੇਰੀ ਕਵਨ ਗਤੇ ਹਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੇ ਲਾਜ ਪਤੇ ਰਹਾਉ ਕਬਹੂ ਜੀਅੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ ਮਰਨ ਲਿਖਾਏ ਮੰਡਲ ਮਾਇਆ ਜੀਵਨ ਸਾਜੇ ਮਾਈ ਇੱਕ ਚੱਲੇ ਹਮ ਦੇਖਾ ਸੁਆਮੀ ਭਾਹੇ ਬਲੰਤੀ ਆਏ
ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਨਾ ਕਿਸੇ ਬਾਪ ਨ ਮਾਈ, ਪ੍ਰਣਵਤ ਨਾਨਕ ਜੇਤੂ ਦੇਵਾ, ਅੰਤੇ ਹੋਏ ਸਖਾਈ, ਰਮ ਕਲੀ ਮਹੱਲਾ ਪਹਿਲਾ, ਸਰਬ ਜੋਤਰੀ ਪਤਸਰ ਰਹੀ, ਜਹਾਂ ਜਹਾਂ ਦੇਖਾਂ ਤੈ ਨਰ ਹਰੀ, ਜੀਵਨ ਤਲਬਨਵਾਰ ਸੁਆਮੀ, ਅੰਧ ਕੂਪ ਬਿਖੀ ਮਾਇਆ, ਮਨ ਗੱਡਿਆ ਕਿਉ ਕਰ ਉਤਰੋ ਪਾਰ ਸੁਆਮੀ, ਰਹਾਉ ਜਹ ਪੀਤਰ ਕਰ ਪੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨਕੀ ਸਾਰ ਕਰਨ ਸਾਹਿਬ, ਸਦਾ ਚੰਤ ਮਨ ਮਾਹੀ, ਆਪੇ ਨੇੜੇ ਆਪੇ ਦੂਰ, ਆਪੇ ਸਰਬ ਰਹਿਆ ਭਰਪੂਰ, ਸਤਿਗੁਰ ਮਿਲੇ ਅੰਧੇਰਾ ਜਾਏ, ਜਹ ਦੇਖਾਂ ਤੈ ਰਹਿਆ ਸਮਾਏ, ਅੰਤਰ ਸੰਸਾ ਬਾਹਰ ਮਾਇਆ, ਨੈਨੀ ਲਾਗਸ ਬਾਣੀ, ਪ੍ਰਣਵਤ ਨਾਨਕ ਦਾਸਨ ਦਾਸਾ, ਪ੍ਰਤਾਪ ਹੈ ਗਾ ਪ੍ਰਾਣੀ, ਰਾਮ ਕਲੀ ਮਹੱਲਾ ਪਹਿਲਾ, ਜੇਤ ਦਰ ਵਸੈ ਕਵਨ ਦਰ ਕਹੀਏ, ਦਰਾ ਪੀਤਰ ਦਰ ਕਵਨ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੂਦਰ ਕੋਈ ਆਏ ਕਹੈ, ਕਿਨਬੇ ਸਾਗਰ ਤਰੀਏ, ਜੀਵਿਤ ਅਨ ਮਰੀਏ ਰਹਾਉ, ਦੁੱਖ ਦਰਵਾਜ਼ਾ ਰੂਹ ਰਖਵਾਲਾ, ਆਸਾ ਦੇਸਾ ਦੁਏ ਪੱਟ ਜੜੇ, ਮਾਇਆ ਜਲ ਖਾਈ ਪਾਣੀ ਕਰ ਬੰਧਿਆ, ਸਤਿਗੇ ਆਸਨ ਪੁਰਖਿਲ ਰਹਾ, ਚਿੰਤੈ ਨਾਮਾ ਅੰਤ ਨ ਜਾਣਿਆ, ਤੁਮ ਸਰ ਨਾਹੀ, ਅਵਰ ਹਰੇ ਉੱਚਾ ਨੀ ਕਹਿਣਾ, ਮਨ ਮੈ ਰਹਿਣਾ ਆਪੇ ਜਾਣਾ ਆਪ ਕਰੇ, ਜਬ ਆਸਾ ਦੇਸਾ ਤਬ ਹੀ ਕਿਉ ਕਰ ਏਕ ਹੈ, ਆਸਾ ਪੀਤਰ ਰਹਿਣ ਰਾਸਾ, ਤੋਂ ਨਾਨਕ ਏਕ ਮਿਲੈ, ਇਨਵੇ ਸਾਗਰ ਤਰੀਏ, ਜੀਵ ਧਿਆ ਉਮਰੀਏ ਰਹਾਉ, ਦੂਜਾ ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸਾਖੀ ਮੇਰੀ, ਸਿੰਘੀ ਬਾਜਾ ਲੋਕ ਸੋਹਣੇ, ਪਤ ਝੋਲੀ ਲੰਘਣ ਕਹਿ ਤਾਂ ਹੀ ਭੀਖਿਆ ਨਾਮ ਪੜੇ, ਬਾਬਾ ਗੋਰਖ ਜਾਗੇ, ਗੋਰਖ ਸੋਇਜਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੇ ਰਹਾਉ, ਪਾਣੀ ਪ੍ਰਾਣ ਪਵਨ ਬੰਦ ਰੱਖੇ, ਚੰਦ ਸੂਰਜਮੁਖ ਦੀਏ, ਮਰਨ ਜੀਵਨ ਕੋ ਧਰਤੀ ਦੇਨੀ, ਏਤੇ ਗੁਣ ਵਿਸਰੇ ਸੇ ਸਦਕੇ, ਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ, ਐਸੇ ਭਗਤ ਮਿਲੇ ਜਨ ਨਾਨਕ, ਤਿੰਨ ਜਮ ਸਾ ਕਿਆ ਕਰੇ, ਰਾਮ ਕਲੀ ਮਹੱਲਾ ਪਹਿਲਾ, ਸੁਨਮਾ ਸ਼ਿੰਦਰਾ ਨਾਨਕ ਬੋਲੇ, ਬਸਕਤ ਪੰਚ ਕਰਨ ਨੇ ਡੋਲੇ, ਐਸੀ ਜੁਗ ਜੁਗਤ ਕੋ ਪਾਲੇ, ਆਪ ਤਰੈ ਸਗਲੇ ਕੁਲ ਤਾਰੇ, ਸੋ ਤੂੰ ਤੈਸੀ ਮਤ ਆਵੇ, ਐਨ ਸੁਨ ਸਮਾ ਸਮਾਵ ਰਹਾਉ, ਭਿਖਿਆ ਭਾਏ ਸਹਿਜ ਪੈ ਚੱਲੇ, ਹੋਏ ਸੁਤ੍ਰਿਪਤ ਸੰਤੋਖ ਅਮੁੱਲਾ, ਧਿਆਨ ਰੂਪ ਹੋਏ ਆਸਨ ਪਾਵੈ, ਸੱਚ ਨਾਮ ਤਾੜੀ ਚਿੱਤ ਲਾਵੈ, ਨਾਨਕ ਬੋਲਾ ਅੰਮ੍ਰਿਤ ਬਾਣੀ, ਸੁਨਮਾ ਸ਼ਿੰਦਰਾ ਔਧੁਨੀ ਸਾਨੀ, ਆਸਾ ਮਹਿਨ ਰਸ ਵਿਲਾਏ, ਨੇਚੋ ਨਾਨਕ ਕਰਤੇ ਪਾਏ, ਪ੍ਰਣਵਤ ਨਾਨਕ ਅਗਮਨ ਸੁਣਾਏ, ਗੁਰ ਚੇਲੇ ਕੀ ਸੰਤ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਸ਼ੇ ਦਰਸ਼ਨ ਕੀ ਸੋਝੀ ਪਾਏ, ਰਾਮ ਕਲੀ ਮਹੱਲਾ ਪਹਿਲਾ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗੈ ਮਤ ਜਾਈ, ਸਨਮੁਖ ਸਿੱਧ ਭੇਟਣ ਕਵਾਏ, ਨੇਚੋ ਦਿਵ ਡਿਆਈ, ਗੁਰ ਤਾਰ ਤਾਰਨ ਹਾਰੇ, ਦੇ ਭਗਤ ਪੂਰਨ ਅਵਨਾਸੀ, ਹਉ ਤੁਝ ਕੋ ਬਲਿਹਾਰੇ ਰਹਾਉ, ਸੇ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਨਿ ਧਿਆਇਆ, ਪਰਸਦ ਪੈਰ ਸਿੱਧ ਜਿੱਤੇ ਸਵਾਮੀ, ਅੱਖਰ ਜਿਨ ਕਵਾਇਆ, ਜਾਪਦਾ ਸੰਜਮ ਕਰਮ ਨਾ ਜਾਨਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚਾ ਸ਼ਬਦ ਨਬੇਰਾ, ਰਾਮ ਕਲੀ ਮਹੱਲਾ ਪਹਿਲਾ, ਸੁਰਤੀ ਸੁਰਤ ਰਲਾਈਐ, ਏ ਤਨ ਕਰ ਲੋਕ ਤੁਲਹਾ ਲੰਘੈ, ਜੇਤ ਅੰਤਰ ਪਾਹਿ ਤਿਸੈ ਤੂੰ ਰੱਖ, ਐਨਹ ਦੀਵਾ ਬਲਾ ਅਥਕ, ਐਸਾ ਦੀਵਾ ਨੀਰਤ ਰਾਏ, ਜਿਤ ਦੀਵੈ ਸਭ ਸੋਜੀ ਪਾਏ, ਰਹਾਉ ਹਾਛੀ ਮਿੱਠੀ ਸੋਜੀ ਹੋਏ, ਤਾਂ ਕਾ ਕੀਆ ਮਨ ਸੋਏ, ਕਰਨੀ ਤੇ ਕਰ ਚੱਕੋ ਢਾਲ, ਇੱਥੇ ਉੱਥੇ ਨਿਭਹਿ ਨਾਲ, ਆਪੇ ਨਦਰ ਕਰਜਾ ਸੋਏ, ਗੁਰਮੁਖ ਵਿਰਲਾ ਬੁੱਝੇ ਕੋਏ, ਤੇ ਤਦ ਕੁਝ ਘੱਟ ਦੀਵਾ ਨਿਚਲ ਹੋਏ, ਪਾਣੀ ਮਰਨਾ ਬੁਝਾਇਆ ਜਾਏ, ਜੈਸਾ ਦੀਵਾ ਨੀਰਤ ਰਾਏ, ਡੋਲੇ ਵਾਵਨ ਵੱਡਾ ਹੋਏ, ਜਾਪੈ ਜਿਸ ਆਸਨ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਤ ਨ ਪਾਈ ਅਗਨੀ ਸਹੰਤ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਰੰਗਿਤ ਹੋਏ, ਰਾਮ ਕਲੀ ਮਹੱਲਾ ਪਹਿਲਾ, ਤੁਧਨੋ ਨਿਵਨ ਮੰਨਣ ਤੇਰਾ ਨਾਉ, ਸਾਜ ਭੇਟ ਬੈਸਨ ਕੋ ਥਾਉ, ਸਤਸੰਗ ਤੁਖ ਵੈ ਅਰਦਾਸ, ਤਸਮ ਸਦ ਵਹੱਲੇ ਪਾਸ, ਨਾਨਕ ਬਿਰਥਾ ਕੋਈ ਨਾ ਹੋਏ, ਐਸੀ ਦਰਗਹਿ ਸਾਚਾ ਸੋਇ ਰਹਾਉ, ਪ੍ਰਾਪਤ ਪੁੱਤਾ ਕਰਮ ਪਸਾਉ, ਤੂੰ ਦੇਵੈ ਮੰਗਤ ਜਨ ਚਾਉ, ਭਾਂਡਾ ਭਾਉ ਭਵਾ ਤਤ ਆਏ, ਤੁਤੇ ਛੋਟੀ ਕੀਮਤ ਪਾਏ, ਜਿਨ ਕਿਛ ਕੀਆ ਸੋ ਕਿਛ ਕਰਾ, ਆਪਣੀ ਕੀਮਤ ਆਪੇ ਤਰਾ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ, ਲੋਕ ਤਿਘਾਰ ਕਹਿ ਜਨ ਮੰਗਤ, ਜਨ ਮੰਗਤ ਮਾਨ ਨਾ ਪਾਇਆ, ਸਿੱਖੀਆਂ ਗੱਲਾਂ ਦਰਕੇ ਬਾਤਾਂ, ਤੈ ਤਾਂ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੇ ਬਿਦ ਜਾਣ, ਉਤਪੋ ਚਲਤ ਕਰ ਆਪ ਕਰ ਚੀਨੈ, ਆਪੇ ਤਤ ਪਛਾਣੈ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮਗਤ ਹੋਈ ਰਹਾਉ, ਜਿਨ ਮੈਂ ਰੈਨ ਰੈਨ ਮੈਂ ਦਿਨੀਅਰ ਉਸਨ, ਸੀਤ ਵਿਦ ਸੋਈ, ਤਾਂ ਕੀ ਗਤਮ ਤਵਰਨਾ ਜਾਣਾ, ਗੁਰਬਿਨ ਸਮਝਣਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕਾ ਸਤ ਬਲਿਹਾਰੀ, ਜਨੇਕ ਸ਼ਬਦ ਲੇਵ ਲਾਈ, ਰਾਮ ਕਲੀ ਮਹੱਲਾ ਪਹਿਲਾ, ਜਾ ਹਰ ਪ੍ਰਭ ਕਿਰਪਾ ਤਾਰੀ, ਤਾਂ ਹੋ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰਜਨ ਹਰਪ ਭਾਵਾ,
ਅਹਨਸ ਭਗਤ ਕਰੇ ਦਿਨ ਰਾਤੀ ਲਾ ਛੋੜ ਹਰ ਕੇ ਗੁਣ ਗਾਵੇ ਰਹਾ ਉਤਨ ਵਜ ਅਨਹਦ ਕੂਰਾ ਮਨ ਮਾਨਿਆ ਹਰ ਰਸ ਮੋਹਰਾ ਗੁਰ ਪੂਰੇ ਸਚ ਸਮਾਇਆ ਗੁਰ ਆਦਿ ਪੁਰਖ ਹਰਿ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤੈ ਤੀਰਥ ਵਰਤ ਵਸਾਰੇ ਗੁਰ ਮਿਲਿਆ ਹਰ ਨਿਸਤਾਰੇ ਜਹ ਆਪ ਗਿਆ ਪਹੁ ਪਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਹੁ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੇ ਖੁਦਿਆ ਦੁਸ਼ਟ ਜਲ ਦੁਖ ਆ ਗਏ ਗੁਰਮਤਿ ਨੀ ਲੀਨੀ ਦੁਰਮਤ ਪਤਖ ਹੋਈ ਗੁਰਮਤਿ ਭਗਤ ਪਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸਾ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭਾਗ ਭੀਖਿਆ ਭਾਈ ਸ਼ਬਦ ਤਸ ਰਹਾਉ ਪੰਚ ਬੈਲ ਗੱਡੀਆ ਦੇ ਤਾਰੀ ਰਾਮ ਕਲਾ ਨਿਭਹਿ ਪਤ ਸਾਰੀ ਤਰ ਤੂਟੀ ਗੱਡ ਸਿਰ ਭਾਰ ਲੱਕੜੀ ਬਿਰਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਸੋਗ ਬਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਆਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਰਾਮ ਭਗਤ ਜਨ ਤਰਨਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈ ਰਹਿਣ ਚਾਰ ਗੁਰਮੁਖ ਬੂਝੇ ਕੋ ਵਿਚਾਰ ਯੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤਾ ਇੱਕ ਕਾਲ ਕਿੰਨੀ ਦੂਰ ਪਖੰਡ ਵਰਤਿਆ ਜਾਨਣ ਦੂਰ ਗੁਰਮੁਖ ਬੂਝੇ ਸੋ ਜੀ ਹੋਈ ਅੰਤਰਨਾਮ ਬਸ ਸੁਖ ਹੋਈ ਦੁਆਪਰ ਦੂਜੇ ਦੁਬਦਾ ਹੋਏ ਪਰਮ ਭੁਲਾਨੇ ਜਾਣ ਦੋਏ ਦੁਆਪਰ ਧਰਮ ਦੋ ਪੈਰ ਰਖਾਏ ਗੁਰਮੁਖ ਵਿਤ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਭੇਟੇ ਨਾਮ ਉਧਾਰ ਸਭ ਯੁਗ ਮੈਂ ਸੱਚਾ ਇੱਕ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸੱਚੀ ਕਿਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣਾ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਪੂਜੇ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵੱਡ ਪਾਗ ਹੋਵੇ ਵੱਡ ਪਾਗੀ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਾਧ ਪ੍ਰਾਣੀ ਹਿਰਦੈ ਪ੍ਰਗਾਸ ਵੇਲੇ ਵੇਲਾ ਗਿਆ ਗੁਰਮਤਿ ਹਰ ਹਰ ਨਾਮ ਸਮਾਨੀ ਰਹਾਉ ਹੀਰਾ ਰਤਨ ਜਵੇ ਹਰ ਮਾਨਕ ਬਹੁ ਸਾਗਰ ਪਾਰ ਪੂਰ ਕੀਆ ਜਿਸ ਵੱਡ ਭਾਗ ਹੋਏ ਵੱਡ ਮਸਤਕ ਤਿੰਨ ਗੁਰਮਤਿ ਕੱਢ ਕੱਢ ਲਈਆ ਰਤਨ ਵੇਹਰ ਲਾਲ ਹਰ ਨਾਮਾ ਗੁਰ ਕੱਢ ਤਲੀ ਦਿਖਲਾਇਆ ਭਾਗਹੀਨ ਮਨਮੁਖ ਨੇ ਲੀਆ ਤਿੰਨ ਓਲੇ ਲਕਸ਼ ਪਾਇਆ ਮਸਤਕ ਭਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਧੰਨ ਧੰਨ ਗੁਰਮਤਿ ਹਰਿ ਪਾਇ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦਾ ਹਰ ਨੀਕੀ ਕਥਾ ਸੁਣਾਏ ਦੁਰਮਤਿ ਮਿਲ ਗਈ ਸਭ ਨੀਕਲ ਸਤਿ ਸੰਗਤ ਮਿਲ ਬੁੱਧ ਪਾਏ ਰਾਮ ਜਾਨ ਗੁਰਮਤਿ ਰਾਮ ਬੁਲਾਏ ਜੋ ਜੋ ਸੁਣੈ ਕਹਿ ਸੋ ਮੁਕਤਾ ਰਾਮ ਜਪਤ ਸੋ ਹਰਿ ਰਹਾਉ ਜੇ ਵੱਡ ਭਾਗ ਹੋਵੇ ਮੁਖ ਮਸਤਕ ਰਾਮ ਜਨਾ ਭੇਟਾਏ ਦਰਸ਼ਨ ਸੰਤ ਦੇਹੋ ਕਰ ਕਿਰਪਾ ਸਭ ਦਾਲਤ ਦੁੱਖ ਲਹਿ ਜਾਏ ਹਰ ਕੇ ਲੋਕ ਰਾਮ ਜਨ ਨੀਕੇ ਭਾਗੀ ਨਾ ਸੁਖਾਏ ਜਿਉਂ ਜੋ ਰਾਮ ਕਹੇ ਜਨ ਉਪਰ ਉੱਚੇ ਜਨ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਹਮ ਤ੍ਰਿਗ ਤੇ ਨਰ ਨਿੰਦਕ ਜਿਨ ਜਾਨੀ ਪਾਏ ਹਰ ਕੇ ਸਖ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲ ਜਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਓ ਆਮ ਦੀਨ ਤੇਰੀ ਸਰਨਾਏ ਹਾਮ ਬਾਰਕ ਪਿਤਾ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿੰਨ ਉਪਰ ਹਾਥ ਵਤਾਵੈ ਗੁਰਮੁਖ ਸਾਧ ਸੀ ਪ੍ਰਭਾਏ ਕਰ ਕਿਰਪਾ ਆਪ ਮਿਲਾਵੈ ਰਾਮ ਮੁਕੋ ਹਰ ਜਨ ਮੇਲ ਮਨ ਭਾਵੈ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਜਨ ਮਗ ਪਾਵੈ ਰਾਹਾ ਵਰ ਕੇ ਲੋਕ ਰਾਮ ਜਨ ਉੱਤਮ ਉੱਤਮ ਪਦਵੀ ਪਾਵੈ ਹਮ ਹੋਵਤ ਤੇਰੀ ਦਾਸ ਦਾਸਨ ਕੇ ਮੇਰੇ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵੈ ਸੇਵਟ ਭਾਗੀ ਹੀਰਤ ਮਨ ਤਨ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰੇ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੈ ਮੋਕੋ ਧਾਰ ਕਿਰਪਾ ਜੁਗ ਜੀਵਨ ਦਾਤੇ ਹਰ ਸੰਤ ਭਗੀ ਲੇ ਪਾਵੈ ਹੋਂ ਕਾਟੋ ਕਾਟ ਬਾਠ ਸਿਰ ਰਾਖੋ ਜਿਤ ਨਾਨਕ ਸੰਤ ਚੜ ਆਵੈ ਰਾਮ ਕਲੀ ਮਹੱਲਾ ਚੌਥਾ ਜੇ ਵਟ ਪਾਗ ਹੋਵੇ ਵਟ ਮੇਰੇ ਜਨ ਮਿਲਦਾ ਢਿੱਲ ਨਾ ਲਾਈਐ ਪਹੁੰ ਪਾਣੀ ਪੱਖਾ ਪੀਸੋ ਸੰਤ ਆਗੈ ਪੱਗ ਮਲਮਲ ਤੁਰਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ ਇਹ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜਿਵੜ ਅਵਰ ਨਾ ਕੋਈ ਮਿਲ ਸਤਿਗੁਰ ਵਸਤ ਪੁਰਖ ਧਿਆਈਐ
ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈਏ। ਇੱਕ ਆਪਣੇ ਸਵਾਏ ਆਏ ਵਾਹਿਗੁਰ ਆਗਿਆ, ਜੋ ਬਗਲ ਸਮਾਧ ਲਗਾਈਏ। ਬਗਲਾ ਕਾਗ ਨਿਚਕੀ ਸੰਗਤ ਜਾਇ ਕਰੰਗ ਮਿਖੂ ਮੁਗਲਾਈਏ। ਨਾਨਕ ਮੇਲ ਮੇਲ ਪ੍ਰਭ ਸੰਗਤ ਮੇਰੇ ਸੰਗਤ ਹੰਸ ਕਰਾਈਏ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੇ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਹੈ ਹਰ ਹਰ ਨਾਮਨ ਭਾਇਆ, ਮੈਂ ਹਰ ਬਿਨ ਬਿਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇ ਰਹਾਓ, ਮੇਰੇ ਇੱਕ ਖਿਨ ਪ੍ਰਾਣ ਨਾ ਰਹਾ। ਬਿਨ ਪ੍ਰੀਤਮ ਦੇਖੇ ਮੈਰੇ ਮੇਰੀ ਮਾਇਆ, ਧਨ ਧਨ ਵੱਡ ਪਾ ਗੁਰ ਚਰਨੀ ਆਏ। ਹਰ ਗੁਰਮਿਲ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਝੇ ਬੁੱਝੇ। ਮਨ ਹਰ ਜਾਪ ਜਪ ਜੋ ਪਾਇਆ, ਨਾਮ ਨਕਟੇ ਤਿੰਨ ਕਸਕ ਨੱਕ ਵਢਾਇਆ। ਮੋਕੋ ਜਗ ਜੀਵਨ ਜਿਵਾਲੈ ਸਵਾਮੀ, ਰਿਤ ਅੰਤਰ ਨਾਮ ਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿੱਤ ਮਿਲਿਆ ਹਰ ਉਤਾਰੇ। ਜੀ ਦਾਨ ਗੁਰ ਪੂਰੇ ਦੀਆ, ਹਰ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ। ਤਨ ਤਨ ਵੱਡ ਭਾਗ ਹਮਾਰ ਰਹਾ, ਕੋਟ ਕੋਟ ਦੇ ਤਿਸ ਧਿਆਵੈ ਤਾਕਾ। ਅੰਤਰ ਨਾਮ ਪਾਵਹ ਪਾਰੇ, ਹਿਰਦਾ ਕਾਮ ਕਾਮਣੀ ਮੰਗੇ, ਰਿਦ ਮੰਗ ਹੱਥ ਪਸਾਰੇ। ਹਰ ਜਸ ਜਾਪ ਜਪ ਵੱਡਾ ਵਡੇਰਾ, ਗੁਰਮੁਖ ਰੱਖੋ ਰਥਾਰੇ। ਜੇ ਵੱਡ ਭਾਗ ਹੋਵੇ ਤਾਂ ਜਪੀ ਹਰ ਭਵਜਲ ਪਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਾਨ ਹੈ, ਹਰ ਰੱਖ ਕੰਠ ਜਨ ਤਾਰੇ। ਨਾਨਕ ਪਿਤਾ ਮਾਤਾ ਹਰ ਪ੍ਰਭ ਹਮ ਬਾਰਕ ਹਰ ਪਤਪਾਰੇ। ਰਾਗ ਰਾਮ ਕਲੀ ਮਹੱਲਾ ਪੰਜਵਾ, ਕਰ ਪਹਿਲਾ ਕੂੰਕਰ ਸਤਿਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾਮ ਵਿਚਾਰ। ਕੋਈ ਮਾਟੀ ਕਾਕਾ ਧੋਪੈ ਸਵਾਮੀ, ਮਾਨਸ ਕੀ ਗਤ ਇਹੀ ਮੇਰੇ ਮਨ। ਸਤਿਗੁਰ ਸਿਵ ਸਕੋਈ, ਜੋ ਇੱਛੋ ਸੋਈ ਫਲ ਪਾਵੋ। ਫਿਰ ਦੁੱਖ ਨਾ ਵੈਪੈ ਕੋਈ ਰਹਾਓ, ਕਾਚੇ ਭਾਂਡੇ ਸਜਨ ਵਾਜੇ। ਅੰਤਰ ਜੋ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਦੇ ਹਮ, ਤੈਸੀ ਕਿਤ ਕਮਾਈ। ਤਨ ਤਨ ਤਾਪ ਕੇ ਸਭ ਆਪਣਾ ਇਹੋ ਆਪਣ ਜਾਣਾ। ਜਿਨ ਦੀਆ ਸੋ ਚੇਤਨਾ, ਮੋਹ ਅੰਧ ਲਪਟਾਣਾ। ਜਿਨ ਕੀਆ ਸੋਈ ਪ੍ਰਭ ਜਾਣ, ਤਾਂ ਕਰੂ ਮਹਿਲ ਅਪਾਰਾ। ਭਗਤ ਕਰੀ ਹਰ ਕੇ ਗੁਣ ਗਾਵਾ, ਨਾਨਕ ਦਾਸ ਤੁਮਾਰਾ। ਰਮ ਕਲੀ ਮਹੱਲਾ ਪੰਜਵਾ, ਪਵੋ ਚਰਨਾ ਤਲ ਉਪਰ ਅਬ ਅਸੀਂ ਸਿਵ ਕਮਾਵ। ਆਪਸ ਤੇ ਉਪ ਸਭ ਜਾਣੋ, ਤੋ ਦਰਗੇ ਸੁਖ ਪਾਵੋ। ਸੰਤੋ ਐਸੀ ਹੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇ ਪਵਿੱਤਰ ਆਖਿਨ ਬੋਲੋ ਗੁਰਮੁਖ ਬਾਣੀ ਰਹਾਓ। ਪਰ ਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ। ਸਤਿਗੁਰ ਮੇਰੇ ਨਾਮ ਨਿਤ ਪਾਵ, ਇਨਬਿ ਤਤ ਬਲੋਈ। ਪਰਮ ਚੁਗਾਵੋ ਗੁਰਮੁਖ ਲੇਵ ਲਾਵੋ, ਆਤਮ ਚੀਨੋ ਭਾਈ। ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸ ਸਿਉ ਕਰੋ ਬੁਰਾਈ। ਸਤਿਗੁਰ ਮਿਲੇ ਮਾਰਗ ਮੁਕਤਾ, ਸੇ ਜੇ ਮਿਲੇ ਸਵਾਮੀ। ਧਨ ਧਨ ਸੇ ਜਨ ਜਿਨੀ ਕਲ ਮੈਂ ਹਰ ਪੈ, ਜਨ ਨਾਨਕ ਸਤਿਗੁਰੂ ਬਾਨੀ। ਰਾਮ ਕਲੀ ਮਹੱਲਾ ਪੰਜਵਾਂ, ਆਵਤ ਹਰ ਕਣਾ ਜਾਵਤ ਦੁੱਖਾਂ ਨਾ ਵਿਆਪੈ ਮਨ ਰੋਗਨੀ। ਮਾਂ ਸਦਾ ਆਨੰਦ ਗੁਰ ਪੂਰਾ ਪਾਇਆ, ਤੋਤਰੀ ਸਗਲ ਵਿਯੋਗਨੀ। ਇਹ ਵਿਦ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ। ਤਾਂ ਹਾਰ ਹਰ ਹਰ ਸੁਭੋਗਨੀ ਰਾਹਾਵ, ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ। ਆਗਿਆ ਕਰੀ ਸਤ ਸੁਖ ਪੁੰਚ, ਜਦਗਤ ਵੇਖੋ ਹਰ ਸੁਨੀ। ਨਹਿ ਸਿਵ ਸਕਤੀ ਜਲਨੀ, ਪਵਨਾ ਤਹ ਕਾਰਣੀ ਮੇਦਨੀ। ਸਤਿਗੁਰ ਜੋ ਕਾ ਤਹਾਂ ਵਸਾਹਾ, ਜਾ ਅਵਗਤ ਨਾਥ ਗੁਮ ਧਨੀ। ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆ ਗਨੀ। ਨਹਿ ਸਿਵ ਸਕਤੀ ਜਲਨੀ, ਪਵਨਾ ਤਹ ਅਕਾਰਣੀ ਮੇਦਨੀ। ਸਤਿਗੁਰ ਜੋ ਕਾ ਤਹਾਂ ਵਸਾ, ਜਾ ਅਵਗਤ ਨਾਥ ਅਗਮ ਧਨੀ। ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹੋ ਕਿਆਗਨੀ। ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬਾ ਅੰਬ ਮਿਲੋਗਨੀ। ਰਾਮ ਕਲੀ ਮਹੱਲਾ ਪੰਜਵਾ, ਤ੍ਰੈ ਗੁਣ ਰਹਿ ਤ੍ਰੈ ਨਿਰਾਰੀ। ਸਤਿਗੁਰ ਸਿਧ ਨ ਜਾਣ, ਰਤਨ ਕੋਠੜੀ ਅੰਮ੍ਰਿਤ ਸੰਪੂਰਨ। ਸਤਿਗੁਰ ਕਹਿ ਖਜਾਨਾ, ਆਚਰਜ ਕਿਛੁ ਕਹਿ ਨਾ ਜਾਈ। ਬੈਸੇ ਗੋਚਰ ਪਾਈ ਰਹਾਓ, ਮੋਲ ਨਾਹੀ ਕਛੁ ਕਰਨਾ ਜੋਗਾ। ਕਿਆ ਕੋ ਕਹਿ ਸੁਣਾਵੈ, ਕਥਨ ਕਹਿਣ ਕੋ ਸੋਝੀ ਨਾਹੀ। ਜੋ ਪੇਖਾ ਤਿਸ ਬਨ ਅਵਸ ਸੂਈ, ਜਾਣਾ ਕਰਨ ਹਰਾ ਕਿਆ ਕੀਤਾ ਕਿਆ ਵਿਚਾਰਾ। ਆਪਣੀ ਗਤ ਮਤ ਆਪੇ ਜਾਣ, ਹਰਾ ਪੇਪੁਰ ਭੰਡਾਰਾ। ਸਾਰਾ ਸਮਰਥ ਮਨ ਚਾਖਿਆ ਤਿਪਤਰ ਹੈਗਾ। ਕੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸ਼ਰਨ ਆਈ। ਰਾਮ ਕਲੀ ਮਹੱਲਾ ਪੰਜਵਾਂ, ਅੰਗੀ ਕਰਕੇ ਪ੍ਰਭ ਆਪਣੇ ਬੈਰੀ। ਸਗਲੇ ਸਾਧ ਜਨ ਬੈਰੀ ਹੈ, ਇਹ ਜਗ ਲੂਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ, ਅਣਕ ਰਾਜ ਭੋਗ ਰਸ ਮਾਣੀ। ਨਾਉ ਜਪੀ ਪਰਵਾਸਾ ਤੇਰਾ ਰਹਾਉ, ਚੀਤ ਨ ਆਵਸ ਦੂਜੀ ਬਾਤਾਂ। ਸਿਰ ਉਪਰ ਰਖਵਾਰਾ, ਬੇਪਰਵਾਹ ਰਹਿਤੇ ਸਵਾਮੀ। ਏਕ ਨਾਮ ਕੈ ਆਧਾਰਾ, ਪੂਰਨ ਹੋਏ ਮਿਲਿਓ ਸੁਖਦਾਈ। ਉਹਨਾਂ ਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ। ਛੋੜਨਾ ਕਹਿ ਤੂ ਜਾਤਾ, ਵਰਨ ਨਾ ਸਾਕੋ ਜੈਸਾ ਤੂੰ ਹੈ। ਸਚੇ ਲੱਖੇ ਪਰ ਅਤੁਲ ਅਥਾ ਅਡੋਲ ਸਵਾਮੀ, ਨਾਨਕ ਕਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਤੂੰ ਦਾਨਾ ਤੂੰ ਅਬਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ। ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਂ ਹਮ ਕੈਸੀ ਤਤੀ। ਏਕ ਏਕ ਇੱਕ ਤੂੰ ਹੀ ਏਕ ਏਕ, ਤੂੰ ਰਾਜਾ ਤੋ ਕਿਰਪਾ ਤੇ ਸੁਖ ਪਾਇਆ।
राहो तू सागर हमंस तुम्हारे तुम में मान के लल्ला तुम देव तिल संकट मानो हम पुंछे सदन निहल्ला हम बार के तुम पिता हमारे तुम मुख देवो खीरा हम खेल सब लाडल डावा तुम सद गुनिंगे हीरा तुम पूरन पूरा संपूर्ण हम पी संग अघाय मिलत मिलत मिलत मिल रहे नानक कह न जाय राम कली महला पंजवा कर कर ताल पखावज नैनो मथ बजर बाबा मा करनो मद बासरी बाज जिह बातों अग जा नृत करे कर मनुआ नाच आने कुंगर सजा नाम कु नृत कारी भेखे बिकन हर दयाला जेता सतसंगारी रहा कार मंडली तन सबाई ऊपर गगन चंदोआ पवन विचोला करते केला जलते ओ पद हुआ पंच तत् गर्भपुत्रा की ना कृत में लावा हुआ चांद सूरज दो एक जरे चरागा चौ कुंट पीतर रखे दस पंतो पंच संगीता एक पीतर साते भिन्न प्रवे भाव दिखावे नभ नरारी भके करकर नृतो विदन राति गड़गड़ वाजे तूरा हुए एक न जावे एक पवावे एक आए जाए हुए तूरा कहो नानक सो बौर ना नाचै जिस गुर भेट पूरा राम कली महला पंजवा ओहकार एक तुन एक रग अलाप एक देसी एक दिखाव एक रहा ब्याप एक सुरत एक ही सेवा एक गुरते जाप पलो पलो रे कीर्तनिया राम रमा रामा गुण गाओ छुड माया कर तन स्वर भाव पंच विचित्र करे संतोका सासुरा लै चल बाजा पवान तान ता ताना पाऊ न बींगा कल फेरी फेर ना हो वह कभी एक शब्द बंद पल नारदी नरहर जान हदूरे कुंगर खड़ग त्याग व सूरे सहज आनंद दिखावै पावै हे इह नृतकारी जन्म ना आवै जे को अपने ठाकुर पावै कोट बाधेव कीर्तन गावै सात संगत की जावो टेक कहो नानक ते कीर्तन एक राम कली महला पंजवा कोई बोले राम राम कोई खुदाए कोई सेवै गुसाइया कोई अलाहे कारण करन करीम कृपा तार रहीम रहा कोई नावा तीर्थ कोई हज जाए कोई करे पूजा कोई सिर निवाए कोई पढ़े वेद कोई कतेब कोई उड नील कोई सुपेद कोई कह तुर्क कोई कह हिंदू कोई बादशाह पिस्त कोई सुरग हिंदू कहो नानक जिन हुकम पछाता प्रभ साहिब का तिन भेद जाता राम कली महला पंजवा पवना मह पवन समाया ज्योति मैं ज्योत रल जाया माटी माटी हुई एक रोवन हरे की कवन टेक कौन मुआरे कौन मुआ ब्रह्म ज्ञानी मिल करो बिचारा ए तो चलत बजरा हाओ अगली किश खबर ना पाई रोवन हार पे उठ सदाई परम मोके बांधे बंद सुपन भया पखलाए अंध ए तो रचन रचया करतार आवत जावत हुकम अपार नह को मुआ न मरन जोग न बिनस अवनासी होग जो जानो सो ए ना ही रख जान हारे को बल जाओ को नानक गुर परम चुकाया ना कोई मरण आवे जाया राम कली महला पंजवा जाप गोविंद गोपाल लाल राम नाम सिमर तुझे फिर न खाई महाकाल रहा कोट जन्म प्रम प्रम प्रम आयो बड़े पाओ साध संग पायो बिन गुर पूरे ना ही उधार बाबा नानक आखा एह विचार राग राम कली महला पंजवा कर दूजा एको अंकार सतगुर प्रसाद चार पुकारा ना तू मान खट पिए का बात बखाना दसा स्टी मिल एको कहे अता भी जोगी भेदना लह कि क्रिया उपवाज जोगिया मतवार रहाओ प्रथमे वस्या सत का खेड़ा तृतीय मैं किश पया दुतेड़ा द्वितीया अर्ध अर्ध समाया एक रहया त एक देखाया एक सूद प्रवे मनिया गांठी भिन्न भिन्न भिन्न भिन्न तनिया फिरती फिरती माला बुबज पाए खिंचा सूता आई थाए चौमह एक मट है किया ते बिखड़े थान अनक खिड़किया खोजत खोजत द्वारा आया ता नानक जोगी महल कर पाया यों केंकरी अनूप वाज सुन जोगी के मन मीठी लागे रहा दूजा राम कली महला पंजवा कहतागा करके लाई थिगली लो नाड़ी सुआ है अस्थि अंब कर डंडा तरिया क्या तू जोगी गर्भ परिया जब नाथ दिन रह नाई तेरी खिंता दो दे हाई रहा गहरी बपूतला बैठा तारी मेरी तेरी मदरा तारी मागा टूका तृप्त ना पावै नाथ छोड़ जाचा लाज ना आवै चल चल जोगी आसन तेरा सिंगी बाजा ने तो दासेरा गुर गुर कीत पूजना पाई फिर जोगी आवा जाए जिसन हुआ नाथ कृपाला रह रसा मारी गुर गोपाला नामै खिंथा नामै बस्तर जन नानक जोगी हुआ अस्थिर यूं जपया नाथ दिन रनाई हुण पाया गुर गोसाई रहा दूजा राम कली महला पंजवा करन करावन सोई जान ना दिसै कोई ठाकुर मेरा सुगड़ सुजना
ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਨੈ ਮਿਲੈ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਪਵਰ ਭੈ ਨਿਹ ਕਾਮ ਤਨ ਮਨ ਸੀਤਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟ ਸੰਸਾਰੀ ਕਿਆ ਦੇਵੋ ਜਾ ਸਭਕੇ ਤੇਰਾ ਸਤਬਲ ਹਰ ਜੋ ਲਖ ਬੇਰਾ ਤਨ ਮਨ ਜੀਓ ਪਿੰਡ ਦੇ ਸਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਿਵਾਰਾ ਮਹਿਲ ਬੁਲਾਇਆ ਜਿਸ ਸਤ ਸਤ ਦਿਖਲਾਇਆ ਕੋ ਨਾਨਕ ਸਾਹਿਬ ਪੜਦਾ ਤੂਟਾ ਹੋ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹਿਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦੀਓ ਮੁਖ ਦੇਵ ਸਗਲੀ ਚਿੰਤਾ ਬਨਿਵਾਰੀ ਤਿਸ ਗੁਰ ਕੋ ਸਤਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਤੂਰੇ ਸਤਿਗੁਰ ਰਹਾਉ ਮਹਿਮਾ ਜਾਗੀ ਗਰ ਗੰਭੀਰ ਹੋਏ ਨਿਹਾਲ ਦੇ ਜਿਸ ਧੀਰ ਜਾ ਕੇ ਬੰਧਨ ਕਾਟੇ ਰਾਏ ਸੋ ਨਰ ਬੋਰ ਨਾ ਜੋਨੀ ਪਾਏ ਜਾ ਕੇ ਅੰਤਰ ਪ੍ਰਗਟੋ ਆਪ ਤਾ ਕੋ ਨਾਹੀ ਦੁਖ ਸੰਤਾਪ ਲਾਲ ਰਤਨ ਤਪਾਲਾ ਪਰਿਆ ਸਗਲ ਕੁਟੰਬੋ ਜਨ ਲੈ ਤਰਿਆ ਨਾ ਕਿਸ਼ ਪਰਮਨਾ ਦੂਜਾ ਦੂਜਾ ਇੱਕੋ ਇੱਕ ਨਿਰੰਜਨ ਪੂਜਾ ਜਾਤ ਕਤ ਦੇਖੋ ਆਪ ਦਇਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤੰਤ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰਾ ਸੋ ਮਨ ਮੇਰਾ ਮੀਠਾ ਤਾਂ ਇਹ ਅਚਰਜ ਨੈਨੋ ਡੀਠਾ ਅਮ ਜਾਨੀ ਦੇ ਮਿਰਗੀ ਬਿਲਾਏ ਬੁਝ ਗਈ ਤਿਸ ਨਿਵਾਰੀ ਮਮਤਾ ਗੁਰ ਪੂਰਾ ਲੀਓ ਸਮਝ ਰਹਾਉ ਕਰ ਕਿਰਪਾ ਰੱਖਿਓ ਗੁਰ ਸ਼ਰਨਾ ਗੁਰ ਪਖ ਰਾਏ ਹਰ ਕੇ ਚਰਨਾ ਬੀਸ ਵਿਸਵੇ ਜਾ ਮਨ ਠਹਿਰਾਨਾ ਗੁਰਪਾਰਬਮ ਇੱਕ ਇਹੀ ਜਨ ਜੋ ਜੋ ਕਿਨੋ ਹਮ ਤਿਸਕੇ ਦਾਸ ਭਰਾ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿ ਰਾਜ ਗਲ ਮਿਲ ਚੱਲ ਇੱਕ ਪਾਈ ਜਾ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬੋਰਨ ਲੱਗ ਦੁਖਾ ਆਪੇ ਆਪ ਸਰਪਤ ਪਾਲ ਨਾਨਕ ਜਾਚੋ ਰੰਗ ਰਤ ਰੰਗ ਗੋਪਾਲ ਰਾਮ ਕਲੀ ਮਲ ਪੰਜਵਾ ਮੁਖਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨੇ ਪੂਰਨ ਰਹਿਤ ਉਪਦੇਸ਼ ਕਰਿਆ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪਣਾ ਕਮਾਵੈ ਪੰਡਿਤ ਵੇਦ ਵਿਚਾਰ ਪੰਡਿਤ ਬਣ ਕੇ ਕ੍ਰੋਧ ਨਿਵਾਰ ਪੰਡਿਤ ਰਹਾਉ ਆਗਿਆ ਰਾਖਿਓ ਸਾਲ ਗਿਰਾਮ ਮਨ ਕੀਨੋ ਦਾਸ ਦਿਸ ਬਿਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਵਿਚਾਰਾ ਅੰਧ ਕਮਾਏ ਖੱਟ ਕਰਮਾ ਅਰ ਆਸਨ ਧੋਤੀ ਬਾਗਠ ਗ੍ਰਹਿ ਪੜ ਨਿਤ ਪੋਥੀ ਮਾਲਾ ਫੇਰਿਆ ਮੰਗੇ ਵਿਭੂਤ ਕੋਏ ਬਿਦ ਕੋਏ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਉਸਤਰੀ ਮਾਏ ਚਤੁਰ ਵੇਦ ਪੂਰਨ ਹਰ ਨਾਏ ਨਾਨਕ ਤੇ ਕੀ ਸਰਨੀ ਪਾਏ ਰਾਮ ਕਲੀ ਮਹੱਲਾ ਪੰਜਵਾ ਕੁਟ ਬਿਗਨੀ ਅਵਨ ਨੇਰ ਅਣਕ ਮਾਇਆ ਤਾਂ ਕੀ ਚਿਰ ਅਣਕ ਪਾਪ ਤਾਂ ਕੇ ਪਾਣੀ ਹਰ ਜਾ ਕੋ ਮਾਇਆ ਭਈ ਕਰਤਾਰ ਸਿਸ ਸਹਿ ਹੋਏ ਭਗਵਾਨ ਅਣਕ ਜਤਨ ਉਵਾਕਾ ਸਰੰਜਾਮ ਰਹੋ ਕਰਤਾ ਰਾਖੇ ਕੀਤਾ ਕੌਣ ਕੀਰੀ ਜੀਤੋ ਸਗਲਾ ਪਵਨ ਬੇਅੰਤ ਮੈਂ ਮਾਂ ਤਾਂ ਕੀ ਕੇਤਕ ਵਰਨ ਬਲ ਬਲ ਜਾਈਏ ਤਾਂ ਕੇ ਚਰਨ ਤਿੰਨ ਹੀ ਕੀ ਆ ਜਪ ਤਪ ਧਿਆਨ ਅਣਕ ਪ੍ਰਕਾਰ ਕੀ ਆ ਤਿੰਨ ਦਾਨ ਭਗਤ ਸੋਈ ਕਲਮੈ ਪ੍ਰਵਾਨ ਜਾ ਕਉ ਠਾਕੁਰ ਦੀਜਾ ਮਾਂਡ ਸਤਸੰਗ ਮਿਲ ਪਏ ਪ੍ਰਗਾਸ ਸਹਿਜ ਸੁਖਸ ਨਿਵਾਸ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ ਦੋਸਨ ਦੀਜੇ ਕਾਹੂ ਲੋਕ ਜੋ ਕਮਾਵਣ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਪਿਆ ਪੂਰੇ ਗੁਰਬਚਨੀ ਰਹਾਉ ਤਨ ਤਨ ਗਲਤ ਮਿਥਿਆ ਵਿਸਥਾਰ ਹੈਵਰ ਗੈਵਰ ਚਾਲਣ ਹਾਰ ਰਾਜ ਰੰਗ ਹੋ ਰੂਪ ਸਭ ਕੂਰ ਨਾਮ ਬਿਨ ਹੋ ਜਸੀ ਤੁਰ ਪਰਮ ਭੁਲੇ ਬਾਦ ਅਹੰਕਾਰੀ ਸਾਂਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਿਰਧਾਨੀ ਸਕਤ ਇਹ ਵੀ ਕਰਤ ਵਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਿਧਾਨਾ ਸਾਧੂ ਪਾਹੇ ਨਾਨਕ ਗੁਰੂ ਗੋਬਿੰਦ ਜੈ ਤੂਠਾ ਖਟਕੜ ਮਈਆ ਤਨਿਹ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਚੌਹਨ ਸ਼ਬਦ ਪੂਰਨ ਨਾਦ ਅਨਹਦ ਬਾਜੇ ਚਰਜ ਵਿਸਮਾਦ ਕਿਲ ਕਰੇ ਸੰਤ ਹਰ ਲੋਕ ਪਰਬੰ ਪੂਰਨ ਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਵੈਸ ਗੁਣ ਗਾਵੈ ਤਹ ਰੋਗ ਸੋਗਨੀ ਜਨਮ ਮਰਨ ਰਹਾਉ ਉਹਾਂ ਸਿਮਰੇ ਕੇਵਲ ਨਾਮ ਬਿਰਲੇ ਪਾਵੇ ਬਿਸਰਾਮ ਭੋਜਨ ਭਾਉ ਕੀਰਤਨ ਆਧਾਰ ਨਿਸ਼ਚਲ ਆਸਨ ਬੇਸੁਮਾਰ ਡਿਗਨ ਡੋਲੇ ਕਤ ਹੁਨਾ ਧਾਵੈ ਗੁਰਪ੍ਰਸਾਦ ਕੋ ਮੈਲ ਪਾਵੈ ਭ੍ਰਮ ਭੈ ਮੋਹ ਨ ਮਾਇਆ ਜਾਲ ਸੁਮ ਸਮਾਧ ਪ੍ਰਭੂ ਕਿਰਪਾਲ ਤਾਂ ਕਾ ਅੰਤ ਨਾ ਪਾਰਾਵਾਰ ਆਪੇ ਗੁਪਤ ਆਪੇ ਪਾਸਾਰ ਜਾ ਕੇ ਅੰਤਰ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਪੇਟ ਸੰਗ ਪਾਰਬਮ ਚਿਤ ਆਇਆ ਸੰਗਤ ਕਰ ਸੰਤੋਖ ਮਨ ਪਾਇਆ ਸੰਤ ਚਰਨ ਮਾਥਾ ਮੇਰੋ ਪੌਤ ਅੰਕ ਵਾਰ ਸੰਤ ਡੰਡੋਤ ਇਮਨ ਸੰਤਨ ਕੇਬਲ ਹਾਰੀ ਜਾ ਕੇ ਉੱਠ ਗਈ ਸੁਖ ਪਾਇਆ ਰੱਖੇ ਕਿਰਪਾ ਤਰ ਰਹਾਉ ਸੰਤ ਚਰਨ ਧੋਏ ਧੋਏ ਪੀਵਾ ਸੰਤਾ ਦਰਸ ਪੇਖ ਪੇਖ ਜੀਵਾ ਸੰਤ ਕੀ ਮੇਰੇ ਮਨ ਆ ਸੰਤ ਹਮਾਰੀ ਨਿਰਮਲ ਰਾਜ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੇ ਕਬੂਨਾ ਕਰਦਾ ਸੰਤ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸੁਰਤ ਮਤ ਬੁੱਧ ਪ੍ਰਗਾਸ ਗੈਰ ਗੰਭੀਰੇ ਪਰ ਗੁਣਤਾਸ ਜੀ ਜਨ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖ ਨਿਹਾਲ ਰਾਮ ਕਲੀ ਮਹਿਲਾ ਪੰਜਵਾ ਤੇਰੇ ਕਾਜ ਨਾ ਗ੍ਰਹਿ ਰਾਜ ਮਾਲ ਤੇਰੇ ਕਾਜ ਨਾ ਬਿਖੈ ਜੰਜਾਲ
ਇਸ਼ਟ ਮੀਤ ਜਾਣ ਸਭ ਛਲ, ਹਰ ਹਰ ਨਾਮ ਸੰਗ ਤੇਰੇ ਚੱਲ, ਰਾਮ ਨਾਮ ਗੁਣ ਗਾਏ ਲੈ ਬੀਤਾ, ਹਰ ਸਿਮਰਤ ਤਿਰ ਲਾਜ ਰਹ, ਹਰ ਸਿਮਰਤ ਜਮ ਕਾਸ਼ ਨਾ ਕਹਿ ਰਹਾਉ, ਬਿਨ ਹਰ ਸਗਲ ਨਿਰਾਰਥ ਕਾਮ, ਸੋਇਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪਵਨ ਸੁਖਾ, ਇਹਾਂ ਊਹਾਂ ਤੇਰੋ ਉਜਾ ਉਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਿਨਹਿ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਾਨ ਕੋਏ, ਤਾਂ ਕਿ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰ ਸੋਈ ਪ੍ਰਵਾਹ, ਨਾਨਕ ਦਾਸ ਤਾ ਕਹਿ ਕੁਰਬਾਨ, ਨਾਮ ਕਲੀ ਮਹੱਲਾ ਪੰਜਵਾਂ, ਸੰਚੈ ਦਰਬ ਦੇ ਦੁਖ ਲੋਕ, ਤੇਰਾ ਕਾਜ ਨਾ ਅਵਰਤ ਜੋਗ, ਕਰ ਅਹੰਕਾਰ ਵਰਤ ਅੰਧ, ਚਮਕੀ ਜੇਵੜੀ ਤੂੰ ਪਾਗ ਬੰਧ, ਛਾੜ ਬਰਾਣੀ ਤਤ ਮੂੜੇ, ਇਹਾਂ ਬਸਨ ਰਤ ਮੂੜੇ, ਮਾਇਆ ਕੇ ਮਾਤੇ ਤੈ ਉੱਠ ਚੱਲਣ ਰਾਤ, ਸੰਘ ਸੁਪਨ ਰਹ ਬਾਲ ਵਿਵਸਥਾ, ਬਾਰ ਕੰਦ ਪਰ ਚੁਭਣ ਲੱਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸੰਚੇ ਮਾਏ, ਪ੍ਰੇਮ ਭਏ ਬਿਰਧ ਪੈ ਛੁੱਟ ਚੱਲਿਓ ਪਛਤਾ, ਚਰੰਗ ਕਾਲ ਪਾਏ ਦੁਰਲਭ ਦੇ ਨਾਮ ਵਿਹੂਣੀ ਹੋਈ, ਖੇ ਪਸ਼ੂ ਪ੍ਰੇਤ ਮੁਗਤੇ ਬੁਰੀ, ਤਿਸਰਾ ਬੂਝੇ ਜਨ ਇਹ ਸ੍ਰੀ ਹੀ, ਸੁਣ ਕਰ ਤਾਰ ਗੋਬਿੰਦ ਗੋਪਾਲ, ਦੀਨ ਦਲ ਸਦਾ ਕਿਰਪਾਲ, ਤੁਮੇ ਛਡਾਵੋ ਛੁੱਟ ਕੇ ਬੰਦ, ਬਖਸ਼ ਪਲਾਵੋ ਨਾਨਕ ਜਾ ਗੰਧ, ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਯੋਗ ਬਣਾਈ ਕਾਜ, ਸੰਗ੍ਰਹਿ ਅਨ ਰਾਜ, ਪ੍ਰਤ ਪਰ ਸਰ ਸੰਹਾਰ, ਅੰਤ ਕੀ ਵਾਰ ਸੁਧਾਰੇ, ਨਾਮ ਬਿਨਾ ਸਭ ਝੂਠ ਪਰਾਨੀ, ਗੋਬਿੰਦ ਭਜਨ ਬਿਨ ਅਵਰ ਸੰਗ ਰਤੇ, ਤੇ ਸਭ ਮਾਇਆ ਮੂਠ ਪਰਾਨੀ ਰਹਾਉ, ਤੀਰਥ ਨਾਏ ਨਾ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ, ਬੋਲੋ ਕ ਪਚਾਰਾ ਗਤ ਨਹੀਂ ਹੋਏ, ਨਾਮ ਬਿਹੂਣੇ ਚਲ ਸਹਿ ਰੋਏ, ਬਿਨ ਹਰ ਨਾਮ ਨਾ ਟੂਟਸ ਪਟਲ, ਸੋਧੇ ਸ਼ਾਸਤਰ ਸਿਮਰਤ ਸਗਲ, ਸੋ ਨਾਮ ਜਪੈ ਜੇ ਸਾਪ ਜਪਾਏ, ਸਗਲ ਫਲਾਸੇ ਸੂਖ ਸਮਾਏ, ਰੱਖਣ ਹਰੇ ਰੱਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹਾਥ, ਜਿਤ ਲਾਵੈ ਤਿਤ ਲਾਕੇ ਸੁਆਮੀ, ਨਾਨਕ ਸਾਹਿਬ ਅੰਤਰਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗਪਤੀ ਜਾਨਾ, ਡੁੱਲਣ ਤੇ ਝੁਕਾ ਠਹਿਰਾਇਆ, ਸਤਮਾਹਲੇ ਸਸਮਾਇਆ, ਦੁਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਪਿਆ ਰਹਾਉ, ਸਗਲ ਪਵਿੱਤਰ ਸਰਬ ਨਿਰਮਲਾ, ਜੋ ਵਰਤਾਏ ਸੋਈ ਭਲਾ, ਤੇ ਰਾਖੈ ਸੋਈ ਮੁਕਤ ਥਾਨ, ਜੋ ਜਪਾਏ ਤੇ ਸੋਈ ਨਾਮ, ਅੰਤਰ ਜਾਤ ਅਠਸਰ ਤੀਰਥ ਜੈ ਸਾਖ ਭਗਤ ਹਰੈ, ਤੈ ਬੈਕੁੰਠ ਜ ਨਾਮ ਉਚਰੈ, ਸਰਬ ਆਨੰਦ ਜਬ ਦਰਸ਼ਨ ਪਾਈਏ, ਗ੍ਰਾਮ ਗੁਣਾ ਨਿਤ ਨਿਤ ਹਰ ਗਾਈਏ, ਆਪੇ ਕੜਕੜ ਰਹੇ ਬਿਆਪ, ਸਗਲ ਦਾ ਦਇਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਪ੍ਰਭ ਨਾਠੇ ਦੂਰੇ, ਨਾਨਕ ਕਉ ਗਿਰ ਭੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਾਪ ਤਾਪ ਸਨਾ ਬਿਸਰਾਮ, ਰਿੱਧ ਬੁੱਧ ਸਿੱਧ ਸੁਰ ਗਿਆਨ, ਅਣਕ ਰੂਪ ਰੰਗ ਭੋਗ ਰਸਾਏ, ਗੁਰਮੁਖ ਨਾਮ ਨਿਮਖ ਹਿਰਦੈ ਬਸੈ, ਹਰਕੇ ਨਾਮ ਕੀ ਵਡਿਆਈ, ਕੀਮਤ ਕਹਿ ਨਾ ਜਾਇ ਰਹਾਉ, ਸੂਰ ਬੀਰ ਤਿਜ ਮਤ ਪੂਰਾ, ਸਹਿ ਸਮਾਤੁਨ ਗਹਿਰ ਗੰਭੀਰਾ, ਸਦਾ ਮੁਕਤ ਤਾਂ ਕੇ ਪੂਰੇ ਕਾਮ, ਜਾ ਕੇ ਹਿਰਦੈ ਬਸੈ ਹਰ ਨਾਮ, ਸਗਲ ਸੁਖ ਆਨੰਦ ਅਰੋਗ ਸਮਦਰਸੀ, ਪੂਰਨ ਨਿਰਯੋਗ ਆਏ ਨਾ ਜਾਏ ਡੋਲਾ ਕਤ ਨਾਹੀ, ਜਾ ਕੇ ਨਾਮ ਬਸੈ ਮਨ ਮਾਹੀ, ਦੀਨ ਦਇਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰ ਚਿੰਦ, ਨਾਨਕ ਕਉ ਗੁਰ ਦੀ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ, ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ, ਆਗਿਆ ਮਿਲਣ ਥਾ ਵਿਥਾਓ, ਗੁਰ ਪੂਰੇ ਕੀ ਚਰਨੀ ਲਾਗ, ਜਨਮ ਜਨਮ ਕਰ ਸੋਇਆ ਜਾਗ, ਹਰ ਹਰ ਜਾਪ ਜਪ ਲਾ, ਗੁਰ ਕਿਰਪਾ ਤੇ ਹਿਰਦੈ ਵਾਸੈ ਭਵਜਲ ਪਾਰ, ਪਰ ਲਾ ਰਹਾ ਨਾਮ ਨਦਾਨ ਤੇ ਮਨ ਅਟਲ, ਤਾਂ ਛੂਟਾ ਮਾਇਆ ਕੇ ਪਟਲ, ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ, ਸੁਧ ਸੁਧ ਸੁਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ, ਸੋ ਹਰ ਭਜਨ ਸਾਧ ਕੈ ਸੰਗ, ਮਨ ਤਨ ਰੱਪ ਹਰ ਕੈ ਰੰਗ, ਛੋਟ ਸਿਆਣ ਬਹੁ ਚਤੁਰਾਈ, ਮਨ ਬਿਨ ਹਰ ਨਾਵੈ ਜਾਇ ਨਾ ਕਾਈ, ਦਇਆ ਤਰੀ ਗੋਬਿੰਦ ਗੋਸਾਈ, ਹਰ ਨਾਨਕ ਟਿਕ ਟਿਕਾਈ, ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੈ ਸੰਗ ਰਾਮ ਰੰਗ ਖੇਲ, ਅੱਗੇ ਜਮਸੋ ਹੋਏ ਨਾ ਮੇਲ, ਅਹੰ ਬੁੱਧ ਕਾ ਭੈ ਬਿਨਾਸ, ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ, ਅਹੰਕਾਰ ਨ ਕਾਜੈ ਕੁਸਲ ਸੇਤੀ, ਕਰ ਜਾਹੇ ਪੰਡਿਤ ਰਹਾਉ, ਹਰ ਕਾ ਜਸ ਨਿਧ ਨਿਯਲਾ, ਪੈ ਮੂਰਤ ਪੈ ਮਨ ਪੂਰਨ ਪੈ ਮਨੋਰਥ ਸਾਹਿਬ, ਦੁੱਖ ਨਾਠਾ ਸੁਖ ਕਰਮੈ ਆਇਆ, ਦੁ ਸੰਤ ਪ੍ਰਸਾਦ ਕਮਲ ਬਿਗਸਾਇਆ, ਨਾਮ ਰਤਨ ਜਿਨ ਪਾਇਆ ਦਾਨ, ਤੇਹ ਜਨ ਹੋਏ ਸਗਲ ਨਿਧਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਹੇ ਜਾਏ, ਹਰ ਕੀ ਕਥਾ ਸੁਨਤ ਪਵਿੱਤ, ਜਿਹਵਾ ਭਗਤ ਪਾਈ ਗਤ ਮਤ, ਸੋ ਪ੍ਰਵਾਨ ਜਿਸ ਜੈ ਵਸਾਈ, ਨਾਨਕ ਤੇਜਨ ਉੱਤਮ ਪਾਈ, ਰਾਮ ਕਲੀ ਮਹੱਲਾ ਪੰਜਵਾਂ, ਗੋ ਕਰ ਫਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀਨੀ ਸਾਧ ਕੋ ਨਾਨਕ, ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ, ਰਾਮ ਨਾਮ ਬਿਨ ਗਤ ਨਿਕਾਈ, ਗੁਰ ਪੂਰਾ ਭੇਟ ਤੋਂ ਉਧਾਰ ਰਹਾਉ,
जब उसको कोई देवे मान तब आपस ऊपर रख गुमान, जब उसको कोई मन पर हर तब सेवक सेवा करे मुख बेरावे अंत ठगावे एक ठौरो कहीं ना समावे। उन मोहे बहुते ब्रह्मांड रमजनी कीनी खंड खंड जो मांगे सुपूखा रहा इस संग राचे सुख चुना लाहा इसे त्याग सत संगत कर बटपकी नानक तारा राम कली महला पंजवा आत्म राम सर्ब मैं पेख पूर्ण पूर रहा प्रभेख रतन अमोल हृदय मैं जान अपनी वस्तु आप पछाण पी अमृत संतन प्रसाद वड्डे पग हुबे तो पाई बिन जेवा कह जाना सुधरहा अठ दस वेद सुने कह डोरा कोट परगास ना दिसा अंधेरा पशु प्रीत का संग रच जिस नहीं बुझा वह सुखित बिद बुझे जानन हार रहा प्रभ जान उत्पुत भगतन संज्ञान बिगस बिगस अपना प्रभ गावे नानक तिन जन नेड़ आवे राम कली महल पंजवा निम दीन नाम की उपवेता हर तन रास नरासे बित काटी बंदर सेवा लाए हर हर भगत राम गुण गाए बाजे अनहद बाजा रस क्रस गुण गावे हर जन अपने गुरुदेव नवाज रहा आए बने पूर्व ला पाग जन्म जन्म का सोया जाग गई गिलान साध कर संग मन तन रातो हर के रंग रखे रखन हर दयाल नागे सेवा ना कृपा किश काल कर कृपा प्रभ कीनी दया बुढ़त दुख में काट लिया सुन सुन उपजो मन में चाओ आठ पैर हर के गुण गाओ गावत गावत परम गत पाई गुर प्रसाद नानक लेव लाई राम कली महला पंजवा कोडी बदले त्याग रतन छोड़ जाए ताहू का जतन सो संचय जो होछी बात माया मोहया टेढ़ हो जात अपागे तैं लाज नाही सुख सागर पूरन परमेश्वर हर नचेत मन माही रहाओ अमृत कौरा बिख्या मीठी साकत की बिद नैनो डीठी कूड़ कपट अहंकारी जन नाम सुनत जस बिछु जन बिछु डसाना माया कारण सदहि झूरे मन मोह कबिन उस्तत करे निरपुन निरंकार दातार तिसो प्रीतन कर गवार सब साहां सिर साचा शाह बेह मोहताज पूरा पातशाह मोह मंग लटे परम गिरह नानक तरी तेरी मेहर राम कली महला पंजवा रहन तिस जप हर नाओ आगे दरगे पाव ठाओ सदा आनंद न हो भी सोक कबु न व्यापै हो मै रोग सो को जो संतो हर ब्रह्म ज्ञानी बिस्मन बिस्म भय बिस्मादा परम घत पाप हर सिमर प्राणी राहो गण मन देखो सगल विचार नाम बिना को सकन तार सगल पावना चाल संग भव जल त्रिय प्रभ कह रंग सोग रोग सगल में देही तो इना उत्तर मैल हो मैं व्यापै दुबदा फैल और हर औख जोजन खाए तांका रोग सगल मिट जाए कर कृपा पावन दयाल मंत्र कमन बिस्तर गोपाल तेरी शाह तेरी दास की होवा तूर नानक की प्रभ श्रद्धा पूर राम कली महला पंजवा तेरी शरण पूरे गुरदेव तुझ बिन दूजा नाही कोए तो समर्थ पूर्ण पार ब्रह्म सो तय पूरा जिस कर्म तरन तारन प्रभ तेरो नाओ एका सन गहे मन मेहरे तुद बिन दूजा नाही ठाओ राहाओ जाप जब जीवा तेरा नाओ आगे दरगे पावो ठाओ दुख अंधेरा मन ते जाए दुरमत बिन सहरा तह हर नाए चरण कमल सो लागी प्रीत गुर पूरे की निर्मल रीत पाओ पागा निरपो मन बसाए अमृत नाम रतना नित जपै कुड़जम के कटे भाए विराया पाय लभ सच तन लाहे तोट न आवा खोट पंडार नानक भगत सोहा हर द्वार राम किली महला पंजम रतन जवेहर नाम सतसंतोख ज्ञान सूख सहि दया का पोता हर भगता हवाले हो तर मेरे राम को भंडार खात खर्चत खर्च कह तोट नाव अंत नहीं हर पारा बर रहा कीर्तन निर्मोलक हीरा आनंद गुणिंग हीरा अनहद बाणी पूंजी संतन हथ राखी कुंजी सुन समाध गुफा तयासन केवल ब्रह्म पूर्ण तह बसन भगत संग प्रभ गोष्ट करत तह हरखना सोगना जन्म न मरत कर कृपा जिस आप दिवाया साध संग तिन हर तन पाया दयाल पुरख नानक अरदास हर मेरी वर्तन हर मेरी रास राम कली महला पंजवा मेहमाना जाने वेद ब्रह्मणी जाने भेद अवतार न जाने अंत परमेश्वर पार बंबे अंत अपनी गत अब जाना सुन सुन अवर बखाना राहव संकर नि जाने भेव खोजत हर देव देविया नि जाने मरम सब उपर अलख पर ब्रह्म अपना रंग करता केल आप बिछुरा अपे मेल एक परमा एक भगती लाए अपना किया आप जनाए संतन की सुन सची साखी सो बोला जो पिख आखी नहीं लेप तिस पुन पाप नानक प्रभ आपिया ब्रह्म करी महला पंजवा किशु काय न कियो जान सुरत मत नाही किश ज्ञान जाप ताप सील नहीं धर्म किशु न जानो कैसा कर्म ठाकुर प्रीतम प्रभ मेरे तुझ बिन दूजा अवर न कोई भूला चुक प्रभ तेरे रहाओ
ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਵਿਖੇ ਵਿਆਦਮ ਕੇ ਗਾਮ ਬਾਸ ਕਰਨ ਹਰ ਮੇਰੇ ਪ੍ਰਭ ਏਕ ਨਾਮ ਤੇਰੇ ਕੇ ਮਨ ਮੈਂ ਟੇਕ ਸੁਣ ਸੁਣ ਜੀਵਾ ਮਨ ਵਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗਣਤ ਜੀ ਕਾ ਦਾਤਾ ਜਿਸ ਜਨਾਵਾ ਤਿੰਨ ਤੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਰਾਧੇ ਪ੍ਰਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰੱਖਣ ਹਰ ਦਿਆਲ ਕੋਟ ਪਾਪ ਖੰਡੇ ਨਿਮਕ ਖਿਆਲ ਸਗਲ ਅਰਧ ਜੰਤ ਮਿਲੀਏ ਪ੍ਰਭ ਗੁਰ ਮਿਲ ਮੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਵਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕਿ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਾਨ ਵਾਹੇ ਪਏ ਆਨੰਦ ਤਾਰਨ ਤਰਨ ਹਰ ਸ਼ਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਧਾਰ ਉੱਚੇ ਤੇ ਉੱਚ ਆਪਾਰ ਸੋ ਮਤ ਸਾਰ ਜਤਰ ਸਿਮਰੀ ਜੇ ਕਰ ਕਿਰਪਾ ਜਸਾ ਪੇ ਦੀਜੇ ਸੁਖ ਸਹਿਜ ਆਨੰਦ ਹਰਨਾਉ ਨਾਨਕ ਜਪਿਆ ਗੁਰਮਿਲ ਨਾਉ ਰਾਮ ਕਲੀ ਮਹੱਲਾ ਪੰਜਵਾ ਸਗਲ ਸਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚੰਦੇ ਸਹੀ ਫਾਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰਸਿਉ ਰਹਾ ਦੂਜਾ ਨਹੀਂ ਜਾਣੈ ਕੋਈ ਸਤਗੁਰ ਨਿਰੰਜਨ ਸੋਏ ਮਨੁ ਕਰ ਰੂਪ ਨਜਾਨ ਮਿਲੀ ਮਾਨੇ ਮਾਨ ਗੁਰ ਕੀ ਟੇਕ ਹਰ ਟੇਕ ਟਿਕਾਏ ਅਵਰ ਆਸਾ ਸਵਲਾਹੇ ਹਰ ਕਾ ਨਾਮ ਮੰਗ ਨਿਧਾਨ ਤਾਂ ਦਰਗਹਿ ਪਾਵੈ ਮਾਨ ਗੁਰ ਕਾ ਬਚਨ ਜਾਪ ਮੰਤ ਇਹ ਭਗਤ ਸਾਰ ਤਤ ਸਤਿਗੁਰ ਭਜ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਹੋਵਾ ਸੋਈ ਭਲ ਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੋ ਆਓ ਆਨੰਦ ਕਾਰ ਸੰਤ ਜਪ ਛੋੜ ਸਿਆਣਪ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵਜਲ ਉਤਰ ਪਾਰ ਦੇਵਨ ਹਰ ਦਤਾਰ ਅੰਤਰ ਪਾਰਾ ਵਾਰ ਜਾ ਕੇ ਘਰ ਸਰਬ ਨਿਧਾਨ ਰੱਖਣ ਨਰ ਨਿਧਾਨ ਨਾਨਕ ਪਾਏ ਹੋਏ ਨਿਧਾਨ ਹਰੇ ਹਰਿ ਨਿਰਮਲ ਨਾਮ ਜੋ ਜਪੈ ਤਿਤਕੀਗਤ ਹੋਏ ਨਨ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਤੁਲਭ ਦੇ ਸਵਾਰ ਜਾਹੇ ਨਾ ਦਰਗਹਾਰ ਹਲਤ ਪਲਤ ਉਦ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਹੇ ਦੋਵੇਂ ਸੁਹੇਲੇ ਅਚਰਜ ਪ੍ਰਕਿਤੇ ਅਵਰਾਹਾਓ ਉਠਤ ਬੈਠਤ ਹਰ ਜਾਪ ਬਿਨਸ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉੱਤਮ ਇਹੋ ਕਰਮ ਹਾਂ ਸਗਲ ਧਰਮ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਦਾਹਰ ਜਨਮ ਜਨਮ ਕਾ ਉਤਰਾ ਭਾਰ ਪੂਰਨ ਤੇਰੀ ਹੋਵੇ ਆਸ ਜਾ ਜਮਕੀ ਕਟੀ ਤੇਰੀ ਫਾਸ ਗੁਰ ਕਾ ਉਪਦੇਸ਼ ਸੁਨੀਜ ਨਾਨਕ ਸੁਖ ਸਹਿਜ ਸਮੀਜ ਰਾਮ ਕਲੀ ਮਹੱਲਾ ਪੰਜਵਾ ਜਿਸਕੀ ਤਿਸਕੀ ਕਰਮਾਨ ਆਪਣ ਲਾਹੇ ਗੁਮਾਨ ਜਿਸਕਾ ਤੂੰ ਤਿਸਕਾ ਸਭ ਕੋਏ ਤਿਸੇ ਰਾਤ ਸਦਾ ਸੁਖੋਏ ਰਹਾਉ ਕਾਹੇ ਭ੍ਰਮ ਭ੍ਰਮੇ ਬਿਗਾਨੇ ਨਾਮ ਬਿਨਾ ਕਿਸ ਕਾਮਨਾ ਆਵੇ ਮੇਰਾ ਮੇਰਾ ਕਾਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੇ ਸੁਈ ਮਨ ਲੇ ਮਨ ਮਾਨੇ ਮਨ ਹੋਵੈ ਰਲ ਹੋਵੈ ਖੇ ਤਿਸਕਾ ਪਾਣਾ ਲਾਗੇ ਮੀਠਾ ਗੁਰਪ੍ਰਸਾਦ ਬਿਰਲੇ ਮਨ ਮੂਠਾ ਬੇਮੋਹ ਪਾ ਬੇਪ੍ਰਵਾਹ ਗੁਚਰਿਆ ਪਾਠ ਮੈਂ ਮਨ ਤਾ ਕੋ ਜਾਪ ਜਿਸ ਚਿਤ ਆਏ ਬਿਨਸੈ ਦੁੱਖਾ ਹਲਤ ਪਲਤ ਉਜਲ ਮੁੱਖਾ ਕੌਣ ਕੌਣ ਉਦਰੇ ਗੁਣ ਗਾਏ ਗਣ ਨਾ ਜਾਈ ਕੀਮ ਨਾ ਪਾਏ ਬੂਢਤ ਲੋਹ ਸਾਧ ਸੰਗਤਰ ਨਾਨਕ ਜਿਸੈ ਪ੍ਰਾਪਤ ਕਰ ਰਾਮ ਕਲੀ ਮਹੱਲਾ ਪੰਜਵਾ ਮਨ ਮਾਹਿ ਜਾਪ ਭਗਵੰਤ ਗੁਰਪੂਰੇ ਇਹ ਦਿਨ ਮੰਤ ਮਿਟੇ ਸਗਲ ਭਇ ਤ੍ਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿਣ ਨਾ ਜਾਈ ਸੱਚ ਹੈ ਸੱਚ ਲਖ ਪੇਵਰ ਹਾਉ ਕਰਨ ਕਰਾਵਨ ਆਪ ਤਿਸਕੋ ਸਦਾ ਮਨ ਜਾਪ ਤਿਸਕੀ ਸੇਵਾ ਕਰਨ ਨੀਤ ਸੱਚ ਸਹਿ ਸੁਭਾਵੈ ਮੇਰੇ ਮੀਤ ਸਾਹਿਬ ਮੇਰਾ ਅਤ ਭਾਰਾ ਖਿੰਨ ਮਹਿ ਥਾਪ ਥਪਨ ਹਾਰਾ ਤਿਸ ਬਿਨ ਅਵਰ ਨਾ ਕੋਈ ਜਨਕਾ ਰੱਖ ਸੋਈ ਕਰ ਕਿਰਪਾ ਅਰਦਾਸ ਸੁਨੀਜੈ ਕਿ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਹਫਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੋਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣ ਤਾਸ ਏਕੋ ਨਾਮ ਤੈ ਮਨ ਮੇਰੇ ਅਵਰ ਛੁੱਟੀ ਸਾ ਕਾਰ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਵੈ ਮਨ ਮੇਰੇ ਰਾਹਾ ਤੁਮੇ ਹੀ ਕਾਰਨ ਕਰਨ ਚਰਨ ਕਮਲ ਹਰ ਸ਼ਰਨ ਮਨ ਤਨ ਹਾਰ ਉਹੀ ਤਿਹਾ ਆਨੰਦ ਹਾਰ ਰੂਪ ਦਿਖਾਇਆ ਤੇਸੀ ਕੀ ਉੱਠ ਸਦੀਵ ਜਾ ਕੇ ਕੀਨੇ ਹੈ ਜੀਵਾ ਸਿਮਰਤ ਹਰ ਕਰਤ ਨਿਧਾਨ ਰਾਖਣ ਹਰ ਨਿਧਾਨ ਸਰਬ ਕੀ ਦਿਨ ਹੋ ਬੀਜੈ ਆਪ ਮਿਟਾਇ ਬਲੀਜੈ ਅਣਦਿਨ ਧੈਯ ਨਾਮ ਸਫਲ ਨਾਨਕ ਹੁਕਾਮ ਰਾਮ ਕਲੀ ਮਹੱਲਾ ਪੰਜਵਾ
ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਲਖ ਪਾਰ ਖੁਦ ਖੁਦਾਇ ਵੱਡ ਬੇਸ਼ੁਮਾਰ ਓਂ ਨਮੋ ਭਗਵੰਤ ਗੁਸਾਈ ਖਾਲਕ ਰਬ ਰਹਿਆ ਸਰਬ ਠਾਇ ਰਹਾਉ ਜਗਨਾਥ ਜਗ ਜੀਵਨ ਮਾਧੋ ਪਉ ਪੰਜਨ ਰਿਦਮਾਹ ਅਰਧੋ ਰਿਖਿਕੇਸ਼ ਗੋਪਾਲ ਗੋਬਿੰਦ ਪੂਰਨ ਸਰਬੱਤਰ ਮੁਕੰਦ ਮਿਹਰਬਾਨ ਮੌਲਾ ਤੋਹੀ ਏਕ ਪੀਰ ਪੈਗੰਬਰ ਸੇਖ ਦਿਲਾਂ ਕਾ ਮਾਲਕ ਕਰੇ ਹਾ ਕੁਰਾਨ ਕਤੇਬ ਤੇ ਪਾਕ ਨਾਰਾਇਣ ਨਰ ਹਰ ਦਯਾਲ ਰਮਤ ਰਾਮ ਘੜ ਕਰੇ ਆਧਾਰ ਬਾਸ ਬਸਤ ਦੇ ਬਸਤ ਸਭ ਠਾਇ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ ਕਰਨਾ ਹਾਰ ਭਗਤ ਬੰਦਗੀ ਸਿਰਜਨ ਹਰ ਕਹੋ ਨਾਨਕ ਗੁਰ ਖੋਏ ਕੁਰਬਾਨ ਏਕ ਅਲਹ ਕਹੋ ਨਾਨਕ ਗੁਰ ਖੋਏ ਭਰਮ ਏਕੋ ਅਲਹ ਪਾਰ ਬ੍ਰਹਮ ਰਾਮ ਕਲਿਮਲ ਪੰਜਵਾਹ ਕੋਟ ਜਨਮ ਕੇ ਬਿਨਸੇ ਪਾਪ ਹਰ ਹ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਹੇ ਗੁਰ ਕੇ ਚਰਨ ਕਮਲ ਮਨ ਵਸੇ ਮਹਾਂ ਵਿਕਾਰ ਤੰਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਅਕਤ ਕਥ ਸਾਚੀ ਪ੍ਰਪੂਰਨ ਜੋਤੀ ਜੋਤ ਸਮਾਨੀ ਰਹਾਉ ਤਿਸਨਾ ਪੁਸਮ ਨਾਸੀ ਸੰਤ ਪ੍ਰਸਾਦ ਜਪਿਆ ਬਨਾਸੀ ਰਹਿਣ ਦਿਨਸ ਪ੍ਰਭ ਸੇਵਕ ਮਾਨੀ ਪ੍ਰਭ ਹਰ ਮਿਲਨੇ ਕਿਹ ਨਿਸਾਨੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਬਲਾ ਕਰਮ ਬਨ ਆਇਆ ਹਰ ਕੇ ਗੁਣ ਤਰਸਨਾ ਗਾਇਆ ਹਰ ਕੇ ਸੰਸਾਰ ਪ੍ਰਵਾਨ ਸੰਜਨ ਮਸਤਕ ਨਿਸਾਨ ਦਸ ਕੀ ਰਿਨ ਪਾਏ ਜੇ ਕੋਏ ਨਾਨਕ ਤਿਸ ਕੀ ਪਰਮ ਗਤ ਹੋਏ ਰਾਮ ਕਲੀ ਮਹਿਲ ਪੰਜਵਾ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਤਰ ਧਿਆਨ ਤੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟਤ ਮਿਟਿਆ ਅਭਿਮਾਨ ਵਿਪਾਰ ਬਮ ਸਭ ਨਦਰੀ ਆਵੈ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਆ ਹਰਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਗਟ ਕਰ ਜਾਣ ਗੁਰ ਕਾ ਸ਼ਬਦ ਸਤਿ ਕਰਮਾਨ ਗੁਰਬਚਨ ਸੰਸਾ ਸੁਖ ਦੂਖ ਕਿਸਨਾ ਵਿਆਪੈ ਤਿਸਨਾ ਭੂਖ ਮਨ ਸੰਤੋਖ ਸ਼ਬਦ ਗੁਰਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਵਰ ਗੁਰ ਗੋਬਿੰਦ ਗੁਰਦਾਤਾ ਗੁਰਦਿਆਲ ਬਖਸ਼ੰਦ ਗੁਰਚਰਨੀ ਜਾਕਾ ਮਨ ਲਾਗਾ ਨਾਨਕ ਦਾਸ ਤੇ ਸੰਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪ੍ਰਵਾਸਾ ਵਿਚਰੈ ਭਵਨ ਮੂੜ ਮੁਕਤ ਸੰਗੀ ਕਵਨ ਰਾਮ ਸੰਗੀਤ ਗਤ ਨੀ ਜਨ ਪੰਚ ਬਟਵਾਰੇ ਇਸੇ ਮੀਤ ਕਰ ਮਨ ਸੋ ਕਰ ਸੇਵ ਜਦ ਉਦਰੈ ਮੀਤ ਗੁਣ ਗੋਬਿੰਦ ਰਵੀਆ ਦਿਨ ਰਾਤੀ ਸਤਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਬਿਹਾਨੋ ਅਹੰਕਾਰ ਅਰਵਾਦ ਕਾਮਨਾ ਆਵੈ ਤ੍ਰਿਪਤ ਨਾ ਆਵੈ ਵਿਖਿਆ ਸਾਧ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਏ ਦੁੱਤਰ ਮਾਇਆ ਕੰਮ ਨਾ ਆਵੈ ਸੁਕਾਰ ਕਮਾਵੈ ਆਪੀ ਜਾਪੀ ਖਾਵੈ ਗ੍ਰਾਖਣ ਕੋ ਦੂਸਰ ਨਹੀਂ ਖੋਏ ਤਾਉ ਨਿਸਤਰਾ ਜੋ ਕਿਰਪਾ ਹੋਏ ਪਤਤ ਪ੍ਰੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਇਹ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਏ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾ ਇਹ ਲੋਕੈ ਸੁਖ ਪਾਇਆ ਨਹੀਂ ਭੇਟ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਫਣ ਨਾ ਗਰਭ ਨਾਹੀਂ ਬਸੰਤ ਜਾਨੇ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰਨਾਮਾ ਪੂਰਵ ਸੰਯੁਗ ਮਿਲਾਈ ਰਹਾਉ ਗੁਰ ਕੇ ਚਰਨ ਚਿੱਤ ਲਾਗਾ ਧਨ ਧਨ ਸੰਯੋਗ ਸੁਭਾਗਾ ਸੰਤ ਕੀ ਤੂਰ ਲਾਗੀ ਮੇਰੇ ਮੱਥੇ ਗਿਲਵਿਖ ਦੁੱਖ ਸਗਲੇ ਮੇਰੇ ਲਾਥੇ ਸਤਿਗੀ ਸਹਿ ਚਲ ਕਮਾਨੀ ਤਵੇ ਮਨ ਸੁਧ ਪ੍ਰਾਣੀ ਜਨਕਾ ਸਫਲ ਦਰਸ ਡੀਠਾ ਨਾਮ ਪ੍ਰਭੂ ਕੋ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮੈਂ ਪ੍ਰਵੇਸ਼ ਪ੍ਰਗਟੇ ਨੂਪ ਗੋਬਿੰਦ ਪੂਰਾ ਪੂਰੇ ਨਾਨਕ ਬਖਸ਼ੇਂਦਰ ਰਾਮ ਕਲੀ ਮਹਿਲਾ ਪੰਜਵਾ ਗਊ ਕੋ ਚਾਰੇ ਸਾਰ ਦੂਲ ਕੌਡੀ ਕਾਲਾ ਖੂਹਾ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਸਾਕੋ ਬਗਨ ਤੇਰੇ ਰਾਹਾਉ ਦੀਸ ਤਮਾਸਨ ਖੈ ਬਿਲਾਈ ਮਹਾਂਕਸ਼ਾਪ ਸ੍ਰੀ ਛੱਟ ਪਾਈ ਕਰਨ ਹਾਰ ਪਵੇ ਦੇਵ ਉਠਾ ਫਾਤੀ ਮਛਲੀ ਕਾ ਜਾਲਾ ਤੂਟਾ ਸੁੱਕੇ ਘਟ ਹਰੇ ਚਲੂਲ ਉੱਚੇ ਥਲ ਪੂਲੇ ਕਮਲ ਅਨੂਪਾ ਅਗਨ ਨਿਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵਾ ਅਕਿਰਤ ਕਾ ਘਣਾ ਕਰ ਉਧਾਰ ਪ੍ਰਭ ਮੇਰਾ ਹੈ ਸਦਾ ਦਹਿਆਰ ਸੰਤ ਜਨਾ ਕਾ ਸਤ ਸਹਾਈ ਚਰਨ ਕਮਲ ਨਾਨਕ ਸਰਨ ਆਈ ਰਾਮ ਕਲੀ ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਵੀ ਘਿਆੜੀ ਲਈ ਨਿਵਾਰ ਤੀਨ ਵਰਤ ਕੀ ਚੁੱਕੀ ਘੇਰ ਸਤਸੰਗ ਚੁੱਕੇ ਪੈ ਫੇਰ ਸਿਮਰ ਸਿਮਰ ਜੀਵਨ ਗੋਬਿੰਦ ਕਰ ਕਿਰਪਾ ਰੱਖਿਓ ਦਸ ਆਪਣਾ ਸਦਾ ਸਦਾ ਸਾਚਾ ਬਖਸ਼ੇਂਦਰ ਹਵ ਦਾਸ ਜਗੈ ਤ੍ਰਿਣ ਪਾਪ ਸੁਮੀਰ ਜਪ ਚਮ ਨਾਮ ਪੂਜੇ ਪ੍ਰਪੈਰ ਆਨੰਦ ਰੂਪ ਪ੍ਰਗਟ ਸਵਧਾਨ ਪ੍ਰੇਮ ਭਗ ਜੋਰੀ ਸੁਖ ਮਾਨ ਸਾਗਤ ਰੇ ਬਾਸ਼ਰ ਖੋਜ ਨੈ ਖੇਦ ਨਾ ਪਾਇ ਨੈ ਫੁਨ ਰੋਜ ਸਿੰਧ ਸਮਾਉ ਘਟ ਗਏ ਮਾਹੇ ਕਰਨ ਹਰ ਕੋ ਕਿਛੇ ਚਰਜ ਨਾਹੀ ਜੋ ਝੂਠੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਜ਼ਰ ਨਿਹਾਲ ਪਾਪ ਨ ਹਮਰੇ ਵਸ ਨਾਹੇ ਰਸਕ ਰਸਕ ਨਾਨਕ ਗੁਣ ਗਾਹੇ
ਰਬ ਕਲੀ ਮਹੱਲਾ ਪੰਜਵਾਂ, ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹ ਵਿਆਪਿਆ ਤੋਹੇ, ਕੁਦਮ ਕਰੇ ਗਾਡਰ ਜੋ ਚੇਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਨ ਲਾਏ ਬਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੈ ਸਾਜਤ ਨਾ ਰਹਾਉ, ਊਨੇ ਕਾਜ ਨਾ ਹੋਵਤ ਪੂਰੇ, ਹੇ ਮਾ ਕਾਮ ਕਰੋ ਮਾ ਸਦ ਹੀ ਚੂਰੇ, ਕਰੇ ਵਿਕਾਰ ਜੀਰਾ ਕਹਿ ਤਾਈ, ਗਾ ਫਲ ਸੰਗ ਤਸੂਆ ਜਾਈ, ਤਰਤ ਦੋ ਹੋ ਤੋ ਅਨਕੁਸ਼ਲ ਜਨ, ਕੋਡੀ ਕੋਡੀ ਸਾਕਸ਼ਰ ਸ਼ਨ, ਜਿੰਦੀ ਤਿਸਨਾ ਚੇਤੇ ਮੂਲ, ਮਿਥਿਆ ਲੋਭਨਾ ਉਤਰ ਸੂਲ, ਪਾਰ ਬ੍ਰਹਮ ਜਾ ਭਏ ਦਯਾਲ, ਏਮਨ ਹੋ ਸਦਰਵਾਲ, ਹਸਤ ਕਮਲ ਲੜ ਜਿਨੋ ਲਾਏ, ਨਾਨਕ ਸਾਚਾ ਸਤ ਸਮਾਏ, ਰਾਮ ਕਲੀ ਮਹਿਲ ਪੰਜਵਾ, ਰਾਜਾ ਰਾਮ ਕੀ ਸਰਨ ਆਏ, ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਏ ਰਹਾਉ, ਜਾਕਰ ਰਾਮ ਬਸੈ ਮਨ ਮਾਹੀ, ਸੋਜਨ ਦੁੱਤਰ ਪੇਖਤ ਨਾਹੀ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸ ਕੇ ਮਸਤਕ ਹੱਥ ਗੁਰ ਧਰੇ, ਸੁਦਾ ਸੰਦੇਸਾ ਕਾਹੇ ਕਰੇ, ਜੈ ਚਰਾ ਜਨਮ ਮਰਨ ਕੀ ਮੇ ਚੁੱਕੀ ਕਾਨ।

ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰਤ ਜਗਦੀਸੈ ਠੱਗਣਹਾਰ ਅਨ ਠੱਗਦਾ ਠੱਗ ਬਿਨ ਵੱਖਰ ਫਿਰ ਫਿਰ ਉੱਠ ਲਾਗੈ ਸੰਸਭਾ ਮਿਲ ਕਰੋ ਬਖਿਆਨ ਸਿਮਰ ਸ਼ਾਸਤਰ ਵੇਦ ਪੁਰਾਣ ਬੇ ਬ੍ਰਹਮ ਵਿਚਾਰ ਵਿਚਾਰ ਕੋਏ ਨਾਨਕ ਤਾਂ ਕਿ ਪਰਮ ਗਤ ਹੋਏ ਏ ਰਾਮ ਕਲੀ ਮਹੱਲਾ ਪੰਜਵਾਂ ਜੋਤ ਭਾਵੈ ਸੋ ਥੀਆ ਸਦਾ ਸਦਾ ਹਰਿ ਕੀ ਸਰਨਾਈ ਪ੍ਰਭ ਨਾਹੀ ਅਨ ਬੀਰ ਰਹਾਉ ਪੁੱਤਰ ਕਲਤਰ ਲਕਸ਼ਮੀ ਦੀਸੈ ਇਨ ਮੈਂ ਕਿਸ਼ੁਰ ਸੰਗ ਲੀਆ ਵਿਖ ਠਗੋਰੀ ਖੈ ਫੁਲਾਨਾ ਮਾਇਆ ਮੰਦਿਰ ਤਿਆਗ ਗਿਆ ਨਿੰਦਾ ਕਰਕੇ ਬਹੁਤ ਵਗੂਤਾ ਹਾ ਗਰਭ ਜੋਨ ਮੈਂ ਕਿਰਤ ਪਾਇਆ ਪੁਰਬ ਕਮਾਣ ਛੋਟੇ ਨਾਹੀ ਜਮਦੂਤ ਗ੍ਰਸ ਮਾਹਾ ਪਿਆ ਝੂਠੇ ਬੋਲੇ ਝੂਠ ਕਮਾਵੇ ਅਵਰਾ ਤਿਸਨਾ ਬੂਜੇ ਬਹੁਤ ਹਿਆ ਅਸਾਧ ਰੋਗੋ ਉਪਜਿਆ ਤੰਤ ਦੁਖਣ ਦੇ ਵਿਨਾਸੀ ਮਾਹਾ ਕਹਿਆ ਜਿਨੇ ਨਵਾਜੇ ਤਿਨੇ ਸਜੇ ਆਪੇ ਕਿਨੇ ਸੰਤ ਜਾ ਨਾਨਕ ਦਾਸ ਕੰਠ ਲਾਏ ਰੱਖੇ ਕਰ ਕਿਰਪਾ ਪਰਮ ਮੈ ਰਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾ ਕੇ ਸਿਮਰਨ ਬਿਰਥਾ ਨਾ ਜਾਈ ਰਾਹਾ ਦਰਸ਼ਨ ਪੇਗਤ ਨਿਆਲ ਜਾ ਕੇ ਦੁਰਘਟ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਾਰੇ ਸਗਲੇ ਤਨ ਕਿਰਾ ਜਾ ਕੇ ਮਸਤ ਰੱਖ ਹਾਥ ਪ੍ਰਭ ਮੇਰੋ ਅਨਾਥ ਕੁਨਾਥ ਪਤ ਧਾਰਨ ਕਿਰਪਾ ਨਿਧਾਨ ਦਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜਮ ਕਰ ਬਿਨ ਸਹਿ ਬਿਮਾਨ ਇੱਕ ਧਿਆਈਏ ਨਾਲ ਸਾਧਕਾ ਸੰਗ ਪਾਪ ਨਸਤ ਨਾਮ ਕਰ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਰਵ ਰਹਿ ਗੁਣਤਾ ਦਰਸ ਦੇ ਧਾਰੋ ਪ੍ਰਭਾਸ ਨਿਤ ਨਾਨਕ ਚਿਤ ਵੈ ਸਚਰ ਦਾਸ ਰਾਮ ਰਾਗ ਰਾਮ ਕਲੀ ਮਹਲਾ ਪੰਜਵਾ ਕਰ ਦੂਜਾ ਦੋ ਪਦੇ ਇੱਕ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਭਾਈ ਆਵਾ ਗੁਣ ਮਿਟੇ ਮੇਰੇ ਮਿੱਤਰਾ ਹਾਵ ਗੁਣ ਗਾਵਤ ਹੋਤ ਵਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗ ਤੰਗ ਸੰਗਤ ਮੈਂ ਹੋਏ ਉਧਾਰ ਨਾਨਕ ਭਾਵ ਜਲ ਉਤਰ ਸਪਾਰ ਰਾਮ ਕਲੀ ਮਹਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਤਿਗੁਰ ਰੋ ਕੂਰਾ ਰਾਹਾ ਏਕਰਾ ਦੋਸਾ ਚਲ ਸੋਏ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੇ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਜੰਤ ਮਿਟਾਈ ਆਠ ਪਹਿਰ ਪ੍ਰਭਗਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮ ਕਲੀ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਨਰ ਨਮਸਕਾਰੰ ਜਲਨ ਥਲਨ ਬਾਸੁਦ ਗਗਨ ਏਕ ਏਕੰਕਾਰਨ ਰਹਾਉ ਹਰਨ ਧਰਨ ਪੁਨ ਪੁਨਹ ਕਰਨ ਨਹਿ ਗ੍ਰਹਿ ਨਿਰੰਗ ਹਰੰ ਗੰਭੀਰ ਤੀਰ ਨਾਮ ਹੀਰ ਉੱਚ ਮੁੱਚ ਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਹਾਰੰ ਰਾਮ ਕਲੀ ਮਹਿਲ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛੱਲੇ ਗਏ ਕੰਨ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਦ ਹਰੇ ਨਹਿ ਸੰਗ ਗਾਮਣੀ ਸੁਤ ਕਲਤਰ ਪ੍ਰਾਤ ਮੀਤ ਉਜ ਭਰਿਓ ਪਰਮੋ ਹਿਓ ਇਹ ਬਿਰਖ ਸ਼ਾਮਣੀ ਚਰਨ ਕਮਲ ਨਾਨਕ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤੇ ਪਦੇ ਰੇ ਮਨ ਓਟਲੇ ਹੋ ਹਰਨਾਮਾ ਜਾ ਕੇ ਸਿਮਰਤ ਦੁਰਮਤ ਨਸ ਭਾਵੈ ਪਦ ਨਿਰਵਾਨ ਰਹਾਉ ਵੱਡ ਭਾਗੀ ਤੇ ਜਨਕ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਣ ਬੈਕੁੰਠ ਸਿਧਾਵੈ ਆ ਜਾ ਮਲਕਵੰਤ ਕਾਲ ਮੈਂ ਨਾਰਾਇਣ ਸੁਧ ਆਈ ਜਾ ਗਤ ਕੋ ਜੁਗੇ ਸਰਵਾਂਛਤ ਸੋ ਗਤ ਛਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛੁ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਹੋ ਅਭੈ ਵਿਦਾਨ ਤੇ ਦੀਨ ਰਮ ਕਲੀ ਮਹਿਲ ਪੰਨਾਵਾਂ ਸਾਧੂ ਕੌਣ ਜੁਗਤ ਕੀਜੇ ਜਾ ਤੇ ਦੁਰਮ ਸੁਗਲ ਬਿਨਾਸੈ ਰਾਮ ਭਗਤ ਮਨ ਕੀਜ ਰਹਾਉ ਮਨ ਮਾਇਆ ਮੈਂ ਉਜ ਰਹੇ ਹੈ ਪੂਜੈ ਨਾ ਕਛੁ ਗਿਆਨਾਂ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪਦ ਨਿਰਵਾਨਾ ਪੈ ਦਿਆਲ ਕਿਰਪਾਲ ਸੰਤ ਜਨ ਤਵੇ ਬਦ ਬਤਾਈ ਸਭ ਧਰਮ ਮਨ ਉੱਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਸਰ ਮੈਂ ਨਿਮ ਖੇ ਕੁਰ ਧਾਰੇ ਜਮਕੋ ਤਰਾਸ ਬਿਟੇ ਨਾਨਕ ਤੇ ਆਪਣਾ ਜਨਮ ਸਵਾਰ ਰਾਮ ਕਲੀ ਮਹੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਧ ਲੀਹੇ ਛਿਨ ਛਿਨ ਔਧ ਘਟ ਨਿਸ ਬਸਰ ਬਿਰਥਾ ਜਾਤ ਦਿਰ ਹਾਉ ਤਰਨਾ ਪਉ ਬਿਖਣ ਸੁਖ ਹੋਇ ਬਾਲਪਨ ਅਗਿਆਨਾ ਬਿਰ ਪੈ ਕਬੂ ਆਜੂ ਨਹੀਂ ਸਮਝੈ ਕੌਣ ਕੁਮਾਰ ਤੁਰ ਜਾਨਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈਂ ਕਿਉਂ ਹੋ ਰਾਮ ਬਿਸ ਕਿਉਂ ਬਿਸਰਾਇਓ

ਤਾਕੈ ਸਿਮਰੈ ਨਿਮਖ ਨ ਤਾਂ ਕੂ ਗਾਇਓ। ਮਾਇਆ ਕੋ ਮਦ ਕਹਾਂ ਕਰਤ ਹੈ ਹੇ ਸੰਗ ਨ ਕਾਹੂ ਜਾਈ। ਨਾਨਕ ਚੇ ਚਿੰਤਾ ਮਨ ਹੋਏ ਹੰਸ ਸਹਾਈ। ਰਾਮ ਕਲੀ ਮਹਿਲਾ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਸੋਈ ਚੰਦ ਚੜੇ ਸਿਤਾਰੇ, ਸੋਈ ਦਿਨੇਰ ਤਪਤ ਰਹਾ, ਸਾ ਧਰਤੀ ਸੋ ਪੌਣ ਚੁਲਾਰੇ, ਜੁਗ ਜੀ ਖੇਲੇ ਤਾਮ ਕਹੇ ਸੇ, ਜਿਵੇਂ ਜੀਵਨ ਤਲਬ ਨਿਵਾਰ, ਹੋਵੇ ਪ੍ਰਵਾਣਾ ਕਰੇ ਤਿਗਾਣਾ, ਕਾ ਲਖਨ ਵਿਚਰ ਰਹਾ, ਉਹ ਕਿਤੇ ਦੇਸ ਨਾ ਆਇਆ, ਸੁਣੀਆ ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤਾਂ ਨਾ ਹੀ, ਮਹਿਲ ਉਸਾਰ ਨਾ ਬੈਠਾ, ਜੇ ਕੋ ਸਤਿਗੁਰ ਸੁਖੀ ਜੇ ਤਪ ਕਰ ਤਪਨਾ ਹੋਈ, ਜੇ ਕੋ ਨਾ ਲੈ ਬਦਨਾ ਵੀ, ਕਲ ਕੇ ਲਖਣ ਇਹ ਹੀ, ਜੇ ਸਿੱਖ ਦਾਰੀ ਤੇ ਸਿੱਖ ਵਾਰੀ, ਚੱਕਰ ਕੇ ਹੈ ਡਰਨਾ, ਜਾਂ ਸਿੱਖ ਦਰ ਪਵੇ ਜੰਜੀਰੀ ਤੇ ਚੱਕਰ, ਤੂੰ ਮਰਨਾ ਆ ਗੁਣਾ ਕਲ ਜਾਈਏ, ਤੇ ਜੁਗ ਕੀ ਰਹਿਤ ਪਾਵਸ, ਜੇ ਗੁਣ ਦੇਹ ਤਾਂ ਪਾਈਏ ਰਹਾਵ, ਕਲ ਕਲ ਵਾਲੀ ਸਰਨ ਬੇੜੀ, ਕਾਜੀ ਕਿਸ ਨਾ ਹੂਆ, ਬਾਣੀ ਬ੍ਰਹਮਾ ਬੇਦੇ ਅਥਰਬਨ, ਕਰਨੀ ਕੀਰਤ ਲਹੇ ਆਮ, ਪਤ ਬਿਨ ਪੂਜਾ ਸਤ ਬਿਨ ਸੰਜਮ, ਜਤ ਬਿਨ ਕਹੇ ਜਨੇਊ, ਨਾਵਤ ਹੋਵਤ ਲਿਖ ਚੜਾਵ, ਸੋਚ ਬਿਨ ਸੋਚ ਨਾ ਹੋਈ, ਕਾਲ ਪਰਵਾਨਕ ਤੇ ਵਿਕੁਰਾਂਡ, ਪੋਥੀ ਪੰਡਿਤ ਰਹੇ ਪੁਰਾਣ, ਨਾਨਕ ਨਾਉ ਭਇਆ ਰਹਿਮਾਨ, ਕਰ ਕਰਤਾ ਤੂੰ ਏਕੋ ਜਾਨ, ਨਾ ਨਾਨਕ ਨਾਮ ਮਿਲੇ ਵਡੇ, ਇਹਦੇ ਉੱਪਰ ਕਰਮਾ ਨਾਹੀ, ਜੇਕਰ ਹੁੰਦੇ ਮੰਗ ਜਾਏ ਫਿਰ ਲਮ, ਮਿਲੈ ਤਾਹੀ ਚਮਕਲੀ ਮਹੱਲਾ। ਰਾਮ ਕਲੀ ਮਹੱਲਾ ਪਹਿਲਾ, ਜਗ ਪ੍ਰਭੂ ਦੇ ਮੜੀ ਬੰਧਾਵੈ, ਅਸਨ ਤਿਆਗ ਕਾਹੇ ਸੱਚ ਪਾਵੈ, ਮਮਤਾ ਮੋ ਕਾਮਣ ਹਿਤ ਕਰੀ, ਨਾ ਅਵਤੂਤੀ ਨਾ ਸੰਸਾਰੀ, ਜੋ ਕਿ ਬੈਸ ਰਹਾਓ, ਦੁਬਦਾ ਦੁੱਖ ਭਾਗੈ, ਕਰ ਕਰ ਮੰਗਤ ਲਾਜ ਨਾ ਲੱਗ ਰਹਾਓ, ਗਾਵੈ ਗੀਤ ਨਾ ਚਿੰਨ ਆਪ, ਕੋ ਲਾਗੀ ਨਿਵਰੈ ਪ੍ਰਤਾਪ, ਗੁਰ ਕਹੇ ਸ਼ਬਦ ਰਚੈ ਮਨ ਪਹਾਏ, ਭਿਖਿਆ ਸਹਿਜ ਵਿਚਾਰੀ ਖਾਹੇ, ਇਹ ਭਸਮ ਚੜ੍ਹਾਏ ਕਰੇ ਪਖੰਡ, ਮਾਇਆ ਮੋਹ ਸਾਹ ਜਮ ਡੰਡ, ਖੂਬ ਫੁੱਟੇ ਖਾਪਰ ਭੀਖ ਨਾ ਪਾਏ, ਬੰਧਨ ਬੰਧ ਆਵਾ ਜਾਏ, ਬਿੰਦਰ ਰਾਖੇ ਜਤੀ ਕਹ ਬਹੇ, ਮਾਈ ਮੰਗ ਤਰੈ ਲੋ ਭਾਵੈ, ਨਿਰਦਇਆ ਨੀ ਜੁਤ ਉਜਾਲਾ, ਬੂਟਤ ਬੂਟੇ ਸਰਬਜਨ ਜਾਲਾ, ਪੇਖ ਰਖਿੰਤਾ ਬਹੁ ਥੱਟੂਆ, ਝੂਠੋ ਖੇਲ ਖੇਲੇ ਬਨ ਨਟੂਆ, ਅੰਤਰ ਅਗਨ ਬਹੁ ਚਿੰਤਾ ਜਾਰੇ, ਬਿਨ ਕਰਮਾ ਕੈਸੇ ਉਤਰ ਸਪਾਰੇ, ਬਿਨ ਮੁੰਦਰਾ ਫਟਕ ਬਨਾਏ ਕਾਨ, ਮੁਕਤ ਨਹੀਂ ਵਿਦਿਆ ਵਿਗਿਆਨ, ਜਿਹਵਾ ਇੰਦਰੀ ਸਦਲੋ ਬਹਾਨਾ, ਪਸੂ ਪੈ ਨਿਮਿਟ ਨਿਸਾਨਾ, ਤ੍ਰਿਪਤ ਲੋਗਾ ਤ੍ਰਿਪਤ ਯੋਗਾ, ਤ੍ਰੇ ਸ਼ਬਦ ਵਿਚਾਰੇ ਚੁਕਸ ਸੋਗਾ, ਉਜਲ ਸਾਧ ਸੋ ਸ਼ਬਦ ਹੋਏ, ਜੋਗੀ ਜੁਗਤ ਵਿਚਾਰੇ ਸੋਏ, ਤੁਇ ਭੈ ਨਾਉਣੇ ਤੂੰ ਕਰਨ ਜੋਗ, ਤਪ ਤੁਪ ਕਰ ਸੁਹੋਗ, ਜਸ ਸੰਜਮ ਸਚ ਸੁਚੀਤ, ਦਾਨ ਨਾਨਕ ਜੋਗੀ ਤ੍ਰਿਪਾਵਨ ਮੀਤ, ਰਾਮ ਕਲੀ ਮਹੱਲਾ ਪੰਜ, ਰਾਮ ਕਲੀ ਮਹਿਲਾ ਪਹਿਲਾ, ਖੱਟ ਮਟ ਦੇਹ ਮਨ ਬੈਰਾਗੀ, ਹੀ ਸੁਰਤ ਸ਼ਬਦ ਰਜੰਤਰ ਜਾਗੀ, ਵਾਜੇ ਅਨਹਦ ਮੇਰਾ ਮੱਲੀ ਨਾ, ਗੁਰਬਚਨੀ ਸਜਨਾਮ ਪਤੀ ਨਾ, ਪ੍ਰਾਣੀ ਭਾਮ ਭਗਤ ਸੋ ਪਾਈਏ, ਗੁਰਮੁਖ ਹਰ ਮੀਠਾ ਲਾਗੇ, ਹਰ ਨਾਮ ਸਮਾਈ ਰਹਾਓ, ਮਾਇਆ ਮੋਹ ਬਰਜ ਸਮਾਏ, ਸਤਿਗੁਰ ਭੇਟੇ ਮੇਲ ਮਿਲਾਏ, ਨਾਮ ਰਤਨ ਮੁਲਕ ਹੀਰਾ ਤੇ ਦਰਾਤਾ, ਮੇਰਾ ਮਨ ਧੀਰਾ ਹੁਮੈ ਮਮਤਾ ਰੋਗ ਨਾ ਲਾਗੇ, ਰਾਮ ਭਗਜਮ ਕਪ ਪਾਗਾ, ਜਮ ਜੰਧਾਰ ਨਾ ਲਾਗੇ ਮੋਹੇ, ਨਿਮਲ ਨਾਮ ਹਿਰਦੇ ਹਰ ਸੋਹੇ, ਸ਼ਬਦ ਵਿਚਾਰ ਭੈ ਨਿਰੰਕਾਰੀ, ਗੁਰਮਤ ਜਾਗਿਆ ਦੁਰਮਤ ਪਰ ਹਾਰੀ, ਅੰਦਰ ਜਾਗ ਰਹੇ ਹੇ ਹਿਲੇ ਵਿਲਾਈ, ਜੀਵਨ ਮੁਕਤ ਗਤੰਤਰ ਪਾਈ, ਅਲਿਪਤ ਗੁਫਾ ਮੈਂ ਰਹਿ ਨਰਾਰੇ, ਅਤਸਕਰ ਪੰਜ ਸਭ ਸਿੰਘਾਰੇ, ਪਾਰ ਕਰ ਜੈਨ ਮੰਡੋ ਲਾਏ, ਗਾਲ ਜੇ ਸਹਿਜਨ ਅੰਤਰ ਸਮਾਏ, ਗੁਰਮੁਖ ਜਾਗਰ ਅਦੂਤਾ, ਸਤ ਬੈਰਾਗੀ ਤੱਤ ਪਰੋਤਾ, ਜਗ ਸੂਤਾ ਮਰ ਆਵੈ ਜਾਏ, ਬਿਨ ਗੁਰ ਭਗਤ ਨਾ ਪਾਵਈ ਥਾਏ, ਜੋ ਗੁਰਮੁਖ ਜਾਗਰਿਤ ਦੂਤਾ, ਅਣਦ ਸਤ ਬੈਰਾਗੀ ਤੱਤ ਪਰੋਤਾ, ਅਨਹਦ ਸ਼ਬਦ ਵਜੇ ਦਿਨ ਰਾਤੀ, ਅਵਗਤ ਗੀਤ ਗੁਰਮੁਖ ਜਾਤੀ, ਤੋ ਜਾਨੀ ਸ਼ਬਦ ਪਛਾਨੀ, ਏਕੋ ਰਵ ਰਹਿ ਨਿਰਬਾਨੀ, ਸੁਨ ਸਮਾਦ ਸਹਿਜ ਮਨ ਰਾਤਾ, ਤਾਜ ਹੋ ਲੋਭਾ ਏਕੋ ਜਾਤਾ, ਗੁਰਜੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ, ਰਾਮ ਕਲੀ ਮਹੱਲਾ ਪਹਿਲਾ, ਸਾਹ ਗਿਣ ਨਾ ਕਰੇ ਵਿਚਾਰ, ਸਾਹਿਬ ਉਪਰੇ ਕੰਕਾਰ, ਜਿਸ ਗੁਰ ਮਿਲੇ ਸੋਈ ਬਿਤ ਜਾਣਾ, ਗੁਰਮਤਿ ਹੋਇ ਤਾ ਹੁਕਮ ਪਛਾਣਾ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉ ਮੈਂ ਜਾਇ ਸ਼ਬਦ ਕਰ ਲਹੀ ਰਹਾਉ, ਗਣ ਗਣ ਜੋਤ ਕਾਂਡੀ ਕੀ ਨੀ ਪੜੇ ਸੁਣਾਵੈ, ਤਤਨਾ ਚੀਨੀ ਸਭ ਸਭ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਲਾ ਸਗਲੀ ਚਾਰ, ਨਾਵੈ ਧੋਵੈ ਪੂਜੈ ਸੈਲਾ,
ਬਿਨ ਹਰ ਰਾਤੇ ਮਹਿਲੋ ਮਹਿਲਾ ਗਰਭ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਚ ਵਾਦਨਾ ਬੇਦ ਵਿਚਰ ਆ ਡੁਬੇ ਕੋ ਪਿਤਰਾ ਤਰ ਘਟ ਘਟ ਬ੍ਰਹਮ ਚਿੰਨ ਜਨ ਕੋ ਇਹ ਸਤਿਗੁਰ ਮਿਲਤ ਸੋ ਜੀ ਹੋ ਏ ਗਣਤ ਗਣੀ ਸਹਿਸਾ ਦੁਖ ਜੀ ਗੁਰ ਕੀ ਸਰਨ ਪਵੈ ਸੁਖ ਥੀ ਕਰ ਅਪਰਾਧ ਸਰਨ ਹਮ ਆਇਆ ਹਾ ਗੁਰ ਹਰ ਭੇਟੇ ਪ੍ਰਭ ਕਮਾਇਆ ਗੁਰ ਸ਼ਰਨ ਆਈਏ ਬ੍ਰਹਮ ਨਾਮ ਪਾਈਐ ਪਰਮ ਭੁਲਾਈਐ ਜਨਮ ਮਰ ਆਈਐ ਜਮਦਰ ਮਾਧੋ ਰਿਵਕਾਰ ਨਾਰਿਦ ਨਾਮ ਨਾ ਸ਼ਬਦ ਆਚਾਰ ਇੱਕ ਪਾਂਧੇ ਪੰਡਿਤ ਮਿਸਰ ਕਹਾਵੇ ਦੁਬਤਾਰਾ ਅਤੇ ਮਹਿਲਾ ਪਾਵੇ ਜਿਸ ਕੋ ਪ੍ਰਸਾਦ ਦੇ ਨਾਮ ਆਧਾਰ ਕੋਟ ਮਦੇ ਕੋ ਜਨ ਆਧਾਰ ਏਕ ਬੁਰਾ ਭਲਾ ਸੱਚ ਏਕ ਹੈ ਬੂਝ ਗਿਆਨੀ ਸਤਿਗੁਰ ਕੀ ਟੇਕ ਗੁਰਮੁਖ ਬਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕੈ ਹਿਰਦੇ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣੇ ਕਰਮ ਕਮਾਵੇ ਨਾਨਕ ਸਾਚੇ ਸੱਚ ਸਮਾਵੇ ਰਾਮ ਕਲੀ ਮਹਿਲਾ ਪਹਿਲਾ ਹੱਠ ਨਿਗਰੇ ਕਰ ਕਾਇਆ ਚੀਜੇ ਵਰਤ ਤਪਣ ਕਰ ਮਨ ਨਹੀਂ ਪੀਜੈ ਰਾਮ ਨਾਮ ਸਰ ਅਵਰ ਨਾਮ ਪੂਜੈ ਗੁਰ ਸੇਵ ਵਣਾ ਹਰ ਜਨ ਸੰਗ ਕੀਜੈ ਜਮ ਜਨਦਾਰ ਜੋ ਇਨੀ ਸਾਕੈ ਸਰਪਣ ਸਾਕ ਦਸ ਨ ਸਕੈ ਹਰ ਕਰ ਰਸ ਪੀਜੈ ਰਹਾਉ ਬਾਦ ਪੜ ਰਾਗੀ ਜਗ ਭੀਜੈ ਤ੍ਰਿਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਚੜਸ ਪਵਨ ਸਿੰਘਾਸਨ ਭੀਜੈ ਨਿਉਲੀ ਕਰਮ ਖੱਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਸ ਲੀਜੈ ਅੰਤਰ ਪੰਚ ਅਗਨ ਕਿਉ ਤੀਜ ਤੀਜਾ ਚੰਤਰ ਚੋਰ ਕਿਉਂ ਸਾਧ ਲਿਹੀ ਜੈ ਗੁਰਮੁਖ ਸਾਧ ਕਾਇਆ ਗੜ ਲੀਜੈ ਹੇ ਅੰਤਰ ਮਹਿਲ ਤੀਰਥ ਪਰਮੀ ਜੈ ਹੇ ਗੁਰਮੁਖ ਬਿਰਲਾ ਕਿਆ ਗੜ ਲੀਜੈ ਅੰਤਰ ਅਗ ਪੰਚ ਅਗਨ ਕਿਉਂ ਧੀਰੇ ਦੀਜੈ ਅੰਤਰ ਚੋਰ ਕਿਉਂ ਸਾਧ ਲਿਹੀ ਜੈ ਗੁਰਮੁਖ ਹੋਏ ਕਾਇਆ ਗੜ ਲੀਜੈ ਅੰਤਰ ਮਹਿਲ ਤੀਰਥ ਪਰਮੀ ਜੈ ਮਨ ਹੀ ਸੂਚਾ ਕੇ ਸੋਚ ਕਰੀ ਜੈ ਕਿਰਤ ਪਿਆ ਦੋਸ਼ ਕਾਂ ਕੋ ਦੀਜੈ ਅਨ ਨਾ ਕਾਹੇ ਦੇਹੀ ਦੁੱਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਹੇ ਮਨਮੁਖ ਜਨਮ ਜਨਮ ਮਰੀਜੈ ਹੇ ਖਾ ਸਤਿਗੁਰ ਪੂਜ ਸੰਗਤ ਜਨ ਕੀਜੈ ਮਨ ਹਰ ਰਾਚਾ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਬਿਰਥ ਕਰਮ ਲੀਜੈ ਹੇ ਰਾਮ ਕਲੀ ਮਹੱਲਾ ਪਹਿਲਾ ਅੰਤਰ ਪਵਨਾ ਕੋਈ ਹੀ ਜੋ ਕਹੀਏ ਸੋ ਪ੍ਰਭਤ ਹੋਈ ਜੁਗਾ ਜੁਗੰਤਰ ਸਾਹਿਬ ਸੱਚ ਸੋਈ ਉਪਤ ਪਰਲੋ ਅਵਰ ਨਾ ਕੋਈ ਮੇਸ ਮੇਰਾ ਠਾਕੁਰ ਗਰ ਗੰਭੀਰ ਜਿਨ ਜਪਿਆ ਤਿੰਨ ਹੀ ਸੁਖ ਪਾਇਆ ਹਰ ਕਿਆ ਨਾਮ ਨ ਲੱਗਾ ਜਮ ਤੀਰ ਰਹਾਉ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਕਹਾ ਜੇਵਾ ਸੂਚੀ ਸੱਚਾ ਬੋਲ ਕਰਦਰ ਸਾਚਾ ਨਾਹੀ ਰੋਲ ਇੱਕ ਵਨ ਮੈਂ ਵੈਸੇ ਡੁਗਰ ਅਸਥਾਨ ਨਾਮ ਬਿਸਰ ਪਚੇ ਵਿਮਾਨ ਬਿਨ ਨਾਵੈ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਹਿ ਮਾਨ ਹਟੰਕਾਰ ਕਰੇ ਨੀ ਪਵੈ ਪਾਠ ਪੜ੍ਹੇ ਸੋ ਬੋਲੋ ਸੁਣਾਵੈ ਤੀਰਥ ਪਰਵਸ ਵਿਆਦ ਨਾ ਜਾਵੈ ਨਾ ਮਿਨਾ ਕੈਸੇ ਸੁਖ ਪਾਵੈ ਜਤਨ ਕਰੇ ਬਿੰਦ ਕਿਵੇਂ ਨਾ ਰਹਾਈ ਮਨੁਆ ਡੋਲ ਨਰਕੇ ਪਾਈ ਜਾਮਪੁਰ ਬਾਦੋ ਲਹਿ ਸਜਾਈ ਬਿਨ ਨਾਵੈ ਜੀਉ ਜਲ ਬਲ ਜਾਈ ਸੇ ਸਦ ਕੇ ਤਿਮਨ ਦੇ ਵਾਟ ਨਗਰੇ ਨਾ ਤ੍ਰਿਪਤੇ ਨਾ ਤ੍ਰਿਪਤਾ ਵੈ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਹਮ ਮਨ ਤਨ ਨਿਰਮਲ ਮਨ ਭੇਵਾ ਹਮ ਮਨ ਤਨ ਨਿਰਮਲ ਅਭਮਾ ਤ੍ਰਿਪਤਾ ਵੈ ਭੇਵਾ ਹਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਕਰਮ ਮਿਲੇ ਪਾਵੈ ਸਚ ਨਾਉ ਤੋ ਸਰਨਾਗਤ ਰਹੁ ਸੁ ਪਾਉ ਤੁਮ ਤੇ ਉਪਜੋ ਭਗਤੀ ਪਹਾਉ ਜਪ ਜਪ ਗੁਰਮੁਖ ਰਨਾਉ ਹੋਮੈ ਗੁਰ ਬਜਾਇ ਮਨ ਭੀਨੇ ਗੁਰੂਠਾ ਪਾਵ ਸਪਾ ਖੰਡ ਕੀਨੇ ਬਿਨ ਗੁਰ ਸ਼ਬਦ ਨਹੀਂ ਕਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜੋ ਆਇਆ ਤੋ ਜਾਵੈ ਬੋਰੇ ਜੋ ਜਨਮੈ ਤੋ ਮਰਨ ਪਿਆ ਜੋ ਰਸ ਭੋਗ ਕੀ ਤੇਤਾ ਦੁੱਖ ਲਾਗੇ ਨਾਮ ਵਿਸਾਰ ਭਵਜਲ ਪਿਆ ਤਨ ਤਨ ਦੇਖਤ ਗਿਰਬ ਗਿਆ ਕੰਨੇ ਕਾਮਨੀ ਸਹਿਤ ਵਧਾਏ ਕੀ ਨਾਮ ਵਿਸਾਰ ਭਰਮ ਗਿਆ ਰਹਾਉ ਜਸਾ ਸੰਜਮ ਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਿਆ ਪੁੰਨ ਦਾਨ ਸਨਾਨ ਸੰਜਮ ਸਾਧ ਸੰਗਤ ਬਿਨ ਬਾਜਿਆ ਲਾਲਚ ਲਾਗੇ ਨਾ ਬਿਸਾਰਿਓ ਆਵਤ ਜਾਵਤ ਜਨਮ ਗਿਆ ਜਾਂ ਜਾਮਤ ਆਏ ਕੇਸ ਗਏ ਮਾਰੇ ਸੁਰਤ ਨਹੀਂ ਮੋ ਕਾਲ ਗਿਆ ਅਹਿੰਦਾ ਤਤ ਪਰਾ ਇਹ ਦੇ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਾਤ ਪਤ ਪਵੈ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਬੇਸ ਕਰੇ ਕਿ ਨਟੂਆ ਜੋ ਮੋ ਪਾਪ ਮੈਂ ਗਲਤ ਗਿਆ ਇਤ ਉਤ ਮਾਇਆ ਦੇਖ ਬਸਾਰੀ ਮੋਹ ਮਾਇਆ ਕੈ ਮਗਨ ਪਹਿਆ
ਕਰੇ ਵਿਕਾਰ ਵਿਥਾਰ ਖਨੇਰੇ ਅੰਤਰ ਸਭ ਸ਼ਬਦ ਵੈ ਸ਼ੁਰਤ ਸ਼ਬਦ ਬਿਨ ਭਰਮ ਪਿਆ ਹੋ ਮੈਂ ਰੋਗ ਮਹਾਂ ਦੁੱਖ ਲਾਗਾ ਗੁਰਮਤਿ ਰੋ ਲੇਬਰ ਰੋਗ ਗਿਆ ਸੁਖ ਸੰਪਦ ਕੋ ਆਵਤ ਦੇਖੈ ਸਾਕਤ ਮਨ ਅਭਿਮਾਨ ਪਿਆ ਜਿਸ ਕਾ ਇਹ ਤਮ ਤਨ ਸੋ ਫਿਰ ਲੇਵੈ ਅੰਤਰ ਸੰਸ ਦੁਖ ਪਿਆ ਅੰਤ ਕਾਲ ਕੇ ਸਾਥ ਨਾ ਚਾਲੈ ਜੋ ਦੀਸੈ ਸਭ ਤਿਸੈ ਮਹਿਆ ਆਦ ਪੁਰਖ ਹੇ ਪਰਮਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਿਆ ਮੂਹੇ ਕੋ ਰੋਵੈ ਕਿਸ ਸੁਨਾ ਬਹੇ ਪੈ ਸਾਗਰ ਸਲਾਲ ਪਿਆ ਦੇ ਕੁਟੰਬ ਮਾਇਆ ਗ੍ਰਹਿ ਮੰਦਰ ਸਕ ਜੰਜਾਲ ਪਰਾਲ ਪਿਆ ਜੋ ਆਇਤ ਨੇ ਬਿਠਾਏ ਚਲਿਤ ਨੇ ਬੁਲਾਏ ਲਿਆ ਜੋ ਕਿਛ ਕਰਨ ਸੁਖ ਰਹਿ ਬਨ ਬਖਸ਼ਣ ਹਰੇ ਬਖਸ਼ ਲਿਆ ਜਿਹਨੇ ਚਾਖਿਆ ਰਾਮ ਰਸਾਇਣ ਤਿਨਕੀ ਸੰਗਤ ਖੋਜ ਪਿਆ ਰਿੱਧ ਸਿੱਧ ਬੁੱਧ ਗਿਆਨ ਗੁਰਦੇ ਪਿਆ ਮੁਕਤ ਪਦਾਰਥ ਸਨ ਪਿਆ ਦੁੱਖ ਸੁੱਖ ਗੁਰਮੁਖ ਰਮ ਕਰ ਜਾਣਾ ਹਰਖ ਸੁਖ ਤੇ ਬਿਰਕਤ ਪਿਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਮੱਖਣੀ ਮਹਲਾ ਪਹਿਲਾ ਜਸ ਸੰਜਮ ਸਾਜ ਦੜਾਇਆ ਸਾਜ ਸ਼ਬਦ ਸਾਸ ਲੀਨਾ ਮੇਰਾ ਗੁਰਦਿਆਲ ਸਦਾ ਰੰਗ ਲੀਨਾ ਐਨ ਸਰਹਿ ਗਿਲੇ ਲਾਗੀ ਸਾਚਾ ਦੇਖ ਪਤੀ ਨਾਰਾ ਰਹਿ ਗਗਨ ਪਰ ਦ੍ਰਿੜ ਸਮੈ ਸਰ ਐਨ

ਚੇ ਕਿਰਤ ਵਿਚਾਰ ਪਤੀ ਨਾ ਏਕ ਮੈਂ ਸਰਬ ਸਰਵ ਏਕਾ ਏ ਸਤਿਗੁਰ ਦੇਖ ਦਿਖਾਇ ਜਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪ੍ਰਗਸਿਆ ਤ੍ਰਿਪਵਨ ਜੋਤ ਦਿਖਾਈ ਸਚ ਤਖਤ ਸਚ ਮੈਲੀ ਬੈਠੇ ਨਿਪੁ ਤੜੀ ਲਾਈ ਮੋਹਿ ਗਹਿ ਬੈਰਾਗੀ ਜੋਗੀ ਖੜਖੜ ਕਿੰਗ ਰਿਵਾਈ ਨਾਨਕ ਸ਼ਰਨ ਪ੍ਰਭ ਕੀ ਛੂਟੇ ਸਤਿਗੁਰ ਸਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਉਹ ਹਠਾਤ ਮੜੀ ਕਰਿ ਛਾਇਆ ਧਰਨ ਗਗਨ ਹਾਂ ਕਲ ਤਹਰੀ ਗੁਰਮੁਖ ਕੇਤੀ ਸ਼ਬਦ ਧਰੀ ਸੰਤੋ ਰਾਹਾ ਮਮਤਾ ਮਾਰ ਹਮੈ ਸੁਖ ਹੈ ਤ੍ਰੇ ਭਵਨ ਜੋਤ ਤੁਮ ਹਰੀ ਮਨਸਾ ਮਾਰ ਮਨਾ ਮੈਂ ਰਾਖੇ ਸਤਿਗੁਰ ਸ਼ਬਦ ਵਿਚਾਰੀ ਹੀ ਸਿੰਘੀ ਸੁਰਤ ਅਨਾਹਤ ਬਾਜਾ ਖੜਗਾ ਜੋਤ ਤੁਮ ਹਰੀ ਪ੍ਰਪੰਚ ਬੇਨ ਤਹੀ ਮਨ ਰਾਖੇ ਆਹਾ ਬ੍ਰਹਮ ਅਗਨ ਪਰਜਾਰੀ ਪੰਚ ਤੱਤ ਮਿਲ ਐਨਸ ਨਿਰਮਾਰ ਜੋ ਪੰਚ ਤੱਤ ਮਿਲ ਐਨਸ ਦੀਪਕ ਨਿਰਮਲ ਜੋਤ ਤੁਮਾਰੀ ਹੀ ਜੋਤ ਰਵ ਸਸ ਲੋਕੇ ਤਨ ਕਿੰਗਰੀ ਹੀ ਵਜ ਸ਼ਬਦ ਨਰਾਰੀ ਤੇ ਸਿਵ ਨਕਤੀ ਮੈਂ ਆਸਨ ਉਦੂ ਅਲਖ ਗਮ ਅਪਾਰੀ ਕਾਹ ਨਗਰੀ ਇਹ ਮਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੈ ਆਸਨ ਕਰ ਰਾਜਾ ਭਗਤ ਦਿਲ ਕਰੇ ਗੁਣਕਾਰੀ ਕਾਲ ਵਿਕਾਲ ਕਹਿ ਵਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਬਿਸਨ ਮਹੇਸ ਇੱਕ ਮੂਰਤ ਆਪੇ ਕਰਤਾਕਾਰੀ ਕਾਇਆ ਸੋਤਰੇ ਪਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਤ ਸਸਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਹੀ ਆਪੇ ਮੇਲੇ ਗੁੰਦਾ ਤਾਹ ਮੈਂ ਦਸਣਾ ਮਾਰੀ ਹੀ ਤ੍ਰੈਗੁਣ ਮੇਟੇ ਚੌਥੇ ਵਰਤ ਇਹ ਭਗਤ ਨਰਾਰੀ ਗੁਰਮੁਖ ਜਾਗਰ ਜੋਗ ਸ਼ਬਦ ਆਤਮ ਚੀਨਿਆ ਹਿਰਦੇ ਕਮਰਾਰੀ ਮਨਵਾ ਅਸਦ ਸ਼ਬਦ ਰਤ ਇਹ ਕਰਨੀ ਸਾਰੀ ਵੇਦ ਬਾਦਨਾ ਪਖੰਡ ਅਦੂਹ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਅਦੂ ਜਸ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਅਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਚਲ ਹੈ ਅਬਦੂ ਸ਼ਬਦ ਤਰੇ ਕੁਲ ਤਾਰੀ ਸੂਰ ਸ਼ਬਦ ਸੂਰ ਜੁਗ ਚਾਰੇ ਅਦੂ ਬਾਣੀ ਭਗਤ ਵਿਚਾਰੀ ਇਹ ਮਾਇਆ ਮਨ ਮਾਇਆ ਮੋਹਿਆ ਅਦੂ ਨਿਕਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੋਂ ਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀ ਆਇਕ ਓਂਕਾਰ ਸਤਿਗੁਰ ਪ੍ਰਸਾਦ ਸਰਮੇ ਦੀਆਂ ਮੰਦਰਾਂ ਮਕੰਨੀ ਪਾਏ ਜੋਗੀ ਖਿੰਤਾ ਕਰਤ ਦਇਆ ਆਵਣ ਜਾਤ ਬਭੂਤ ਲਾਏ ਜੋਗੀ ਤਾਂ ਤਿੰਨ ਪਵਨ ਜਨ ਲਾਇਆ ਐਸੀ ਕਿੰਗਰੀ ਬਜਾਏ ਜੋਗੀ ਜਿਹਤ ਕਿੰਗਰੀ ਅਨਹਦ ਵਜੈ ਹਰ ਸੁਰ ਹਿਲ ਵਿਲਾਏ ਰਾਹਾ ਸਤਸੰਤੋਖ ਪਾਤ ਕਰ ਝੋਲੀ ਹੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਰ ਡੰਡਾ ਜੋਗੀ ਸਿੰਘੀ ਸੁਤ ਵਜਾਏ ਮਨ ਦ੍ਰਿੜ ਕਰ ਆਸਨ ਵੈਸ ਜੋਗੀ ਤਾਂ ਤੇਰੀ ਕਲਪਨਾ ਜਾਏ ਕਾਹੇ ਨਗਰੀ ਮੈਂ ਮੰਗਣ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਏ

0: ਆਏ ਭਉ ਭਉ ਦੁਇ ਪਤਿ ਲਾਇ ਜੋਗੀ। ਇਹ ਸਰੀਰ ਕਾ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਜੇ, ਇਨ ਵਿੱਚ ਤਿਸਨਾ ਖੰਡੀ ਗੁਕਮ ਬੁਝੇ। ਜੋਗੀ ਕਹੀ ਇੱਕ ਸਚਿਤ ਲਾਇ ਸਹਸਾ ਤੂਟੇ ਨਿਰਮਲ ਹੋਵੇ। ਜੋਗ ਜੁਤੇ ਪਾਏ ਨਦਰੀ ਆਮਦਾ ਸਭ ਕੁਛ ਬਿਨਸ ਹਰ ਸੇਤੀ ਜਿਤ ਲਾਏ। ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਝੀ ਪਾਏ। ਇਹ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਾਹਾ। ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ। ਅਨੇਕ ਯਤਨ ਪੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ। ਗੁਰਮੁਖ ਹੋਵੇ ਸੋਈਏ ਗੁਰਮੁਖ ਹੋਵੈ ਸੋਈ ਬੂਝੇ। ਜੋਗ ਜੁਗ ਤੋਂ ਪਾਏ ਜੋਗੇ ਕਾ ਮਾਰਗ ਵਿਖਮੈ ਜੋਗੀ ਜਿਸ ਨੂੰ ਨਦਰ ਖਿਰ ਸੋ ਪਾਏ। ਅੰਤਰ ਬਾਹਰ ਏਕੋ ਵੇਖੈ ਵਿੱਚੋਂ ਭਰਮ ਚੁਕਾਏ। ਬਿਨ ਵਜਾਏ ਕਿੰਗਰੀ ਵਜਾਏ ਜੋਗੀ ਸਭ ਕਿੰਗਰੀ ਵਜਾਏ। ਕਹਿ ਨਾਨਕ ਮੁਕਤ ਹੋਵੈ ਕਹਿ ਨਾਨਕ ਮੁਕਤ ਹੋਵੈ ਜੋਗੀ ਸੱਚ ਰਸ ਸਮਾਏ। ਰਾਮ ਕਲੀ ਮਹੱਲਾ ਤੀਜਾ ਭਗਤ ਜਾਨਾ ਗੁਰਮੁਖ ਜਾਤਾ ਸਤਿਗੁਰ ਬੁਝ ਬੁਝਾਈ। ਸੰਤੋ ਗੁਰਮੁਖ ਦੇ ਵਡਿਆਈ ਰਾਹਾ ਸਾਜ ਕਹਿ ਰਾਹਾ ਸਦਾ ਸਹਿਜ ਸੁਖ ਉਪਜਾਏ। ਕਾਮਕਦ ਵਿੱਚੋ ਜਾਈ ਆਪ ਛੋੜ ਨਾਮ ਮੰਡਿਵ ਲਾਗੀ। ਹਉ ਮੈਂ ਸ਼ਬਦ ਜਲਾਈ ਜਿਸ ਤੇ ਉਪਜੇ ਤਿਸ ਤੇ ਬਿਨਸੇ ਅੰਤ ਨਮ ਸਿਖਾਈ। ਸਦਾ ਹਜੂਰ ਹਾਜ਼ਰ ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜਨ ਰਚਾਈ। ਸੱਚਾ ਸ਼ਬਦ ਰਵੈ ਕਟ ਅੰਤਰ ਸਚ ਸਿਲਵ ਲਾਈ। ਸਤਸੰਗਤ ਮੈਂ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ। ਪਰਮ ਨਾ ਭੁੱਲੋ ਸਤਿਗੁਰ ਸੇਵ ਉਹ ਮਨ ਰੱਖੋ ਇਕੱਠਾਈ। ਬਿਨ ਨਾਵੈ ਸਭ ਭੁੱਲੀ ਫਿਰਦੀ ਪਿੱਥੇ ਜਨ ਗਵਾਈ। ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੁਗ ਨਾ ਪਾਈ। ਸਿਵ ਨਗਰੀ ਮੈਂ ਆਸਨ ਬੈਸੈ ਗੁਰ ਸ਼ਬਦੀ ਥਾਂ ਜੋਗ ਪਾਈ। ਧਾਤੁਰ ਬਾਜੀ ਸੰਸਾਰ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ। ਇਹ ਸਰੀਰ ਸਰਵਰਹ ਸੰਤੋ ਇਸ਼ਨਾਨ ਕਰੇ ਲਵਲਾਏ। ਨਾਮ ਇਸਨਾਨ ਕਰੇ ਸੇਜਨ ਨਿਰਮਲ ਸ਼ਬਦ ਮਿਲ ਗਵਾਈ। ਤ੍ਰੈ ਗੁਣ ਅਚੇਤ ਨਾਮ ਚੇਤਨ ਨਾਹੀ ਬਿਨ ਨਾਵੈ ਬਿਨ ਸਜਾਈ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤਿ ਤ੍ਰੈ ਗੁਣ ਪ੍ਰਭ ਲਾਈ। ਗੁਰਪ੍ਰਸਾਦੀ ਤਿਗੂਟੀ ਛੁੱਟੇ ਚੌਥੇ ਬਦਲ ਬਿਲਾਈ। ਪੰਡਿਤ ਪੜ ਪੜ ਪਦ ਵਖਾਣਾ ਇਤਨਾ ਬੂਝ ਨਾ ਪਾਈ। ਵਿਖੇ ਮਾਤੇ ਪਰਮ ਭੁਲਾ ਉਪਦੇਸ਼ ਕਰ ਕੇ ਸਿਪਾਈ। ਭਗਤ ਜਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ। ਬਾਣੀ ਲਾਗੇ ਸੁਗਤ ਪਾਏ ਸ਼ਬਦ ਸੱਚ ਸਮਾਈ। ਕਾਇਆ ਨਗਰੀ ਸ਼ਬਦੇ ਖੁਜੇ ਨਾਮ ਨਮਕ ਨਿਧ ਪਾਈ। ਮਨਸਾ ਮਾਰ ਮਨ ਸਹਿ ਸਮਾਣਾ ਬਿਨ ਰਸਨਾ ਉਸਤਤ ਕਰਾਈ। ਲੋਹਿਨ ਦੇਖ ਰਹੇ ਬਿ ਸਮਾਧੀ ਚੇਤ ਆਦਿਸ਼ਟ ਲਗਾਈ। ਆਦਿਸ਼ਟ ਸਦਾ ਨਿਰਾਲਮ ਜੁੱਤੀ ਜੁੱਤ ਮਿਲਾਈ। ਹੋ ਗੁਰਸਾ ਲਾਹੀ ਸਦਾ ਆਪਣਾ ਜਨ ਸੱਚੀ ਬੁਝ ਬੁਝਾਈ। ਨਾਨਕ ਏਕ ਹੈ ਬੇਨੰਤੀ ਹੀ ਨਵ ਗਤ ਪਤ ਪਾਈ। ਰਾਮ ਕਲੀ ਮਹੱਲਾ ਤੀਜਾ ਹਰਜੀਵ ਕੀ ਪੂਜਾ ਤੁਲੰਬ। ਸੰਤੋ ਕਹਿਣਾ ਕਛੁ ਨ ਜਾਈ। ਸੰਤੋ ਗੁਰਮੁਖ ਪੂਰਾ ਪਾਈ ਨਾਮ ਪੂਜ ਕਰਾਈ ਰਹਾਉ। ਹਰ ਬਿਨ ਸਭ ਕਿਛ ਹੈ ਮੈਲਾ ਸੰਤੋ ਕਿਆ ਪੂਜ ਚੜਾਈ। ਹਰ ਸੱਚੇ ਭਾਵੇ ਸਭ ਪੂਜਾ ਭਾਣਾ ਮਨ ਵਸਾਈ। ਪੂਜਾ ਕਰੇ ਸਭ ਲੋਕ ਸੰਤੋ ਇਹ ਮਨਮੁਖ ਥਾਏ ਨਾ ਪਾਈ। ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ। ਪਵਿੱਤ ਪਾਵਨ ਸੇਜਨ ਸੱਚ ਏਕ ਸ਼ਬਦ ਵਿਲਾਈ। ਬਿਨ ਨਾਵੇ ਹੋਰ ਪੂਜਨਾ ਹੋਵੀ ਪਰਮ ਭੁੱਲੀ ਲੋਕਾਈ। ਗੁਰਮੁਖਾ ਪਛਾਣ ਸੰਤੋ ਰਾਮ ਨਾਮ ਲਿਵਲਾਈ। ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ। ਪੂਜਾ ਕਰੇ ਪਰ ਬਿਦ ਨਹੀਂ ਜਾਣਾ ਦੂਜੇ ਪਾਏ ਮਲ ਲਾਈ। ਗੁਰਮੁਖ ਹੋਵੇ ਸੋ ਪੂਜਾ ਜਾਣਾ ਭਾਣਾ ਮਨ ਵਸਾਈ। ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤ ਨਮ ਸਖਾਈ। ਆਪਣਾ ਆਪਣਾ ਪਛਾਣ ਸੰਤੋ ਕੂੜ ਕਰ ਵਡਿਆਈ। ਪਾਖੰਡ ਕਿੰਨੇ ਜਮਨੀ ਛੋਡੇ ਲੈ ਜਾਸੀ ਪਤ ਗਵਾਈ। ਜਿਨ ਅੰਤਰ ਸ਼ਬਦ ਆਪ ਪਛਾਣ ਗਾਤ ਮੇਤ ਸ਼ਬਦ ਨਹੀਂ ਪਾਈ। ਇਹ ਮਨੁਆ ਸੁਣ ਸਮਾਧ ਲਗਾਵੈ ਜੁੱਤੀ ਜੁੱਤ ਮਿਲਾਈ। ਸੁਣ ਸੁਣ ਗੁਰਮੁਖ ਨਾਮ ਵਖਾਣਾ ਸਤ ਸੰਗਤ ਮੇਲਾਈ। ਗੁਰਮੁਖ ਗਾਵੈ ਆਪ ਗਵਾਵੈ ਦਰ ਸੱਚ ਸੁਭ ਪਾਈ। ਸੱਚੀ ਬਾਣੀ ਸੱਚ ਵਖਾਣਾ ਏ ਸੱਚ ਨਾਮ ਲਿਵ ਲਾਈ। ਪਏ ਪੰਜਨ ਅਤ ਪਾਪ ਨੇ ਖੰਜਨ ਹਾਂ ਮੇਰਾ ਪ੍ਰਭ ਅੰਸ ਖਾਈ। ਸਭ ਕਿਛ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ। ਰਾਮ ਰਭ ਕਲੀ ਮਹਿਲਾ ਤੀਜਾ ਹਾਮ ਕੁਚਾਲ ਕੁਚੀਲ ਅਤ ਬਿਮਾਨੀ ਮਿਲ ਸ਼ਬਦ ਮਹਿਲ ਉਤਾਰੀ। ਸੰਤੋ ਗੁਰਮੁਖ ਨਾਮ ਨੇ ਉਸਤਾਰੀ। ਸੱਚਾ ਨਾਮ ਵਸਿਆ ਘਾਟ ਅੰਤਰ ਕਰਤਵ ਸਵਾਰੀ। ਰਾਹ ਪਾਰਸ ਪਰਸ ਬਿਰਪਰਸ ਹੋਏ ਹਰਜੀਵ ਆਪਣੀ ਕਿਰਪਾ ਤਾਰੀ। एक पेह करे फिरै बेमानी तिन जुए बाजी हारी, एक अनदिन जागत रह दिन राती, राम नाम रुता हारी, अनदिन जागत रह दिन राती, सहज हम मारी, भय बिन भगत न हुई कभी पे पे पे सवारी, माया मोह शब्द जलाया ज्ञान तत् विचारी, आपे आप कराए करता पे बख्श भंडारी, तिस क्या गुणा का अंत ना पायो गवा शब्द विचारी, हर जियो जपी हर जियो सलाही विचो आप निबारी, नाम पदार्थ गुरते पाया खुट सचे भंडारी, अपने भगत नो आपे तुठा अपनी कृपा कर गल तारी, तिने सच नाम की सदा भुख लागी गावन शब्द विचारी, जियो पिंड सब के सब के तिस काम आखन बिखम विचारी, शब्द लगे से जान निस्तर हे पौजल पार उतारी, बिन हर साचे को पार न पावे बुझे को बिचारी, जो तुर लिखिया सोई पाया मिल हर शब्द सवारी, काया नगरी शब्द राती जाचे न प्यारी, काया अमृत पर पूरे पाव्य शब्द विचारी, जो प्रभ खोजे सोई पावे और पुट मोहे अहंकारी, बादी बिनस सेवक से बादी बिनस सेवक सेवक गुर कहत प्यारी, सुजोगी तत् ज्ञान विचार हम तृष्ण मारी, सतगुर दाता तरह पिछाता हम जिसनों कृपा तुम्हारी ही, सतगुर ना सेवे माया लागे डूबो अहंकारी, जिचर अंदर सास तिचर सेवा खिचे जाए मिलिए राम मुरारी, अनदिन जागत रह दिन राती अपने प्रपीत प्यारी, तन मन वारी वार कुमाई अपने गुरु विटों बलिहारी, माया मोह बिन सजाएगा उभरे शब्द विचारी, आप जगाए सही जागे गुर कह शब्द विचारी, नानक सही मुहे ज नाम ना चेत भगत जिवे विचारी, राम कली महला तीजा नाम खजाना गुर ते पाए तृप्त रह गई, संतो गुरमुख मुक्त गत पाई, एक नाम बसया कटंदर पूरे की बटी आई रहा, आपे करता आपे भगता देंदा रिख सबाई, जो किश करना सो कर रहा अमर ना करना जाई, आपे साजे सब से टोपा सर सर तंद लाई, तस श्री भो तुख पावो सतगुर मेल मिलाई, अपना आप आप उपाया लखन लखना जाई, आपे मार जिवाले आपे तिसनो तलना तमाई, एक दाते एक मंगते गीते आपे भगत कराई, सेवट पागी जन एको जाता सचर समाई, आप स्वरूप सियाना आपे कीमत कहना जाई, आपे थोक दुख सुख पाए अंतर आपे परम भुलाई, वड्डा दाता गुरमुख जाता निगुरी अंध फिरे लुकाई, जिनी चाख्या तना साध आया सतगुर बुझ बुझाई, एक ना नावो आप लाए एक ना गुरमुख देव जाई, सदा ससलाह संतो जस दी वड्डी वड्डी आई, तिस बिन अवरन कोई राजा कर तपास बंत बनाई, न्यों तिस कर सत साचा विरलै हुकम मनाई, तिसनो प्राणी सद त्याव जिन गुरमुख बंत बनाई, सतगुर भेटे सो जन सीज ए जिसद न बसाई, सचा आप सदा सचा बाणी शब्द सुनाई, नानक सुन वेख रहा बिसमाद मेरा प्रभ रव्या सरब ठाई, राम कली महला पंजवा अष्टपदी आए को अंकार सतगुर प्रसाद, किन ही किया प्रद बसारा किन ही किया पूजा बिसारा, किन ही निबल प्यंग बसादे मोदीन हर हर अर दे तेरा भरोसा प्यारे, आन जाना बेसरा किन ही ग्रह ताज बाण खंड पाया, किन ही अन्न बहुत बन को किन ही मोण तू सदा, कोई कितो नन भगवती मोदीन हर हर हर उठ लीते, किन ही कहया हो तीर्थ वासी ही, कोई अन्न ताज पया उदासी रहा, कोई अन्न ताज पया उदासी, किन ही पवन सब धरती करया मदीन हर दर परया, किन ही कह कुल बड़ियाई, किन ही कह बांब पाई, कोई कह मैं कर धने पसारा मोह दीन हर सदारा, किन ही कुंगर नृत्य कराई, किनू वरत निमना पाई, किन ही तिलक लोपी चंदन लाया मोह दीन हर हर हर त्याया, किन ही तिलगो चेट लाए, किन ही वेगसाट बनाए, किन ही तंत मंद बखेवा मोह दीन हर हर हर सेवा, कोई चतुर कहावे पंडित को खाट कर्म सहसो मंडित, कोई करया चार को सुकरनी मोह दीन हर हर हर सरनी, सगले कर्म धर्म जुग सद सोदे बिन नावे माना प्रबुद्धे, को नानक जो सत्संग पाया बुझी तिसना मह सीत लाया, राम कली महला पंजवा इस पानी ते जंतु करया माटी काले दुहरा करया, उक जोतले सुध परीखया मात गर्भ जंतु रखया, राखन हार समार जना सगले छोट विचार मना रहाओ, जंदीए तुद बाप मह तारी जंदीए पात पुत हारी, जंदीए तुद बंतर मीता हा तिसरा करो ठाकुर करख ले वो चीता, ਜਿੰਦੀ ਹੈ ਤੁਧ ਪਾਵਕ ਪਵਨ ਅਮੋਲਾ, ਜਿੰਦੀ ਹੈ ਤੁਧ ਨੀਰਨ ਮੋਲਾ, ਜਿੰਦੀ ਹੈ ਤੁਧ ਪਾਵਕ ਬਲਨਾਥ, ਸ਼ਾਕਰ ਗਿਰੋ ਮਨ ਸਰਨਾ, ਛਤੀ ਅੰਮ੍ਰਿਤ ਜਨ ਭੂਜਨ ਦੀਏ, ਅੰਤਰ ਥਾਨ ਠਹਿਰਾ ਮਨ ਕਹੁ ਕੀਏ, ਵਸਦਾ ਦਿਉ ਵਰਤਨ ਬਲਨਾਮ, ਤਿਸ ਠਾਕੁਰ ਕੇ ਚਿਤ ਰਾਖੇ ਚਰਨਾ, ਪੇਖਣ ਕੋ ਨੇਤਰ ਸੁਣਨ ਕਹੋ ਕਰਨਾ, ਹਸਤ ਗਵਾਉਣ ਬਾਸਨ ਰਸਨਾ, ਚਰਨ ਕਮਲ ਕੋ ਸਿਰ ਕੀ ਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪਹਿਰਾ, ਆ ਪਵਿੱਤਰ ਪਵਿੱਤਰ ਜਨ ਤੂੰ ਕਰਿਆ, ਸਗਲ ਜੁਣ ਮੈਂ ਤੂੰ ਸਿਰ ਤਰਿਆ, ਅਬ ਤੂੰ ਸੀ ਭਾਵੇ ਨਹੀਂ ਸੀ ਜੇ ਕਾਰ ਸਬਰ ਮਨ ਪ੍ਰਭ ਧਿਆਈ ਜੇ, ਈਹਾਂ ਉਹਾਂ ਇੱਕ ਉਹੀ ਜਦ ਕਾ ਦੇਖੇ ਤਤ ਤੋਹੀ, ਤੇ ਸੇਵਤ ਮਨ ਆਰਸ ਕਰੈ, ਜਿਸ ਵਿਸਰੇ ਇੱਕ ਨਿਮਖ ਨਾ ਸਰੈ, ਹਾਮ ਅਪਰਾਧੀ ਨਿਰਗੁਣੀ ਆਰੇ, ਨਾ ਕੇ ਸੇਵਾ ਨਾ ਕਰ ਮਾਰੇ, ਗੁਰਬੇ ਤੁਹਾਡੇ ਭਾਗੀ ਮਿਲਿਆ, ਨਾਨਕ ਦਾਸ ਸੰਗ ਪਾਤਰ ਤੇਰੇ ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੇ ਰੰਗ ਰਾਸ ਰੂਪ, ਕਾਹੂ ਬਿਹਾਵੇ ਮਾਏ ਬਾਪ ਪੂਤ, ਕਾਹੂ ਬਿਹਾਵੇ ਰਾਜ ਮਿਲਖ ਵਪਾਰਾ, ਸੰਤ ਬਿਹਾਵੇ ਨਾਮ ਆਧਾਰ, ਰਚਨਾ ਸੱਚ ਬਣੀ ਸਭ ਕਹਿ ਕੇ ਤਨੀ ਰਹਾਉ, ਕਾਹੂ ਬਿਹਾਵੇ ਵੈਦ ਅਰ ਬਾਦ, ਕਾਹੂ ਬਿਹਾਵੇ ਰਸਨਾ ਸਾਧ, ਕਾਹੂ ਬਿਹਾਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ, ਕਾਹੂ ਬਿਹਾਵੇ ਖੇਲ ਜੂਆ, ਕਾਹੂ ਬਿਹਾਵੇ ਅਮਲੀ ਹੂਆ, ਕਾਹੂ ਬਿਹਾਵੇ ਪਰ ਦਰਬ ਚੋਰਾਏ, ਹਰ ਜਨ ਬਿਹਾਵੇ ਨਾਮ ਤਿਹਾਏ, ਕਾਹੂ ਬਿਹਾਵੇ ਜੋਗ ਤਪ ਪੂਜਾ, ਕਾਹੂ ਰੋਗ ਸੋਗ ਪ੍ਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵੇ ਕੀਰਤਨ ਗਾਏ, ਕਾਹੂ ਬਿਹਾਵੇ ਦਿਨ ਰਨ ਚਾਲਤ, ਕਾਹੂ ਬਿਹਾਵੇ ਸੋ ਪਿੜ ਮਾਲਤ, ਕਾਹੂ ਬਿਹਾਵੇ ਪਾਲ ਪੜਾਵਤ, ਸੰਤ ਬਿਹਾਵੇ ਹਰ ਜਸ ਗਾਵਤ, ਕਾਹੂ ਬਿਹਾਵੇ ਨਟ ਨਾਟਕ ਨਿਰਤੇ, ਕਾਹੂ ਬਿਹਾਵੇ ਸੀਆ ਹਿਰਤੇ, ਕਾਹੂ ਬਿਹਾਵੇ ਰਾਜ ਮੰਡਰਤੇ, ਸੰਤ ਬਿਹਾਵੇ ਹਰ ਜਸ ਕਰਤੇ, ਕਾਹੂ ਬਿਹਾਵੇ ਮਤਾ ਮਸੂਰਤ, ਕਾਹੂ ਬਿਹਾਵੇ ਸੇਵਾ ਜ਼ਰੂਰਤ, ਕਾਹੂ ਬਿਹਾਵੇ ਸੁਧ ਜੀਵਿਤ, ਸੰਤ ਬਿਹਾਵੇ ਰਸ ਪੀਵਿਤ, ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੁੜ ਨਾ ਹੀ ਕੋ ਸਿਆਣਾ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਂ ਕਰ ਬਲ ਬਲ ਜਾਉ, ਰਾਮ ਖਲੀ ਮਹੱਲਾ ਪੰਜਵਾ, ਦਾਵਾ ਅਗਨ ਰਹਿਰ ਬੂਟ, ਮਾਤ ਗਰਬ ਸੰਕਟ ਤੇ ਛੂਟ, ਜਾ ਕਾ ਨਾਮ ਸਿਮਰਤ ਭਉ ਜਾਏ, ਤੈਸੇ ਸੰਤ ਜਨ ਰਖੇ ਰਾਏ, ਐਸੇ ਰੱਖਣ ਹਾਰ ਦਿਆਲ, ਜਾ ਕਾ ਰੱਖ ਜਦ ਕਾ ਦੇਖੋ ਤੁਮ ਪ੍ਰਤਪਾਲ ਰਹਾਉ, ਜਲ ਪੀਵਤ ਜੋ ਤਿਖਾ ਮਿਟੰਤ, ਤਨ ਬਿਕਸੇ ਗਿਰ ਆਵਤ ਕੰਤ, ਲੋਭੀ ਕਤਨ ਪ੍ਰਾਣ ਆਧਾਰ, ਤਿਉ ਹਰ ਜਨ ਹਰ ਹਰ ਨਾਮ ਪਿਆਰ, ਕਿਰਸਾਨੀ ਜੋ ਰੱਖ ਰਖਵਾਲਾ, ਮਾਤ ਪਿਤਾ ਦਇਆ ਜੋ ਬਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉ ਹਰ ਜਨ ਰੱਖ ਕੰਠ ਲਾਏ, ਜੋ ਅੰਦਲੇ ਪੇਗਤ ਹੋਏ ਆਨੰਦ, ਗੁੰਗਾ ਭਗਤ ਗਾਵੈ ਬਹੁ ਛੰਦ, ਪਿੰਗਲ ਪਰਬਤ ਪਰਤੇ ਪਾਰ, ਹਰ ਕਾ ਨਾਮ ਸਗਲ ਉਧਾਰ, ਜੋ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਸ਼ਦ ਸੰਸੰਗ ਵਿਨਾਸ, ਜੋ ਸਾਬਣ ਕਾਪਰ ਉਜਲ ਹੋਤ, ਨਾਮ ਜਪਸਾ ਭ੍ਰਮ ਪਉ ਖੋਤ, ਜੋ ਚੱਕਵੀ ਸੂਰਜ ਕੀ ਆਸ, ਜੋ ਚਾਤਰਕ ਬੂੰਦ ਕੀ ਪਿਆਸ, ਜੋ ਕਰੰਕ ਨਾਦ ਕਰਨ ਸਮਾਨ, ਤੇ ਹਰ ਨਾਮ ਹਰ ਜਨ ਮਨ ਸੁਖਾਨੇ, ਹੈ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਇਆਲ ਪਏ ਤਾਂ ਆਏ ਚੀ, ਦਇਆ ਧਾਰੀ ਤਿੰਨ ਧਰਨ ਹਰ ਬੰਧ ਤੇ ਹੋਈ ਛੁਟਕਾਰ, ਸਭ ਥਾਨ ਦੇਖੇ ਨੈਨ ਅਲੋਏ, ਤਿਸ ਬਿਨ ਦੂਜਾ ਵਰਨਾ ਕੋਏ, ਭ੍ਰਮ ਪਏ ਛੂਟੇ ਗੁਰ ਪ੍ਰਸਾਦ, ਨਿਕ ਪੇਖਿਓ ਸਭ ਬਿਸਮਾਦ, ਰਾਮ ਕਲੀ
1: ਜੀ ਜਨ ਸਭ ਪੇਖੀਏ, ਪ੍ਰਭ ਸ਼ਗਲ ਤੁਮਾਰੀ ਧਾਰਨਾ, ਇਹੋ ਮਨ ਹਰ ਕੇ ਨਾਮ ਉਧਾਰਨਾ, ਰਹਾਉ ਖਨਵੇਂ ਥਾਪ ਥਾਪੇ ਕੁਦਰਤ ਸਭ ਕਰਤੇ ਕੇ ਕਾਰਨ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਧਾਰਨਾ, ਨਾਮ ਜਪਤ ਮਨ ਨਿਰਮਲ ਹੋਵੇ ਸੁਖੇ ਸੁਖ ਗੁਦਾਰਨਾ, ਭਗਤ ਸਰਣ ਜੋ ਆਵੇ ਪ੍ਰਾਣੀ ਐਸਾ ਤੈਸ ਇਹਾ ਉਹਾ ਨਾ ਹਾਰਨਾ, ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੇ ਸਾਰਨਾ, ਤੂੰ ਦਾਤਾ ਸਭਨਾ ਜੀਆਂ ਕਾ ਆਪਨ ਕੀਆ ਪਾਲਣਾ, ਅਨਕ ਵਾਰ ਕੋਟ ਜਨ ਉਪਰ ਨਾਨਕ ਬੰਜੇ ਵਾਰਨਾ, ਰਾਮਕਲੀ ਮਹੱਲਾ ਪੰਜਵਾਂ, ਅਸ਼ਟਪਦੀ ਇੱਕ ਓਮਕਾਰ ਸਤਿਗੁਰ ਪ੍ਰਸਾਦ, ਦਰਸ਼ਨ ਭੇਟ ਪਾਪ ਸਭ ਨਾਸੇ, ਦਰਸ਼ਨ ਭੇਟਤ ਪਾਪ ਸਭ ਨਾਸੇ, ਹਰਸਿਉ ਦੇਹ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦੜਾਏ ਅੰਤੇ ਹੋਏ ਸਿਖਾਈ, ਰਹਾਉ ਸਗਲ ਦੁਖ ਕਾ ਡੇਰਾ ਭੰਨਾ, ਸੰਤ ਧੂਰ ਮੁਖ ਲਾਈ, ਪਤ ਤਪਨੀਤ ਕੀਏ ਖਨ ਪੀਤਰ, ਅਗਿਆਨ ਅੰਧੇਰ ਬੰਦਾਈ, ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤੈ ਸਰਨਾਈ ਬੰਧਨ ਤੋੜ ਚਰਨ ਕਮਲ ਦਰੜਾਏ ਏਕ ਸ਼ਬਦ ਲਵਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਧ ਸ਼ਬਦ ਬਣਾਈ ਜਨਮ ਮਰਨ ਕਾ ਸਹਿਸਾ ਚੂਕਾ ਬੋੜ ਕਾ ਤੂੰ ਨਾ ਤਾਈ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸਤ ਸੰਗਤ ਮੈਂ ਕੀਰਤਨ ਗਾਇਆ ਨਿਹਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦੀਨੀ ਹਰ ਬਿਨਾ ਆਨ ਨਾ ਪਾਈ ਨਾਮ ਨਿਧਾਨ ਪਾਇਆ ਬੜਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣ ਪੁਖਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁੱਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾਂ ਵਿਖਿਆ ਮੈਂ ਗੁਰ ਸਾਚੇ ਲਾਈ ਤਰਾਈ ਆਪਣੇ ਜੀ ਤੈ ਆਪ ਸਮਿਆਲੇ ਆਪ ਲੀਏ ਲੜ ਲਾਈ ਸੱਚ ਧਰਮ ਕਾ ਵਿਹੜਾ ਬਾਂਧਿਆ ਭਵ ਜਲ ਪਾਰ ਪਵਾਈ ਬੇਸਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੁਨੀ ਸੰਭੋ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਅਕਾਈ ਏਕ ਓਂਕਾਰ ਨਿਰੰਜਨ ਨਿਰਭਉ ਸਭ ਜਲ ਥਰ ਰਹਿਆ ਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੇ ਮਾਈ ਰਾਮਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਾਂ ਹਰ ਪ੍ਰੇਮ ਭਗਤ ਬਣਾਈ ਸੰਤੋ ਸਤਿਗੁਰ ਪੇਖ ਸਦ ਨਿਵਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਰੀ ਤ੍ਰਿਸ਼ਨ ਉਲਾਹੀ ਸੰਤੋ ਰਹਾਓ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੇ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਪੈ ਨਿਹਾਲਾ ਹਰ ਸਿਮਰਤ ਤ੍ਰਿਪਤ ਅਕਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਦ ਆਵੇ ਕਤ ਜਾਈ ਸੰਤੋ ਆ ਜੁਗਾਦੀ ਹੈ ਵੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਏ ਪੂਰੇ ਰਿਹਾ ਸਭ ਸਠਾਈ ਸੰਤੋ ਮੀਤ ਸਾਜਨ ਮਾਲ ਜੋਵਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮਕਲੀ ਮਹੱਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਕੂਮਲ ਘੇਰ ਮਹਾਤ ਬਿਖਰੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਓ ਅੰਤਰ

ਆਸਾ ਮਹੱਲਾ ਪਹਿਲਾ ਬੀਬੀ ਉਹ ਬੇਨਤੀ ਹੈ ਮੇਰੀ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣਗਰੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਆਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਿਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਇ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਲਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੋਣੇ ਹੋਰ ਨਾ ਹੀ ਕੋਏ ਨਾ ਕੋ ਆ ਨਾ ਕੋ